ਆਏ ਸੰਗਤ ਦੇ ਵਿੱਚ ਸਖੀਆਂ ਦੇ ਰੂਪ 'ਚ ਇਕੱਠੇ ਹੋ ਗਏ। ਸੁਣ ਸਖੀਏ ਮਿਲ ਉੱਦਮ ਕਰੇਹਾ, ਮਨਾਏ ਲੈ ਹੈ ਕੰਤੇ, ਮਾਣ ਤਿਆਗ ਕਰ ਭਗਤ ਠਗੌਰੀ, ਮੋਹ ਸਾਧੂ ਮੰਤੇ। ਸਾਧੂਆਂ ਦੇ ਮੰਤਰ ਨਾਲ ਤੁਸੀਂ ਉਹਨੂੰ ਮੋਹ ਲਿਆ, ਫਿਰ ਉਹ ਨਿਰਮਲ ਕਰ ਦਿੰਦਾ ਮਨ ਨੂੰ। ਕਿਤੇ ਵਸ ਆਇਆ ਫਿਰ ਛੋੜ ਨਾ ਜਾਈ, ਇਹ ਰੀਤ ਭਲੀ ਭਗਵੰਤੇ, ਨਾਨਕ ਜਰਾ ਮਰਨ ਭੈ ਨਰਕ ਨਿਵਾਰੇ, ਪਨੀਤ ਕਰੇ ਤਿਸ ਜੰਦ। ਮਨ ਨੂੰ ਨਿਰਮਲ ਕਰਦਾ, ਪਵਿੱਤਰ ਪਵਿੱਤਰ ਪਨੀਤ ਕਰਦਾ। ਫਿਰ ਹੁਣ ਨਿਸ਼ਾਨੀ ਦੱਸਣ ਲੱਗੇ ਆ ਵੀ ਉਹ ਕੀ ਸੀਗੀ ਮਨ ਦੇ ਵਿੱਚ ਮੈਲ। ਕਿਤੇ ਸੁਣ ਸਕੀਏ ਇਹ ਭਲੀ ਬੇਨੰਤੀ, ਇਹ ਮਤਾਂਤ ਪਕਾਈਏ। ਕਹਿੰਦੇ ਹੁਣ ਤੁਸੀਂ ਇਹ ਛੱਡਿਓ ਨਾ, ਇਹਨੂੰ ਪੱਕਾ ਕਰ ਲਿਓ। ਇਹ ਅਰਦਾਸ ਕਰਦੇ ਰਹੋ ਕਿ ਵਿਸਰ ਨਾਹੀ ਦਾਤਾਰ, ਆਪਣਾ ਨਾਮ ਦਿਓ ਗੁਣ ਗਾਵਾਂ। ਇਹ ਗੀਤ ਗੋਬਿੰਦੇ ਗਾਈਏ, ਗੁਣ ਗਾਵਾਂ ਦਿਨ ਰਾਤ। ਇਹ ਗੋਬਿੰਦ ਦੇ ਗੀਤ, ਔਰ ਗਾਓ ਰਸਨਾ ਗੀਤ। ਰਸਨਾ ਨੂੰ ਗੀਤ ਛੱਡਣਾ ਨਹੀਂ ਗਾ, ਕਿੱਡਾ ਸੋਹਣਾ ਗੀਤ ਆ, ਵਾਹਿਗੁਰੂ ਸੌਖਾ ਜਿਹਾ ਹੀ ਹੈ ਨਾ। ਇਹ ਲਿਖਿਆ ਉਹਨਾਂ ਨੇ, ਕਿਤੇ ਸੁਣ ਸਕੀਏ ਇਹ ਭਲੀ ਬੇਨੰਤੀ, ਇਹ ਮਤਾਂਤ ਪਕਾਈਏ, ਸਹਿਜ ਸੁਭਾਏ ਉਪਾਦ ਰਹਿਤ ਹੋਏ। ਆਹ ਜੁਗਤੀ ਜੇ ਸਹਿਜ ਸੁਭਾਏ, ਸਹਿਜ ਹੁੰਦਾ ਵਾ ਫੁਰਨਿਆਂ ਤੋਂ ਬਿਨਾਂ, ਸੋ ਭਾਏ ਉਹਨੂੰ ਭਾ ਜਾਓਗੇ। ਉਪਾਦ ਰਹਿਤ, ਰਹਿਤ ਹੋਏ, ਆਦੀਆਂ ਵਿਆਦੀਆਂ ਉਪਾਧੀਆਂ ਤੋਂ ਰਹਿਤ ਹੋ ਗਏ। ਜਪਣਾ ਵਾ ਪ੍ਰਭ ਕੀ ਉਸਤਤ ਕਰੋ ਸੰਤ ਮੇਤ। ਹਾਂ, ਆਹ ਜੁਗਤੀ ਦੱਸੀ ਵਿੱਚ, ਕਿਤੇ ਸਹਿਜ ਸੁਭਾਏ ਉਪਾਦ ਰਹਿਤ ਹੋਏ। ਇਹਨਾਂ ਨੂੰ ਕਿਹਾ ਗੁਰਬਾਣੀ 'ਚ ਵਿਸੂਰੇ, ਦੁੱਖ ਰੋਗ ਸੰਤਾਪ ਵੀ ਕਿਹਾ। ਇਹ ਉੱਤਰ ਜਾਣਗੇ, ਦੁੱਖ ਰੋਗ ਸੰਤਾਪ ਉਤਰੇ। ਹਾਂ, ਸਤਿਗੁਰ ਦੀ ਬਾਣੀ 'ਚ ਸਾਨੂੰ ਸਮਝਾਈ ਜਾ ਰਹੇ। ਕਹਿੰਦੇ ਇਹ ਤੋਂ ਰਹਿਤ ਹੋ ਕੇ ਗੀਤ ਗੋਬਿੰਦੇ ਗਾਈਏ, ਆ ਜਿਹੜੇ ਗਾ ਰਹੇ ਹੋ, ਫਿਰ ਕੀ ਹੋਏਗਾ? ਕਿਤੇ ਕੱਲ ਕਲੇਸ਼ ਮਿਟੇ ਭਰਮ ਨਾਸੈ, ਜਿਹੜੇ ਮਨ ਦੇ ਵਿੱਚ ਕੱਲ ਕਲੇਸ਼ ਭਰਮ ਸੀਗੇ ਉਹ ਸਾਰੇ ਮਿਟ ਜਾਣੇ ਆ, ਅਤੇ ਭਾਜੀ ਜਾਣੇ, ਨਾਸ ਹੋ ਜਾਣਾ ਉਹਨਾਂ ਦਾ, ਅਤੇ ਮਨ ਚਿੰਦਿਆ ਫਲ ਪਾਈਏ। ਹੁਣ ਮਨ ਚਿੰਦਿਆ ਫਲ ਕੀ ਲੈ ਕੇ ਆਏ ਤੁਸੀਂ? ਕਾਂਖੀ ਇੱਕ ਦਸ ਬਸ ਆਹ ਜੀ ਗੱਲ। ਹੁਣ ਹੋਰ ਦੁਨਿਆਵੀ ਚੀਜ਼ ਨਹੀਂ ਲੈ ਕੇ ਆਉਣੀ, ਐਡੇ ਸਤਿਗੁਰੂ ਕੋਲ ਆਉਣਾ ਵਾ ਅਤੇ ਉਹਨੂੰ ਮੰਗ ਲੈਣਾ, ਦੁਨਿਆਵੀ ਨਹੀਂ ਕੁਛ ਵੀ ਰੱਖਣਾ। ਬਿਨ ਤੁਧ ਹੋਰ ਜੇ ਮੰਗਣਾ, ਸਿਰ ਦੁੱਖਾਂ ਕੇ ਦੁੱਖ ਦੇ, ਨਾਮ ਸੰਤੋਖੀ ਆ। ਉਹ ਕਿੱਡੀ ਵੱਡੀ ਵਸਤੂ ਆ ਜਿਹੜੀ ਵਾਹਿਗੁਰੂ ਦੇ ਦਿੰਦਾ। ਫਿਰ ਅੰਮ੍ਰਿਤ ਨਾਮ ਨਿਰਮੋਲਕ ਹੀਰਾ, ਗੁਰਦੀਨੋ ਮੰਤਾਨੀ, ਇਹ ਮਨ ਦਾ ਮੰਤਰ ਹੈ। ਫਿਰ ਮਨ ਜਿਹੜਾ ਉਹ ਨਹੀਂ ਡੋਲਦਾ, ਡਿਗੇ ਨਾ ਡੋਲੇ, ਦ੍ਰਿੜ ਕਰ ਰਹੇ, ਪੂਰਨ ਹੋਏ ਤ੍ਰਿਪਤਾਨੀ, ਇਹਦੀ ਤ੍ਰਿਸ਼ਨਾ ਮਿਟ ਜਾਂਦੀ ਸਾਰੀ ਮਾਇਆ ਦੀ। ਅਤੇ ਫਿਰ ਜਿਹੜੇ ਪੰਜ ਸੀ ਉਹ ਪਾਸੇ ਹੋ ਜਾਂਦੇ, ਤ੍ਰਿਸ਼ਨਾ ਉਹੀ ਪਾਉਂਦੇ ਸੀ ਨਾ, ਉਹ ਜੋ ਬੀਚ ਹਮ ਤੁਮ ਕਿਸ਼ੋਤੇ ਤਿਨਕੀ ਬਾਤ ਬਿਲਾਨੀ, ਬਿਲਾਨੀ ਦੀ ਖਤਮ ਹੋ ਗਈ ਗੱਲ ਉਹਨਾਂ ਦੀ। ਅਲੰਕਾਰ ਮਿਲ ਥੈਲੀ ਹੋਈ, ਅਲੰਕਾਰ ਗਹਿਣੇ ਨੂੰ ਕਹਿੰਦੇ ਨੇ, ਥੈਲੀ ਕਹਿੰਦੇ ਸੋਨੇ ਨੂੰ, ਤਾਂ ਤੇ ਕਣਕ ਵਿਖਾਣੀ, ਕਣਕ ਸੋਨੇ ਨੂੰ ਕਹਿੰਦੇ ਨੇ, ਕਿਉਂਕਿ ਇਹ ਥੈਲੀ 'ਚੋਂ ਆਇਆ ਸੀਗਾ ਸੋਨੇ 'ਚੋਂ, ਇੱਥੇ ਗਹਿਣਾ ਬਣ ਕੇ ਅਤੇ ਇੱਥੇ ਬਾਜ਼ਾਰ 'ਚ ਆ ਕੇ ਮੈਲਾ ਹੋ ਗਿਆ ਗਹਿਣਾ, ਲੋਕਾਂ ਨੇ ਰਲਾ ਪਾ ਤਾ ਇਹਦੇ 'ਚ। ਇਹਨੂੰ ਫਿਰ ਤੁਸੀਂ ਹੁਣ ਅੱਗ ਦਿੱਤੀ, ਫਿਰ ਜੱਤ ਪਹਾਰਾ ਧੀਰਜ ਸੁਨਿਆਰ, ਸੋਨੇ ਜਿੱਦਾਂ ਸੋਨਾ ਸ਼ੁੱਧ ਕਰਦਾ ਨਾ ਸੁਨਿਆਰ, ਉੱਦਾਂ ਕੀਤਾ ਤੁਸੀਂ ਇਹਦੇ ਨਾਲ, ਇਹਨੂੰ ਫਿਰ ਸ਼ੁੱਧ ਕਰ ਲਿਆ, ਹੈ ਨਾ। ਫਿਰ ਉਹੀ ਰੂਪ ਹੋ ਗਿਆ, ਅਲੰਕਾਰ ਮਿਲ ਥੈਲੀ ਹੋਈ ਹੈ, ਤਾਂ ਤੇ ਕਣਕ ਵਿਖਾਣੀ, ਕਣਕ ਹੁੰਦਾ ਸੋਨਾ, ਕਿਤੇ ਉਹਦੇ ਵਿੱਚ ਹੀ ਜਾ ਵਰਸ ਮਿਲਿਆ। ਫਿਰ ਪ੍ਰਗਟਿਓ ਜੋਤ, ਫਿਰ ਵਾਹਿਗੁਰੂ ਦਰਸ਼ਨ ਦਿੱਤੇ, ਸਹਿਜ ਸੁੱਖ ਸੋਭਾ ਬਾਜੇ ਅਨਹਦ ਬਾਣੀ, ਨਾਮ ਸੁਣਨ ਲੱਗ ਪਿਆ ਅਤੇ ਕਹਿੰਦੇ ਕਹੋ ਨਾਨਕ ਨਿਹਚਲ ਘਰ ਬੰਨਦਿਓ, ਅਤੇ ਇਹਦਾ ਘਰ ਆਉਣਾ ਜਾਣਾ ਬਣ ਗਿਆ, ਨਿੱਜ ਘਰ ਮਹਿਲ ਪਾਵੋ ਸੁਖ ਸਹਿਜੇ, ਫੇਰਿਆਂ ਤੋਂ ਬਚ ਗਿਆ। ਗੁਰਦੀਨੋ ਮੰਤਾਨੀ, ਧੰਨ ਗੁਰੂ ਗ੍ਰੰਥ ਸਾਹਿਬ ਜੀ ਇਹ ਸਾਰਾ ਗਿਆਨ ਦੇ ਰਹੇ ਨੇ। ਕਿਤੇ ਪਾਰ ਬ੍ਰਹਮ ਪੂਰਨ ਪਰਮੇਸ਼ਰ, ਨਾਨਕ ਨਾਮ ਧਿਆਈਏ, ਉਹ ਜਿਹੜਾ ਵਾਹਿਗੁਰੂ ਆ ਉਹਦੇ ਨਾਮ ਨੂੰ ਜੇ ਤਾਂ ਅੰਦਰੋਂ ਸੁਣਦਾ ਫਿਰ ਤਾਂ ਬੋਲਣ ਦੀ ਲੋੜ ਨਹੀਂ ਬਹੁਤੀ, ਹੈ ਨਾ, ਫਿਰ ਤਾਂ ਸੁਣਨ ਨੂੰ ਧਿਆਉਣਾ ਅੰਦਰ ਹੀ ਗਿਆ। ਹਰ ਵੇਲੇ ਸੁਣਦੇ ਰਹਿਣਾ, ਰਾਤ ਨੂੰ ਵੀ ਸੁਣਦੇ ਸੁਣਦੇ ਸੌਂ ਜਾਣਾ,
ਤੇ ਨਹੀਂ ਫਿਰ ਆ ਧਿਆਨ ਨਾਲ ਬੋਲੂਗਾ।

सखी इच करी नित सुख मनाई किंदे कांखी छड़ ना दियो इच करी नित सुख मनाई प्रभ मेरी आस पुजाए वाहगुरु मेरी आस पूरी कर दे कांखी एक है दरस हर किंतु चरण प्यासी दरस बैरागण ऐस अवस्था दे विच आपां विचरना हुंदा चरण क्या है वाहगुरु के नाम नाल नूं जिस नाल जन्म समेले वी टुट गई चरण प्यासी दरस बैरागण कि जदों चरण नाम नूं कहा है गुर के चरण हिरदे ते आए अंतर आत्मा संभाले जन्म समय लिव टुट गई उहदे विचों फिर अमृत रस आउंदा जदों मिलदे हन चरण चरण कमल की प्रीत चरण कमल की टेक सतगुर दित्ती तुस के बलराम हर अमृत भरे भंडार सब किश है कर तिसके बलराम बाबल मेरा बड़ समर्थ करन कारण प्रभार जिस सिमरत दुख कोई न लागे भव जल पार उतारा जिन्ना चिर चरणा नाल फिर साडी सुरती नहीं जुड़दी नाम नाल उन्ना चिर 84 लाख दे भव जल चों पार होके घर नहीं जा सकती अपने पूर्ण मिलाप नहीं होना इसलिए सानू सतगुरु समझा रहे ने कि तुसी हर वेले सुरती करके सखी इच करी नित सुख मनाई प्रभ मेरी आस पुजाए आस की आ चरण प्यासी दरस बरागण पेखू थान सवाए क्योंकि वाहगुरु जी कोई जगह है ही नहीं जिथे नहीं वस रहा अकाल पुरख वाहगुरु ते उहदा नाम हर जगह ते अखां खोल के वेख लो बाहर भी आ ते अंदर भी अंतर बसे बाहर भी उह इसलिए सानू समझा रहे ने सतगुरु कि तुसी एक कांखी छड़ियो ना सखी आस करी इच करी नित आस मनाई सुख मनाई प्रभ मेरी आस पुजाए कि ए वाहगुरु मेरी आस पूरी कर देवे कि मैनू उहदे चरणा च निवास हो जावे ते उहदा दर्शन हो जावे चरण प्यासी दरस विरागण पेखू थान सुभाए कि जिधर भी वेखीए प्रगट हो जावे जमी जमा के बिखे समस्त एक जोत है जेता कीता तेता नाओ विण नावे ना ही कुतो इसलिए सानू समझा रहे ने तुसी आ अखां बंद करके जो जपदे हो पहला अंदरों दर्शन कर दे हो संत संग अंतर प्रभ डीठा नाम नूं सुणदे उहनूं चरण कहा नाम प्रभु का लागा मीठा मतलब चों अमृत रस आउंदा फिर सारा कुछ अंदर ही है सगल समगरी एक सकट माहे अनेक रंग नाना दिष्टाए ना उन्हें तो अमृत प्रभ का नाम देही मैं इसका और फिर जदों असीं अरदासां बेनतियां करी जांदे आ ते फिर सतगुरु बख्शिश करदे ने सुन समाज च लै जांदे सानू जो जपी जांदे हो ना तुसीं ते मन च फुरने रुक जांदे आ उदों मन अफुर वस्ता जांदा सोचां तों उपर त्रैगुणां तों उपर त्रैगुण माया दीआं सोचां तों उपर त्रैगुण मेटे चौथे चित लाया उहनूं सहज गया नानक होमे मार ब्रह्म लाया उत्थे फिर दर्शन करदा फिर अंदर भी ते बाहर भी सुन समाद अनहत नाद उहनूं नाद कहा चरणा नूं वाहगुरु दे बोल नूं नाम नूं इन्ना आनंद कहण ना जाई अचरज बिस्माद जो तुसीं बेनतियां करी गए तो तुसीं उहनूं भा जाणा वा फिर उहने दर्शन कराउणे तुहानूं इहदे तिन देखिया जिस आप दिखाए नानक दिस जन सोझी पाए फिर जे अंदरों वेख लैंदे हो फिर अखां खोलो बाहर भी वाहगुरु प्रकाश सो अंतर सो बाहर अनंत घट घट व्याप रहा धरन माहे आकाश प्याल सर्ब लोग पूर्ण बाण तिण पर्वत है पार ब्रह्म सब मैं जोत जोत है सोए
ਕਿਸੇ ਦੇ ਚਾਨਣ ਸਭ ਮੈਂ ਬਣ ਤਿਣ ਪਰਬਤ ਹੈ ਪਾਰ ਜੈਸੀ ਆ ਗਿਆ ਪੌਣ ਪਾਣੀ ਬੈਸੰਤਰ ਮਾਂ ਚਾਰ ਕੁੰਟ ਦੇ ਦਿਸ ਕਹਿੰਦੇ ਚਰਨ ਪਿਆਸੀ ਦਰਸ ਵਿਰਾਗਣ ਪੇਖੂ ਥਾਨ ਸਵਾਏ ਸਾਰੇ ਥਾਵਾਂ ਖੋਜ ਲਹੂ ਹਰ ਸੰਤ ਜਨਾ ਸੰਗ ਆਹ ਜੇ ਤਰੀਕਾ ਖੋਜਣ ਦਾ ਰਾਮ ਰਾਮ ਬੋਲ ਬੋਲ ਖੋਜ ਤੇ ਵੱਡ ਭਾਗ ਤੁਸੀਂ ਵੱਡਿਆਂ ਭਾਗਾਂ ਵਾਲੇ ਹੋ ਤੁਹਾਨੂੰ ਸੰਤ ਕਿਹਾ ਕਹਿੰਦੇ ਖੋਜ ਲਹੂ ਹਰ ਸੰਤ ਜਨਾ ਸੰਗ ਸਮਰਥ ਪੁਰਖ ਮਿਲਾਏ ਸਮਰੱਥ ਪੁਰਖ ਹੈ ਉਹ ਨਾਨਕ ਤਿੰਨ ਮਿਲਿਆ ਸੁਰਜਨ ਸੁਖਦਾਤਾ ਸੇਵਡ ਭਾਗੀ ਮਾਏ ਉਹ ਵੱਡਿਆਂ ਭਾਗਾਂ ਵਾਲੇ ਆ ਜਿਹੜੇ ਇਸ ਅਵਸਥਾ 'ਚ ਪਹੁੰਚ ਗਏ ਸੰਤ ਸੰਗ ਅੰਤਰ ਪ੍ਰਭ ਡੀਠਾ ਨਾਮ ਪ੍ਰਭੂ ਕਾ ਪਰ ਉਹਦੇ ਵਿੱਚ ਫਿਰ ਇਹ ਸਾਨੂੰ ਜੋ ਤਰੀਕਾ ਦੱਸਿਆ ਉਹ ਇਹੋ ਹੀ ਆ ਕਿ ਤੁਸੀਂ ਸੰਗਤ ਕਰਨੀ ਖੋਜ ਲਓ ਹਰ ਸੰਤ ਜਨਾ ਸੰਗ ਆਓ ਸੰਤ ਜਨੋ ਗੁਣ ਗਾਵੇਂ ਗੋਬਿੰਦ ਕੇਰੇ ਰਾਮ ਅਤੇ ਗੁਣ ਗਾ ਗਾ ਕੇ ਫਿਰ ਮਨ ਨਿਰਮਲ ਹੋ ਜਾਂਦਾ ਗੁਣ ਗਾਵਤ ਤੇਰੀ ਉੱਤਰ ਸਮੈਲ ਬਿਨ ਸਜਾਏ ਹੋਮੇ ਬਿਖਫੈਲ ਹੋਏ ਅਚਿੰਤ ਬਸੇ ਸੁਖ ਨਾਲ ਸਵਾਸ ਕਰਾ ਸਰਨਾਮ ਇਹ ਮਨ ਨੂੰ ਨਿਰਮਲ ਕਰਨ ਦਾ ਤਰੀਕਾ ਵਾ ਕਹਿੰਦੇ ਸਾਹਿਬ ਮੇਰਾ ਸਦਾ ਹੈ ਦਿਸੇ ਸ਼ਬਦ ਕਮਾਏ ਕਹਿੰਦੇ ਸ਼ਬਦ ਦੀ ਕਮਾਈ ਕਰੋਗੇ ਅੰਦਰੋਂ ਅਤੇ ਬਾਹਰੋਂ ਫਿਰ ਪ੍ਰਗਟ ਹੋ ਜਾਂਦਾ ਜਿਹਨੂੰ ਆਪਾਂ ਪੜ੍ਹਦੇ ਵੀ ਹਾਂ ਕਿ ਵਾਹਿਗੁਰੂ ਸਦਾ ਨਿਰਮਲ ਆ ਸਾਹਿਬ ਮੇਰਾ ਸਦਾ ਨਿਰਮਲਾ ਮਨ ਨਿਰਮਲ ਪਾਇਆ ਜਾਏ ਅਤੇ ਬਸ ਉਹ ਫਿਰ ਮਨ ਨੂੰ ਨਿਰਮਲ ਕਰਨ ਦੇ ਤਰੀਕੇ ਸਾਰੇ ਗੁਰਬਾਣੀ 'ਚ ਦੱਸੇ ਨੇ ਅਤੇ ਜਿਹੜਾ ਅੱਜ ਤਰੀਕਾ ਦੱਸਿਆ ਉਹਨਾਂ ਨੇ ਰਹਾਓ ਤੱਕ ਆਏ ਰਹਾਓ ਤੱਕ ਇਹ ਜੇ ਤੁਸੀਂ ਵਰਤ ਲਿਆ ਨਾ ਅਗਲਾ ਫਿਰ ਸਾਰਾ ਆਪੇ ਕੰਮ ਬਣ ਜਾਣਾ ਅੱਜ ਬੜਾ ਹੋਰ ਬੜੇ ਤਰੀਕੇ ਨਾਲ ਸਮਝਾਇਆ ਪੰਜਵੇਂ ਪਾਤਸ਼ਾਹ ਨੇ ਅੱਜ ਆਪਾਂ ਨੂੰ ਕੀ ਕਿਹਾ ਵਾ ਦੁੱਖ ਸੁਣਾਉਣਾ ਤਿੰਨ ਹੀ ਸੁਣਿਆ ਦੁੱਖ ਸੁੱਖ ਮੇਰਾ ਹੁਣ ਦੁੱਖ ਅਸੀਂ ਮਹਿਸੂਸ ਹੀ ਨਹੀਂ ਕਰਦੇ ਸੁਣਾਈਏ ਕੀ ਕਦੀ ਕੀਤਾ ਮਹਿਸੂਸ ਅਸੀਂ ਵਿਛੜੇ ਹੋਏ ਦੁੱਖ ਵਿਛੋੜ ਇੱਕ ਦੁੱਖ ਭੂਖ ਇੱਕ ਦੁੱਖ ਸਖਤ ਵਾਰ ਜਮਦੂਤ ਇਹ ਦੁੱਖਾਂ ਨੂੰ ਕਦੀ ਪਰਵਾਹ ਹੀ ਨਹੀਂ ਕਰਦੇ ਬਸ ਇਹ ਸੁਭਾਅ ਉੱਠੇ ਕੰਮ 'ਤੇ ਲੱਗ ਗਏ ਰਾਤ ਨੂੰ ਸੌਂ ਗਏ ਇਹ ਸੰਗਤ 'ਚ ਆ ਕੇ ਫਿਰ ਵਿਰਾਗ ਆਉਂਦਾ ਸੋਝੀ ਆਉਂਦੀ ਗੁਰਬਾਣੀ ਦੇ ਰਾਹੀਂ ਵੀ ਸਮਾਂ ਤਾਂ ਲੰਘਦਾ ਚੱਲਦਾ ਪਤਾ ਨਹੀਂ ਕਦੋਂ ਸਵਾਸ ਖਤਮ ਹੋ ਜਾਣੇ ਜਿਸ ਕਾ ਤਨ ਮਨ ਧਨ ਸਭ ਤਿਸ ਕਾ ਸੋਈ ਸੁਗੜ ਸੁਜਾਨੀ ਆ ਤਨ ਵੀ ਉਹਦਾ ਵਾ ਇਹਦੇ ਵਿੱਚ ਮਨ ਵੀ ਉਹਦਾ ਅਤੇ ਸਵਾਸਾਂ ਦਾ ਧਨ ਵੀ ਉਹ ਦੇ ਰਿਹਾ ਇਹ ਸਵਾਸਾਂ ਦਾ ਧਨ ਪਤਾ ਨਹੀਂ ਕਦੋਂ ਖਤਮ ਹੋ ਜਾਣਾ ਇਹ ਨਹੀਂ ਪਤਾ ਕਿਸੇ ਨੂੰ ਗਿਣ ਘਰ ਲੈ ਸਭ ਦਿਵਸ ਸਵਾਸ ਨਾ ਵੱਢਣ ਘਟਣ ਤਿਲ ਸਾਰ ਇੱਕ ਤਿਲ ਵੀ ਵਧਣਾ ਘਟਣਾ ਨਹੀਂ ਇਸ ਲਈ ਕਹਿੰਦੇ ਸਵਾਸਾਂ ਦੇ ਹੁੰਦਿਆਂ ਹੁੰਦਿਆਂ ਹੀ ਤੁਸੀਂ ਕਰ ਸਕਦੇ ਹੋ ਇਹ ਅਤੇ ਜੇ ਬਹੁਤੇ ਹੋਰ ਬਜ਼ੁਰਗ ਹੋ ਗਏ ਤਾਂ ਫਿਰ ਬੈਠਿਆ ਨਹੀਂ ਜਾਣਾ ਹੈ ਨਾ ਫਿਰ ਲੱਕ ਦਰਦ ਕਦੀ ਗੋਡੇ ਪੀੜ ਕਦੀ ਕੁਛ ਤਾਂ ਹੀ ਉਹਨਾਂ ਨੇ ਕਿਹਾ ਸੀ ਗੁਰਸੇਵਾ ਅਤੇ ਭਗਤ ਕਮਾਈ ਤਬ ਇਹ ਮਾਨਸ ਦੇਹੀ ਪਾਈ ਇਸ ਦੇਹੀ ਨੂੰ ਤਰਸਦੇ ਆ ਦੇਵਤੇ ਵੀ ਇਸ ਦੇਹੀ ਕੋ ਸਿਮਰੇ ਦੇਵ ਸੋ ਦੇਹੀ ਭਾਜ ਹਰ ਭਜਨ ਕਰਨਾ ਇਹਦੇ ਨਾਲ ਭਜੋ ਗੋਬਿੰਦ ਭੂਲ ਮਤ ਜਾਓ ਮਾਨਸ ਜਨਮ ਕਾ ਇਹ ਲਾਹਾ ਲੈ ਲਓ ਕਹਿੰਦੇ ਆਪਣਾ ਭਜਸ ਭਜਸ ਕਬ ਭਾਈ ਆਵੇ ਅੰਤ ਨਾ ਭਜਿਆ ਜਾਈ ਕਹਿੰਦੇ ਭਜਨ ਹੋਣਾ ਨਹੀਂ ਤੇਰੇ ਕੋਲੋਂ ਜਬ ਲਗ ਜ਼ਰਹਾ ਰੋਗ ਨਹੀਂ ਆਇਆ ਜਬ ਲਗ ਕਾਲ ਗ੍ਰਸੀ ਨਹੀਂ ਕਾਇਆ ਜਬ ਲਗ ਬਿਕਲ ਭਾਈ ਨਹੀਂ ਬਾਣੀ ਬੁੱਢੇ ਹੋ ਗਏ ਤੇ ਬੋਲ ਵੀ ਨਹੀਂ ਨਿਕਲਦਾ ਮੁੜ ਕੇ ਵਾਹਿਗੁਰੂ ਵੀ ਨਹੀਂ ਬੋਲਿਆ ਜਾਂਦਾ ਜਬ ਲਗ ਬਿਕਲ ਭਾਈ ਨਹੀਂ ਬਾਣੀ ਭਜ ਲੈ ਰੇ ਮਨ ਸਾਰੰਗ ਪਾਣੀ ਵਾਹਿਗੁਰੂ ਨੂੰ ਗਿਆ ਕਰੀਏ ਥੋੜ੍ਹਾ ਜਿਹਾ ਸਮਾਂ ਹੋ ਚੱਲਿਆ ਹਾਂਜੀ ਕੰਮ ਇੱਕੋ ਹੀ ਆ ਅਵਰ ਕਾਜ ਤੇਰੇ ਕਿਤੇ ਨਾ ਕਾਮ ਮਿਲ ਸਾਧ ਸੰਗਤ ਭੱਜ ਬਸ ਇਹੋ ਹੀ ਅਸੀਂ ਕਰਦੇ ਨੀਗੇ ਜਿਹੜਾ ਕੰਮ ਕਰਨ ਲਈ ਗਿਆ ਉਹ ਕਰਦੇ ਨੀਗੇ ਦੁੱਖ ਸੁਣਾਉਂਦੇ ਨੀਗੇ ਮਹਿਸੂਸ ਨਹੀਂ ਨਾ ਕਰਦੇ ਤਿੰਨ ਹੀ ਸੁਣਿਆ ਦੁੱਖ ਸੁੱਖ ਮੇਰਾ ਤਿੰਨ ਹੀ ਸੁਣਿਆ ਹਾਂ ਜੇ ਆਪਾਂ ਸੁਣਾਉਣ 'ਚ ਕਾਮਯਾਬ ਹੋ ਗਏ ਵਧੀਆ ਖੱਟੀ ਖੱਟ ਲੈਣੀ ਹੈ ਅਤੇ ਫਿਰ ਅਗਲਾ ਕੰਮ ਸਾਰਾ ਉਹਨੇ ਆਪ ਹੀ ਕਰ ਦੇਣਾ ਅਗਲਾ ਕੰਮ ਕੀ ਕਰਨਾ ਉਹਨੇ ਨਾਮ ਵੀ ਦੇ ਦੇਣਾ ਤੁਹਾਨੂੰ ਹੈ ਨਾ ਉਹ ਪੰਜਾਂ ਚੋਰਾਂ ਨੂੰ ਵੀ ਪਾਸੇ ਕਰ ਦੇਣਾ ਉਹਨਾਂ ਦੀ ਗੱਲ ਨਹੀਂ ਬਣਨੀ ਅੰਮ੍ਰਿਤ ਨਾਮ ਨਿਰਮੋਲਕ ਹੀਰਾ ਗੁਰਦੀਨੋ ਮੰਤਾਨੀ ਡਿਗੇ ਨਾ ਡੋਲੇ ਦਿੜ ਕਰ ਰਹੇ ਹੋ ਪੂਰਨ ਹੋਏ ਤ੍ਰਿਪਤਾਨ ਜਾਂ ਅੰਮ੍ਰਿਤ ਰਸ ਪੀਂਦਾ ਫਿਰ ਤ੍ਰਿਪ ਤ੍ਰਿਸ਼ਨਾ ਦੀ ਖਤਮ ਹੋ ਜਾਂਦੀ ਕਿਤੇ
ਉਹ ਇਹ ਜੋ ਬੀਚ ਹਮ ਤੁਮ ਕਿਸ਼ੋਤੇ, ਉਹ ਪੰਜ ਜਿਹੜੇ ਸੀ ਸਾਡੇ ਅਤੇ ਉਹਦੇ ਵਾਹਿਗੁਰੂ ਦੇ ਵਿਚਕਾਏ ਖੜੇ ਆ, ਪੰਜ ਪੈਰੂ ਆ ਦਰ ਮੇਰੇ ਤੇ, ਉਹਨਾਂ ਦੀ ਗੱਲ ਨਹੀਂ ਬਣਨੀ ਫਿਰ ਕਿਤੇ, ਤਿੰਨ ਕੀ ਬਾਤ ਬਿਲਾਨੀ ਖਤਮ ਹੋ ਗਈ। ਇਹ ਫਿਰ ਅਲੰਕਾਰ ਸੀਗਾ, ਗਹਿਣਾ ਸੀਗਾ, ਅਤੇ ਹੁਣ ਸੋਨੇ 'ਚ ਰਲ ਗਿਆ ਜਾ ਕੇ, ਜਿਹ 'ਚੋਂ ਨਿਕਲ ਕੇ ਬਣਿਆ ਸੀ ਨਾ ਉਹਦੇ 'ਚ ਜਾ ਰਲਿਆ। ਅਲੰਕਾਰ ਮਿਲ ਫੈਲੀ ਹੋਈ ਤਾਂ 'ਤੇ ਕਣਕ, ਉੱਥੇ ਫਿਰ ਜੋਤ ਪ੍ਰਗਟ ਹੁੰਦੀ ਹੈ, ਤੁਹਾਨੂੰ ਪ੍ਰਕਾਸ਼ ਦਿਸਣ ਲੱਗ ਪੈਣਾ, ਨਾਲ ਹੀ ਨਾਮ ਸੁਣਨ ਲੱਗ ਪੈਣਾ। ਉਹਨੂੰ ਅਨਹਦ ਬਾਣੀ ਕਿਹਾ, ਪ੍ਰਗਟਿਓ ਜੋਤ ਸਹਿਜ ਸੁੱਖ ਸੋਭਾ ਬਾਜੇ ਅਨਹਦ ਬਾਣੀ, ਤੁਸੀਂ ਘਰ ਚੱਲ ਗਏ, ਇਹੋ ਘਰ ਦੀ ਨਿਸ਼ਾਨੀ ਹੈ। ਉੱਥੇ ਅਨਹਦ ਸ਼ਬਦ ਵੱਜੇ ਦਿਨ ਰਾਤੀ, ਪਰ ਇਹ ਚਾਓ ਆਉਂਦਾ ਜਿੰਨਾ 'ਚ ਉਹਨਾਂ ਦੇ ਚੱਲਦਾ ਵਾ, ਚਾਹ ਨਹੀਂ ਨਾ ਕਰ ਮਿੰਨਤ ਕਰ ਜੋਦੜੀ ਮੈਂ ਪ੍ਰਭ ਮਿਲਣੇ ਕਾ ਚਾਓ, ਚਾਓ ਤੋਂ ਬਿਨਾਂ ਨਹੀਂ ਗੱਲ ਬਣਦੀ। ਮਨ ਚਾਹੋ ਪਿਆ ਪ੍ਰਭ ਆਗਮ ਸੁਣਿਆ, ਮਨ ਚਾਹੋ ਪਿਆ ਪ੍ਰਭ ਆਗਮ ਸੁਣਿਆ, ਹਰ ਮੰਗਲ ਗਾਓ। ਆਹ ਜਿਹੜਾ ਬੋਲ ਰਹੇ ਵਾਹਿਗੁਰੂ, ਇਹਨੂੰ ਮੰਗਲ ਗਾਉਣਾ ਕਹਿੰਦੇ, ਇਹ ਤੁਹਾਡਾ ਤਾਂ ਮੰਦਰ ਬਣ ਜਾਣਾ ਘਰ, ਗ੍ਰਹਿ ਮੰਦਰ ਕਹਿੰਦੇ। ਗਾਓ ਮੰਗਲ ਨਿੱਤ ਸਖੀਏ, ਫਿਰ ਕਿਤੇ ਭੁੱਲ ਨਾ ਜਾਇਓ, ਰੋਜ਼ ਗਾਇਓ। ਸੋਗ ਦੁੱਖ ਨਾ ਵਿਆਪੇ ਗੁਰਚਰਨ ਲਾਗੇ, ਉਹ ਗੁਰਚਰਨ ਨਾਮ ਨੂੰ ਗਿਆ, ਜਿਹੜਾ ਹੁਣੇ ਪੜ੍ਹਿਆ ਸੀ ਨਾ ਆਪਾਂ, ਚਰਨ ਪਿਆਸੀ ਦਰਸ ਬਰਾਗਣ, ਕਿਤੇ ਗੁਰਚਰਨ ਲਾਗੇ ਉਹ ਨਾਮ ਪ੍ਰਗਟ ਹੋ ਗਿਆ। ਉਹਨੂੰ ਅਨਹਦ ਬਾਣੀ ਕਿਹਾ, ਸੁਭਾਗਾ ਦੇਣ ਆ ਜਾਏਗਾ, ਕਿਤੇ ਗੁਰਚਰਨ ਲਾਗੇ ਦਿਨ ਸੁਪਾਗੇ ਆਪਣਾ ਫਿਰ ਜਾਪੇ, ਉਹਨਾਂ ਚਿਰ ਤੁਸੀਂ ਵਾਹਿਗੁਰੂ ਨੂੰ ਜਪੀ ਜਾਣਾ। ਉਹਨੂੰ ਕਿਹਾ ਅਨਹਦ ਬਾਣੀ ਗੁਰੂ ਦੇ ਸ਼ਬਦ ਰਾਹੀਂ ਪ੍ਰਗਟ ਹੁੰਦੀ ਹੈ, ਵਾਹਿਗੁਰੂ ਜਪ ਜਪ, ਕਹਿੰਦੇ ਅਨਹਦ ਬਾਣੀ ਗੁਰ ਸ਼ਬਦ ਜਾਣ। ਉਹਨੂੰ ਕਿਹਾ ਹਰੀ ਦਾ ਨਾਮ, ਉਹਦੇ ਵਿੱਚੋਂ ਫਿਰ ਰਸ ਆਉਂਦਾ, ਹਰ ਨਾਮ ਹਰ ਰਸ ਭੋਗੋ, ਜਿਹਨੂੰ ਹਰ ਰਸ ਕਿਹਾ ਨਾਮ ਰਸ ਕਿਹਾ। ਬਾਬਾ ਮਨ ਮਤਵਾਰੋ ਨਾਮ ਰਸ ਪੀਵੇ, ਸਹਿਜ ਰੰਗ ਰਚ ਰਹਿਆ ਐਨਸ ਬਣੀ ਪ੍ਰੇਮ ਲਿਵ ਲਾਗੀ, ਸ਼ਬਦ ਅਨਾਹਦ ਗਹਿਆ, ਗਹਿਆ ਹੁੰਦਾ ਫੜ ਲਿਆ, ਅੰਦਰੋਂ ਜੁੜ ਗਿਆ ਉਹਦੇ ਨਾਲ, ਚਰਨ ਚਰਨ ਫੜ ਲਏ ਵਾਹਿਗੁਰੂ ਦੇ, ਜੋ ਚਰਨ ਫੜ ਲਏ ਤੇ ਫਿਰ ਵਾਹਿਗੁਰੂ ਆਪੇ ਦਰਸ਼ਨ ਹੋ ਜਾਣੇ। ਇਹ ਅੱਜ ਉਹਨਾਂ ਨੇ ਕਿਹਾ, ਤੁਸੀਂ ਇੱਦਾਂ ਕਰੋ ਕਿ ਪ੍ਰਗਟਿਓ ਜੋਤ ਸਹਿਜ ਸੁੱਖ ਸੋਭਾ ਬਾਜੇ ਅਨਹਦ ਬਾਣੀ, ਕਹੋ ਨਾਨਕ ਨਿਸ਼ਚਲ ਕਰ ਬੰਦੇ। ਅਤੇ ਇਹ ਗਿਆਨ ਕਿਹਨੇ ਬਖਸ਼ਿਆ? ਗੁਰੂ ਸਾਹਿਬ ਜੀ ਨੇ, ਗੁਰ ਕਿਨੋ ਬੰਦਾ ਨੇ, ਧੰਨ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ 'ਚ ਦੱਸਿਆ ਜਾ ਰਿਹਾ, ਅਨਹਦ ਬਾਣੀ ਗੁਰ ਸ਼ਬਦ ਜਾਣੀ ਹਰ ਨਾਮ ਹਰ ਰਸ ਭੋਗੋ। ਇੱਥੋਂ ਤੱਕ ਉਦਮ ਹੈ ਤੁਹਾਡਾ, ਅੱਗੋਂ ਵਾਹਿਗੁਰੂ ਆਪ ਦਰਸ਼ਨ ਦੇਊਗਾ। ਕਹੋ ਨਾਨਕ ਪ੍ਰਭ ਆਪ ਮਿਲਿਆ, ਸਾਰੀ ਸ੍ਰਿਸ਼ਟੀ ਨੂੰ ਬਣਾਉਣ ਵਾਲਾ ਕਰਤਾ ਪੁਰਖ। ਆਓ ਆਪਾਂ ਮਿੰਨਤਾਂ ਕਰੀਏ, ਦੁੱਖ ਸੁਣਾਈਏ ਉਹਨੂੰ, ਤਿੰਨ ਹੀ ਸੁਣਿਆ ਦੁੱਖ ਸੁੱਖ ਮੇਰਾ, ਦੁੱਖ ਮਹਿਸੂਸ ਕਰਕੇ ਸੁਣਾਇਓ ਜਰਾ, ਹੈ ਨਾ, ਮਹਿਸੂਸ ਕਰਿਆ ਕਰੋ ਵਾਹਿਗੁਰੂ।

ਇਸ ਤਰ੍ਹਾਂ ਗੁਰੂ ਪਿਆਰਿਓ, ਜੋ ਸਤਿਗੁਰਾਂ ਨੇ ਪੂਰਨ ਮਿਲਾਪ ਕਰਾਇਆ ਅੱਜ ਦੇ ਹੁਕਮਨਾਮਾ ਸਾਹਿਬ ਅਤੇ ਜਿਹੜਾ ਤੀਜੇ ਪਾਤਸ਼ਾਹ ਦੇ ਸ਼ਬਦ ਆਪਾਂ ਵਿਚਾਰ ਰਹੇ ਸੀ, ਸਖੀ ਨਾਲ ਵਸਾਂ ਆਪਣੇ ਨਾਂ ਪਿਆਰੇ, ਜਦੋਂ ਇਸ ਤਰ੍ਹਾਂ ਸਤਿਗੁਰੂ ਬਖਸ਼ਿਸ਼ ਕਰ ਦਿੰਦੇ ਆ ਅਤੇ ਫਿਰ ਵੀ ਸਮਝਾਉਂਦੇ ਸਾਨੂੰ ਵੀ ਤੁਹਾਡਾ ਆਖਰੀ ਸਵਾਸਾਂ ਤੱਕ ਇਹ ਖੇਲ ਚੱਲਣਾ, ਜੇ ਕਿਤੇ ਫਿਰ ਨਾ ਹਉਮੇ 'ਚ ਆ ਜਾਓ, ਪੰਜਾਂ ਦੇ ਵਸ ਨਾ ਹੋ ਜਾਓ, ਇਹ ਮਨ ਮੇਰਿਆ ਤੂੰ ਸਦਾ ਰਹੋ ਹਰ ਨਾਲ, ਹਰ ਨਾਲ ਰਹੋ ਤੂੰ ਮਨ ਮੇਰੇ ਦੁੱਖ ਸਭ, ਕਿਉਂਕਿ ਦੁੱਖ ਤਾਂ ਪੰਜਾਂ ਨੂੰ ਕਿਹਾ ਨਾ ਚੋਰਾਂ ਨੂੰ, ਇਹ ਨਾਲ ਹੀ ਰਹਿਣੇ ਉਹਨਾਂ ਚਿਰ, ਇਹਨਾਂ ਤੋਂ ਓਏ ਜੋ ਬੀਚ ਹਮ ਤੁਮ ਕਿਛ ਹੋਤੇ ਤਿਨਕੀ ਬਾਤ ਬਿਲਾਨੀ, ਇਹਨਾਂ ਤੋਂ ਸਾਵਧਾਨ ਰਹੋ। ਸਖੀ ਨਾਲ ਵਸਾਂ ਆਪਣੇ ਨਾਂ ਪਿਆਰੇ, ਨਾਂ ਹੁੰਦਾ ਖਸਮ, ਪਤੀ ਪਰਮੇਸ਼ਰ ਵਾਹਿਗੁਰੂ, ਕਹਿੰਦੇ ਮੇਰਾ ਮਨ ਤਨ ਹਰ ਸੰਗ ਹਿੱਲਿਆ, ਸੁਣ ਸਖੀਏ ਮੇਰੀ ਨੀਂਦ ਭਲੀ ਮੈਂ ਆਪਣਾ ਆਪਨੜਾ ਪਿਰ ਮਿਲਿਆ। ਜਦੋਂ ਫਿਰ ਤੁਸੀਂ ਸਹਿਜ ਜਾਂਦੇ ਹੋ, ਉਹਨੂੰ ਨੀਂਦ ਗਿਆ ਸੁਨ ਸਮਾਧ, ਜੇ ਪ੍ਰਕਾਸ਼ ਨੂੰ ਦੇਖਦੇ ਹੋ, ਉਹ ਅਵਸਥਾ ਫਿਰ ਸਤਿਗੁਰਾਂ ਨੇ ਦੱਸਿਆ ਸ਼ਬਦ ਕਿ ਇਸ ਤਰ੍ਹਾਂ ਤੁਹਾਡੇ 'ਤੇ ਬਖਸ਼ਿਸ਼ ਹੋਣੀ ਹੈ ਕਿ ਤੁਹਾਨੂੰ ਵਾਹਿਗੁਰੂ ਜੀ, ਜਦ ਤੁਸੀਂ ਇਹ ਦੁੱਖ ਸੁਣਾਉਣ 'ਚ ਕਾਮਯਾਬ ਹੋ ਗਏ ਅਤੇ ਵਾਹਿਗੁਰੂ ਜੀ ਨੇ ਫਿਰ ਅੰਮ੍ਰਿਤ ਨਾਮ, ਜਿਹਨੂੰ ਜਨਮ ਸਮੇਂ ਲਿਵ ਟੁੱਟ ਗਈ ਸੀ, ਉਹ ਬਖਸ਼ਿਸ਼ ਕਰ ਦੇਣਾ। ਅੰਮ੍ਰਿਤ ਨਾਮ ਨਿਰਮੋਲਕ ਹੀਰਾ ਗੁਰਦੀਨੋਂ ਮੰਤਨ, ਅਤੇ ਫਿਰ ਇਹ ਮਨ ਨਹੀਂ ਜਾਂਦਾ, ਡਿੱਗਦਾ ਨਹੀਂ ਫਿਰ, ਨਹੀਂ ਤਾਂ ਉਨ੍ਹਾਂ ਚਿਰ ਜਿੰਨਾ ਚਿਰ ਟੁੱਟੀ ਨਹੀਂ ਕੱਢੀ ਜਾਂਦੀ, ਉਨ੍ਹਾਂ ਚਿਰ ਇਹ ਕਬੂ ਜੀੜਾ ਊਬ ਚੜ੍ਹਤ ਹੈ ਕਬੂ ਜਾਏ ਪਿਆਲੇ, ਲੋਭੀ ਜੀੜਾ ਥਿਰ ਨਾ ਰਹੇ ਚਾਰੇ ਕੁੰਡਾਂ ਪਲ। ਇਸ ਲਈ ਦਸਾਂ ਦਿਸ਼ਾਵਾਂ 'ਚ ਭੱਜਦਾ ਵਾ ਮਨ ਸਾਡਾ, ਅਤੇ ਫਿਰ ਜਦੋਂ ਨਾਮ ਦੀ ਪ੍ਰਾਪਤੀ ਹੋ ਜਾਂਦੀ ਫਿਰ ਥਿਰ ਹੁੰਦਾ ਉਹ, ਜਿਵੇਂ ਕਹਿੰਦੇ ਥਿਰ ਘਰ ਬੈਸੋ ਹਰਜਨ ਪਿਆਰੇ ਸਤਿਗੁਰ ਤੁਮਰੇ ਕਾਸਾ। ਉੱਥੇ ਫਿਰ ਵਾਹਿਗੁਰੂ ਦੱਸਦੇ ਨੇ ਡਿੱਗੇ ਨਾ ਡੋਲੇ ਦ੍ਰਿੜ ਕਰ ਰਹੇ ਹੋ, ਪੂਰਨ ਹੋਏ ਤ੍ਰਿਪਤਾ, ਹੋਏ ਜੋ ਬੀਚ ਹਮ ਤੁਮ ਕਿਸ਼ੋਤੇ ਤਿਨਕੀ ਬਾਤ ਮਿਲਣ, ਅਲੰਕਾਰ ਮਿਲ ਥੈਲੀ ਹੋਏ ਤਾਂ ਤੇ ਕਣਕ ਵਖਾਨੀ, ਪ੍ਰਗਟਿਓ ਜੋਤ ਸਹਿਜ ਸੁਖ ਸੋਭਾ ਬਾਜੇ ਅਨਹਦ ਬਾਣੀ, ਕਹੋ ਨਾਨਕ ਨਿਹਚਲ ਘਰ ਬੰਧਿਓ। ਅਤੇ ਕਿਹਨਾਂ ਨੇ ਦੱਸਿਆ ਇਹ? ਗੁਰੂ ਗ੍ਰੰਥ ਸਾਹਿਬ ਜੀ ਨੇ, ਗੁਰ ਕੀਓ ਬੰਧਾਨੀ, ਬਾਣੀ ਗੁਰੂ, ਗੁਰੂ ਹੈ ਬਾਣੀ, ਵਿੱਚ ਬਾਣੀ ਅੰਮ੍ਰਿਤ ਸਾਰੇ, ਗੁਰ ਬਾਣੀ ਕਹੇ ਸੇਵਕ ਜਨ। ਆਪਾਂ ਜੇ ਮੰਨਦੇ ਨਹੀਂ, ਜੇ ਮੰਨ ਲਈਏ ਨਾ ਸਤਿਗੁਰੂ ਦੇ ਵਚਨ, ਅਤੇ ਉਹ ਫਿਰ ਸਤਿਗੁਰੂ ਕਹਿੰਦੇ ਨੇ ਤੁਸੀਂ ਸਹਿਜ ਚੱਲ ਜਾਓਗੇ। ਉਹਨੂੰ ਨੀਂਦ ਕਹਿੰਦੇ, ਆਓ ਸੁਭਾਗੀ ਨੀਂਦੜੀਏ ਮਤ ਸ਼ੋ ਦੇਖਾਂ ਸੋਏ, ਉੱਥੇ ਲਿਖਿਆ ਸੁਣ ਸਕੀਏ ਮੇਰੀ ਨੀਂਦ ਭਲੀ ਮੈਂ ਆਪਨੜਾ ਪਿਰ ਮਿਲਿਆ, ਭਰਮ ਖੋਇਓ ਸ਼ਾਂਤ ਸਹਿਜ ਸੋਮ ਪ੍ਰਗਾਸ ਪਿਆ ਕੌਲ ਖਿਲਿਆ, ਉਲਟ ਕਮਲ ਅੰਮ੍ਰਿਤ ਭਰਿਆ ਇਹ ਮਨ ਕਤੂ ਨਾ ਜਾਏ। ਉਸ ਨਾਮ ਨੂੰ ਅਜੱਪਾ ਜਾਪ ਕਿਹਾ ਜਿਹੜਾ ਅੱਜ ਵਾਹਿਗੁਰੂ ਨੇ ਬਖਸ਼ਿਸ਼ ਕੀਤਾ, ਅੰਮ੍ਰਿਤ ਨਾਮ ਨਿਰਮੋਲਕ ਹੀਰਾ। ਕਿਤੇ ਅਜੱਪਾ ਜਾਪ ਨਾ ਵਿਸਰੇ ਆ ਜੁਗਾ ਸਮਾਏ, ਉਹ ਪੰਜਾਂ ਸ਼ਬਦਾਂ ਤੋਂ ਫਿਰ ਇੱਕ ਹੋ ਜਾਂਦਾ, ਉਹਨੂੰ ਸਤਿਗੁਰੂ ਕਹਿੰਦੇ ਨੇ ਕਹਿੰਦੇ ਸਭ ਸਖੀਆਂ ਪੰਚੇ ਮਿਲੇ ਗੁਰਮੁਖ ਨਿੱਜ ਘਰ ਵਾਸ, ਸ਼ਬਦ ਖੋਜੇ ਘਰ ਲਹੇ ਨਾਨਕ ਤਾਂ ਕਾ ਦਾਸ। ਇੱਥੇ ਵੀ ਉਹਨਾਂ ਲਿਖਿਆ ਕਿ ਉਹ ਫਿਰ ਜਿਹੜਾ ਮਨ ਆ ਉਹ ਕੌਲ ਉਹਨੂੰ ਕਿਹਾ ਖਿੜ ਜਾਂਦਾ ਵਾ, ਪਹਿਲਾਂ ਇਹਦੇ 'ਚ ਜ਼ਹਿਰ ਭਰਿਆ ਸੀ ਹੁਣ ਅੰਮ੍ਰਿਤ ਭਰ ਲਿਆ ਆਪਾਂ ਨਾਮ। ਕਿਤੇ ਵਰ ਪਾਇਆ ਪ੍ਰਭ ਅੰਤਰ ਜਾਮੀ ਨਾਨਕ ਸੁਹਾਗ ਨਾ ਟਲਿਆ, ਇਹ ਸੁਹਾਗਣ ਹੋ ਗਏ ਸੁਰਤੀ ਸਾਡੀ ਜਦੋਂ ਪਤੀ ਪਰਮੇਸ਼ਰ ਦੇ ਨਾਲ ਪੂਰਨ ਮਿਲਾਪ ਕਰ ਲੈਂਦੇ। ਉਹ ਫਿਰ ਚੌਥੀ ਲਾਮ ਦੇ ਵਿੱਚ ਕਿਹਾ ਹਰ ਚੌਥੜੀ ਲਾਮ ਮਨ ਸਹਿਜ ਪਿਆ ਹਰ ਪਾਇਆ ਬਲਰਾਮ ਜੀ, ਉਦੋਂ ਮਨ ਨੂੰ ਗੁਰਮੁਖ ਕਿਹਾ, ਕਹਿੰਦੇ ਗੁਰਮੁਖ ਮਿਲਿਆ ਸੋ ਪਾਇਆ ਹਰ ਮਨ ਤਨ ਮਿੱਠਾ ਲਾਇਆ ਬਲਰਾਮ, ਮਿੱਠਾ ਲਾਇਆ ਮੇਰੇ ਪ੍ਰਭ ਪਾਇਆ ਅੰਨ ਦਿਨ ਹਰ ਲਿਵ ਲਾਏ, ਮਨ ਚਿੰਦਿਆ ਫਲ ਪਾਇਆ ਸੁਆਮੀ ਹਰ ਨਾਮ ਵੱਜੀ ਵਧਾਈ। ਉਹ ਫਿਰ ਨਾਮ ਅੰਦਰ ਗੋਬਿੰਦ ਗੱਜਣ ਲੱਗ ਪੈਂਦੇ, ਰਾਗ ਰਤਨ ਪ੍ਰਵਾਹ ਹਰੀ ਦਾ ਸ਼ਬਦ ਪ੍ਰਗਟ ਹੋ ਜਾਂਦਾ ਨਾਮ, ਕਹਿੰਦੇ ਹਰ ਪ੍ਰਭ ਠਾਕਰ ਕਾਜ ਰਚਾਇਆ, ਜਿਹੜੇ ਕੰਮ ਲਈ ਭੇਜਿਆ ਸੀ ਹੋ ਗਿਆ, ਧਨ ਹਿਰਦੇ ਨਾਮ ਵਿਗਾਸੀ, ਧਨ ਸਾਡੀ ਸੁਰਤੀ ਨੂੰ ਕਿਹਾ ਇਹਦੇ ਨਾਮ ਅੰਦਰ ਪ੍ਰਗਟ ਹੋ ਗਿਆ। ਧਨ ਹਿਰਦੇ ਨਾਮ ਵਿਗਾਸੀ ਜਿਹਨੂੰ ਆਪਾਂ ਪੜ੍ਹਦੇ ਹੁਣੇ,
ਹਰ ਚੌਥੜੀ ਲਾਭ ਮਨ ਸਹਿਜ ਪਿਆ ਹਰ ਪਾਇਆ ਬਲਰਾਮ ਜੀਓ ਉੱਥੇ ਮਨ ਨੂੰ ਗੁਰਮੁਖ ਗਿਆ ਗੁਰਮੁਖ ਮਿਲਿਆ ਸੁਪਾਏ ਹਰ ਮਨ ਤਨ ਮਿੱਠਾ ਲਾਇਆ ਬਲਰਾਮ ਜੀਓ ਮਿੱਠਾ ਲਾਇਆ ਮੇਰੇ ਪ੍ਰਭਾਇਆ ਆਂਦਣ ਹਰ ਲਿਵ ਲਾਈ ਮਨ ਚਿੰਦਿਆ ਫਲ ਪਾਇਆ ਸਵਾਮੀ ਹਰਨਾਮ ਵਜੀ ਵਧਾਈ ਹਰ ਪ੍ਰਭ ਠਾਕੁਰ ਕਾਜ ਰਚਾਇਆ ਜਿਹੜੇ ਕੰਮ ਲਈ ਭੇਜਿਆ ਸੀ ਧਨ ਹਿਰਦੇ ਨਾਮ ਵਿਗਾਸੀ ਉਹ ਨਾਮ ਤੱਕ ਪਹੁੰਚ ਗਈ ਸੁਰਤੀ ਸਾਡੀ ਜਦ ਨਾਨਕ ਬੋਲੇ ਚੌਥੀ ਲਾਵੇ ਹਰ ਪਾਇਆ ਪ੍ਰਭ ਅਵਿਨਾਸੀ ਉੱਥੇ ਫਿਰ ਇਹਦਾ ਵਿਆਹ ਹੋ ਜਾਂਦਾ ਸੁਹਾਗਣ ਨਾਨਕ ਸੁਹਾਗ ਨਾ ਟਲਿਆ ਉਹਨੂੰ ਕਹਿੰਦੇ ਨੇ ਵਿਆਹ ਹੋਆ ਮੇਰੇ ਬਾਬਲਾ ਗੁਰਮੁਖੇ ਹਰ ਪਾਇਆ ਵਾਹਿਗੁਰੂ ਪਤੀ ਪਰਮੇਸ਼ਰ ਅਗਿਆਨ ਅੰਧੇਰਾ ਕੱਟਿਆ ਗੁਰਗਿਆਨ ਪ੍ਰਚੰਡ ਬੁਲਾਇਆ ਮਿਟਿਆ ਗੁਰਗਿਆਨ ਅੰਧੇਰਾ ਬਿਨਸਿਆ ਰਤਨ ਪਦਾਰਥ ਲੱਦ ਉਹ ਹਉਮੇ ਖਤਮ ਹੋ ਜਾਂਦੀ ਉੱਥੇ ਕਹਿੰਦੇ ਅਕਾਲ ਮੂਰਤ ਵਰ ਪਾਇਆ ਅਵਿਨਾਸੀ ਨਾ ਕਦੇ ਮਰੇ ਨਾ ਜਾਇਆ ਵਿਆਹ ਹੋਆ ਮੇਰੇ ਬਾਬਲਾ ਗੁਰਮੁਖੀ ਹਰ ਪਾਇਆ ਹੁਣ ਰਹਿਰਾ ਸਾਹਿਬ ਦਾ ਸਮਾਂ ਹੋ ਰਿਹਾ ਆਪਾਂ ਉਹ ਥੋੜ੍ਹਾ ਚਿਰ ਸਿਮਰਨ ਕਰ ਲਈਏ ਫਿਰ ਸਮਾਪਤੀ ਕਰਦੇ ਹਾਂ ਜੀ ਵਾਹਿ

0: ਗੁਰਮ ਪਿਆਰਿਓ, ਨਾਮ ਸਿਮਰਨ ਅਭਿਆਸ ਦਾ ਸਮਾਂ ਸਮਾਪਤ ਹੈ। ਸੋ ਹਰ ਵੀਰਵਾਰ 4 ਤੋਂ 6 ਸੈਚਰਡੇ ਵੀ, 4 ਤੋਂ 6 ਸੰਡੇ ਨੂੰ ਵੀ ਆਪਾਂ ਇਹ ਹਾਜ਼ਰੀਆਂ ਭਰਦੇ ਹਾਂ। ਆਇਆ ਕਰੋ ਸਾਰੇ, ਲਾਹਾ ਲਈਏ ਮਾਨਸ ਜਨਮ ਦਾ। ਹਰ ਰਾਮ ਨਾਮ ਜਪ ਲਾਹਾ, ਹਰ ਰਾਮ ਨਾਮ ਜਪ ਲਾਹ। ਅਤੇ ਸੰਗਤ ਦੇ ਵਿੱਚ ਆ ਕੇ ਫਿਰ ਬਹੁਤ ਜ਼ਿਆਦਾ ਧਨ ਇਕੱਠਾ ਹੋ ਜਾਂਦਾ, ਜਿਹਦੇ ਬਦਲੇ 'ਚ ਫਿਰ ਨਾਮ ਧਨ ਮਿਲਦਾ। ਵਿਸ਼ਵਾਸਾਂ ਦਾ ਧਨ ਜਮ੍ਹਾਂ ਕਰਾਉਂਦੇ ਨਾ ਆਪਾਂ ਮੋਹਰਾਂ ਲਾ ਲਾ ਕੇ, ਅਤੇ ਫਿਰ ਸਤਿਗੁਰੂ ਨਾਮ ਦਿੰਦੇ ਨੇ। ਅੰਮ੍ਰਿਤ ਨਾਮ ਨਿਰਮੋਲਕ ਹੀਰਾ, ਗੁਰ ਦੀਨੋ ਮਨ ਤਨ। ਜਿਹਨੂੰ ਜਨਮ ਸਮੇਂ ਲਿਵ ਟੁੱਟ ਗਈ, ਉਹ ਫਿਰ ਨਾਮ ਪ੍ਰਗਟ ਕਰ ਦਿੰਦੇ। ਪ੍ਰਗਟਿਓ ਜੋਤ ਸਹਿਜ ਸੁਖ ਸੋਭਾ, ਬਾਜੇ ਅਨਹਦ ਬਾਣੀ। ਅਤੇ ਇਹ ਨਿਸ਼ਚਲ ਘਰ ਦਾ ਵਾਸੀ ਫਿਰ ਬਣ ਜਾਂਦਾ ਮਨ ਸਾਡਾ। ਸੋ ਆਓ ਬੜੇ ਪਿਆਰ ਸਤਿਕਾਰ ਨਾਲ ਸਾਡੇ ਬਹੁਤ ਹੀ ਸਨਮਾਨਯੋਗ ਗੁਰਮੁਖ ਪਿਆਰੇ ਭਾਈ ਸਾਹਿਬ ਭਾਈ ਦਿਲਬਾਗ ਸਿੰਘ ਜੀ, ਆਪ ਜੀ ਨੂੰ ਪਾਵਨ ਸ੍ਰੀ ਰਹਿਰਾਜ ਸਾਹਿਬ ਜੀ ਦੇ ਜਾਪ ਪਾਠ ਸਰਵਣ ਕਰਾਉਣਗੇ ਜੀ। ਇੰਨੇ ਵਿਚਾਰ ਕਰਦਿਆਂ, ਸਿਮਰਨ ਕਰਾਉਂਦਿਆਂ ਅਨੇਕਾਂ ਭੁੱਲਾਂ ਹੋ ਜਾਂਦੀਆਂ। ਗੁਰੂ ਅਤੇ ਸੰਗਤ ਬਖਸ਼ਣ ਯੋਗ, ਬਖਸ਼ ਲੈਣਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ।

Vaheguru, Vaheguru, Vaheguru, Vaheguru, Vaheguru, Vaheguru.

Vaheguru. Vaheguru. Vaheguru.

ਨਾ ਹੋਈ ਬਲਿਹਾਰੀ ਕੁਦਰਤ ਵਸਿਆ ਤੇਰਾ ਤੂੰ ਨਾ ਜਾਈ ਲਖਿਆ ਰਹਾਉ ਜਾਤ ਮਹਿ ਜੋਤ ਜੋਤ ਮਹਿ ਜਾਤਾ

ਹਰ ਜਨ ਕੇ ਵਡ ਭਾਗ ਵਡੇਰੇ ਜਿਨ ਹਰ ਹਰ ਸਰਦਾ ਹਰ ਪਿਆਸ ਹਰ ਹਰ ਨਾਮ ਮਿਲੈ ਤ੍ਰਿਪਤਾਸਹਿ।

ਤਰਿ ਤਰਿਆ ਜਨ ਨਾਨਕ ਬਲ ਬਲ ਸਦ ਬਲ ਜਾਈਐ ਤੇਰਾ ਅੰਤ ਨ ਪਾਰਾ ਵਰਿਆ।

ਭਾਈਆਂ ਚਰਖੜੀਆਂ ਤੇ ਚੜੇ ਤਨਾਰਿਆਂ ਨਾਲ ਚਰਵਾਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਸਿੱਖੀ ਸਿਦਕੇ ਸਾਂ ਸਵਾਸਾਂ ਸੰਗ ਨਿਭਾਇਆ

ਮੈਂ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ। ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। ਚੇਤਾਵੈ ਚੇਤਾਵਨ ਕਾ ਸਦਕਾ ਸਰਬ ਸੁਖ ਹੋਏ। ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰੱਛਿਆ ਰਿਆਇਤ। ਦੇਗ ਤੇਗ ਫਤਿਹ ਬਿਰਧ ਕੀ ਪੈਜ ਪੰਥ ਕੀ ਜੀਤ ਸ੍ਰੀ ਸਾਹਿਬ ਜੀ ਸਹਾਏ। ਖਾਲਸਾ ਜੀ ਕੇ ਬੋਲ ਬਾਲੇ ਬੋਲਣਾ ਜੀ ਸਿੱਖਾਂ ਨੂੰ ਸਿੱਖੀ ਦਾਨ ਕੇਸ ਦਾਨ ਰਹਿਸ ਦਾਨ ਵਿਵੇਕ ਦਾਨ ਵਿਸਾਹ ਦਾਨ ਭਰੋਸਾ ਦਾਨ ਦਾਨਾ ਸਿਰ ਦਾਨ ਨਾਮ ਦਾਨ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਦੇ ਦਰਸ਼ਨ ਇਸ਼ਨਾਨ ਚੌਂਕੀਆਂ ਝੰਡੇ ਬੁੰਗੇ ਜੁਗੋ ਜੁਗ ਅਟਲ ਧਰਮ ਕਾ ਜੈਕਾਰ ਹੋਵੇ ਬੋਲਣਾ ਜੀ। ਸਿੱਖਾਂ ਦਾ ਮਾਨ ਨੀਵਾਂ ਮਤ ਉੱਚੀ ਮਤ ਪਤ ਦੇ ਰਾਖੇ ਆਪ ਅਕਾਲ ਪੁਰਖ ਵਾਹਿਗੁਰੂ।

ਬਖਸ਼ੋ। ਨਿਮਾਣਿਆਂ ਦੇ ਮਾਣ, ਨਿਤਾਣਿਆਂ ਦੇ ਤਾਮ, ਨਿਓਟਿਆਂ ਦੀ ਉੜਨ, ਆਸਰਿਆਂ ਦੇ ਆਸਰਾ, ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਆਪ ਜੀ ਦੇ ਹਜ਼ੂਰ ਅਰਦਾਸ ਬੇਨਤੀ ਆਪ ਜੀ ਨੇ ਕਿਰਪਾ ਰਹਿਮਤ ਕੀਤੀ ਆਪ ਦੀ ਪਾਵਨ ਹਜ਼ੂਰੀ ਵਿੱਚ। ਸਭ ਤੋਂ ਪਹਿਲਾਂ ਸੰਗਤਾਂ ਵੱਲੋਂ ਗੁਰਮਤਿ ਵਿਚਾਰਾਂ ਨਾਮ ਸਿਮਰਨ ਹੋਏ, ਉਪਰੰਤ ਸੋਦਾ ਰਹਿਰਾ ਸਾਹਿਬ ਜੀ ਦੇ ਪਾਠ ਹੋਏ ਹਨ। ਸਮੁੱਚੀ ਬਾਣੀ ਪੜ੍ਹਦਿਆਂ ਸੁਣਦਿਆਂ ਭੁੱਲ ਚੁੱਕ ਦੀ ਖਿਮਾ ਬਖਸ਼ਣਾ, ਪੜ੍ਹੀ ਸੁਣੀ ਬਾਣੀ ਨਾਮ ਸਿਮਰਨ ਦਾ ਭਾਵ ਸਭ ਦੇ ਹਿਰਦੇ ਤੇ ਵਸਾਉਣਾ, ਆਈਆਂ ਸੰਗਤਾਂ ਦੀ ਦਰ ਹਾਜ਼ਰੀ ਤਿਲ ਫੁਲ ਭੇਟਾਂਵਾਂ ਪ੍ਰਵਾਨ ਕਰਨੀਆਂ, ਧਰੋਂ ਕਰੋ ਨਾਮ ਦਾਨ, ਚੜ੍ਹਦੀ ਕਲਾ ਦੀ ਦਾਤ ਬਖਸ਼ਣੀ, ਪਰਿਵਾਰਾਂ ਵਿੱਚ ਸੁੱਖ ਸ਼ਾਂਤੀ, ਕਾਰੋਬਾਰਾਂ ਵਿੱਚ ਵਾਧੇ ਕਰਨੇ। ਅਰਦਾਸ ਬੇਨਤੀ ਹੈ ਜੀ ਸੰਗਤਾਂ ਵੱਲੋਂ, ਦਲਜੀਤ ਸਿੰਘ, ਪਰਮਜੋਤ ਸਿੰਘ ਅਤੇ ਕਰਮਜੋਤ ਕੌਰ ਵੱਲੋਂ ਪਰਿਵਾਰ ਦੀ ਸੁੱਖ ਸ਼ਾਂਤੀ ਵਾਸਤੇ ਸੱਚੇ ਪਾਤਸ਼ਾਹ ਅਰਦਾਸ ਬੇਨਤੀ ਕਿਰਪਾ ਕਰਨੀਆਂ ਜੀ, ਕਿਰਪਾ ਕਰਨੀ, ਪਰਿਵਾਰ ਦੀਆਂ ਗੁਰਮਤਿ ਅਨੁਸਾਰ ਮਨੋਕਾਮਨਾ ਪੂਰੀਆਂ ਕਰਨੀਆਂ, ਚੜ੍ਹਦੀਆਂ ਕਲਾ ਬਖਸ਼ਣੀਆਂ। ਬਾਬਾ ਜਗਤਾਰ ਸਿੰਘ ਦੀ ਸਿਹਤ ਜਾਬੀ ਵਾਸਤੇ ਸਮੂਹ ਸੰਗਤਾਂ ਵੱਲੋਂ ਅਰਦਾਸ ਬੇਨਤੀ ਕਿਰਪਾ ਕਰਨੀ ਜੀ, ਤੰਦਰੁਸਤੀਆਂ ਚੜ੍ਹਦੀਆਂ ਕਲਾ ਬਖਸ਼ਣੀਆਂ। ਆਪ ਦੇ ਬਖਸ਼ਿਆਂ ਖਜ਼ਾਨਿਆਂ ਵਿੱਚੋਂ ਕੜਾਹ ਪ੍ਰਸ਼ਾਦ ਦੀ ਦੇਗ ਸਜ ਕੇ ਹਾਜ਼ਰ ਹੈ, ਕਰੀ ਪਾਕ ਸਾਲ ਸੋਝ ਪਵਿੱਤਰਾ ਹੁਣ ਲਾਭ ਭੋਗ ਹਰ ਰਾਏ। ਆਪ ਜੀ ਦਾ ਸੀਤ ਪ੍ਰਸ਼ਾਦ ਜੋ ਛਕੇ ਨਾਮ, ਵਾਹਿਗੁਰੂ ਵਾਹਿਗੁਰੂ ਜਪੇ, ਸ੍ਰੀ ਮੁਖ ਬਾਗ ਦੀ ਬਖਸ਼ ਕਰੋ ਸਹੀ ਪਿਆਰੇ ਮੇਲ, ਜਿਨ੍ਹਾਂ ਮਿਲਿਆ ਦਾ ਨਾਮ ਚਿਤਾਵੇ, ਨਾਨਕ ਨਾਮ ਚੜ੍ਹਦੀ ਕਲਾ ਸਰਬੰਸ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦੋਹਰਾ ਆਗਿਆ ਭਈ ਅਕਾਲ ਕੀ, ਤਵੇ ਚਲਾਇਓ ਪੰਥ, ਸਭ ਸਿੱਖਣ ਕੋ ਹੁਕਮ ਹੈ। ਗੁਰੂ ਗ੍ਰੰਥ ਜੀ ਮਾਨਿਓ, ਪ੍ਰਗਟ ਗੁਰਾਂ ਕੀ, ਜੋ ਪ੍ਰਭ ਕੋ ਮਿਲ ਬੋਚ ਹੈ, ਖੋਜ ਸ਼ਬਦ ਮੈਂ

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰੇ ਸਾਧ ਸੰਗਤ ਜੀ, ਆਪ ਸੰਗਤਾਂ ਨੇ ਸੋਦਾ ਰਹਿਰਾ ਸਾਹਿਬ ਜੀ ਦੇ ਪਾਠ ਅਰਦਾਸ ਨਾਮੇ ਸਰਵਣ ਕੀਤੇ ਹਨ। ਸਤਿਗੁਰੂ ਸਾਹਿਬ ਦੀ ਰਹਿਮਤ ਕਰਨ, ਆਪ ਸੰਗਤਾਂ ਦੀ ਦਰ ਹਾਜ਼ਰੀ ਪ੍ਰਵਾਨ ਕਰਨ, ਦਰੋਂ ਕਰੋ ਨਾਮ ਦਾਨ, ਚੜ੍ਹਦੀ ਕਲਾ ਦੀ ਦਾਤ ਬਖਸ਼ਣ ਜੀ। ਸ਼ਾਮਾਂ ਦੇ ਦੀਵਾਨਾਂ ਦੇ ਕੀਰਤਨ ਦੀ ਰਮਤਾ ਹੋ ਰਹੀ ਹੈ। ਆਰਤੀ ਆਰਤੀ ਦੇ ਕੀਰਤਨ ਦੀਆਂ ਹਾਜ਼ਰੀਆਂ ਭਰਦੇ ਹਾਂ ਜੀ। ਸੋ ਆਪ ਸੰਗਤਾਂ ਨੂੰ ਬੇਨਤੀ ਹੈ ਜੋ ਕਿ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ, ਜਿਨ੍ਹਾਂ ਦੇ ਸ਼ਹੀਦੀ ਪੁਰਬ 16 ਤਰੀਕ ਨੂੰ ਆ ਰਹੇ ਹਨ, ਗੁਰੂ ਘਰ ਵਿਖੇ ਜੋ 14 ਤਰੀਕ ਸ਼ਾਮ ਨੂੰ, ਐਤਵਾਰ ਸ਼ਾਮ ਨੂੰ ਸ੍ਰੀ ਅਖੰਡ ਪਾਠ ਸਾਹਿਬ ਆਰੰਭ ਹੋ ਰਹੇ ਹਨ, 16 ਤਰੀਕ ਨੂੰ ਸਭ ਤੋਂ ਪਹਿਲਾਂ ਸ੍ਰੀ ਅਖੰਡ ਪਾਠ ਸਾਹਿਬ ਦੀ ਸਮਾਪਤੀ ਹੋਵੇਗੀ, ਉਪਰੰਤ ਜੋ ਵਿਸ਼ੇਸ਼ ਦੀਵਾਨ ਸਜਣਗੇ ਸ਼ਾਮ ਤੇ ਦੇਰ ਤੀਕਰ। ਸੋ ਆਪ ਸੰਗਤਾਂ ਨੇ ਵੱਧ ਤੋਂ ਵੱਧ ਹਾਜ਼ਰੀ ਭਰਨੀ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਸੋ ਇਤਨੀ ਹਾਜ਼ਰੀ ਪ੍ਰਵਾਨ ਕਰਨੀ ਭੁੱਲ ਚੁੱਕ ਦੀ ਖਿਮਾ। ਆਓ ਹੁਣ ਆਪ ਜੀ ਨੂੰ ਸਤਿਕਾਰਯੋਗ ਗਿਆਨੀ ਕੁਲਦੀਪ ਸਿੰਘ ਜੀ ਦਮਦਮੀ ਟਕਸਾਲ ਵਾਲੀ ਲੜੀਵਾਰ ਕਥਾ ਗੁਰਮਤਿ ਵਿਚਾਰਾਂ ਦੁਆਰਾ ਨਿਹਾਲ ਕਰਨਗੇ ਜੀ। ਵਾਹਿਗੁਰੂ ਜੀ ਕਾ ਖਾਲਸਾ।

ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰੂ ਕੀ ਸਾਜੀ ਨਿਵਾਜੀ, ਗੁਰੂ ਪਿਆਰੀ, ਗੁਰੂ ਸਵਾਰੀ, ਗੁਰੂ ਕਾ ਖਾਸ ਰੂਪ, ਖਾਲਸਾ ਸਾਧ ਸੰਗਤ ਜੀਓ, ਉੱਤਮ ਭਾਗ ਸੰਧਿਆ ਕਾਲ ਸਮੇਂ ਗੁਰੂ ਮਹਾਰਾਜ ਦੇ ਹਜ਼ੂਰ ਹਾਜ਼ਰੀਆਂ ਭਰ ਕੇ ਵਡਭਾਗੀ ਬਣ ਰਹੇ ਹਾਂ। ਸੋ ਅਲਾਹੀ ਬਾਣੀ ਸੋਦਰ ਰਹਿ ਰਾਸਾਈ ਦਾ ਪਾਠ, ਆਰਤੀ ਅਤੇ ਆਰਤੇ ਦੇ ਪਵਿੱਤਰ ਸ਼ਬਦਾਂ ਦਾ ਕੀਰਤਨ ਆਪ ਸਰਵਣ ਕਰ ਰਹੇ ਸੀ। ਹਾਜ਼ਰੀ ਭਰੇ ਸਨ ਸਤਿਕਾਰਯੋਗ ਹਜ਼ੂਰੀ ਰਾਗੀ ਜਥਾ ਔਰ ਮੁੱਖ ਗ੍ਰੰਥੀ ਭਾਈ ਸਪਾ ਦਿਲਬਾਗ ਸਿੰਘ ਜੀ, ਸਤਿਗੁਰੂ ਰਹਿਮਤ ਕਰਨ। ਹੁਣ ਕੁਝ ਸਮਾਂ ਚੱਲ ਰਹੀ ਲੜੀਵਾਰ ਗੁਰ ਸ਼ਬਦ ਦੀ ਵਿਚਾਰ ਨਾਲ ਜੁੜਾਂਗੇ। ਅੱਜ ਛੇਵੇਂ ਪਾਤਸ਼ਾਹ ਧੰਨ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਅਰਜਨ ਕਾਇਆ ਪਲਟ ਕੈ ਮੂਰਤ ਹਰਗੋਬਿੰਦ ਸਵਾਰੀ। ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀ ਦਾ ਗੁਰਤਾ ਗੱਦੀ 'ਤੇ ਬਿਰਾਜਣ ਦਾ ਸ਼ੁਭ ਪਵਿੱਤਰ ਦਿਹਾੜਾ ਹੈ। ਸੋ ਕੁਛ ਮਹਾਰਾਜ ਦੇ ਬਚਨਾਂ ਦੀ ਸਾਂਝ ਪਾਵਾਂਗੇ। ਰਸਨਾ ਕਰੀਏ ਪਵਿੱਤਰ, ਹਾਜ਼ਰੀ ਗੁਰੂ ਚਰਨਾਂ 'ਚ ਲਵਾਈਏ ਜੀ, ਪਿਆਰ ਨਾਲ ਬੋਲੀਏ ਸਤਨਾਮ

ਵਿੱਚ ਜਗਤ ਗੁਰੂ ਗੁਰੂ ਨਾਨਕ ਦੇਵ ਜੀ ਸੱਚੇ ਪਾਤਸ਼ਾਹ ਮਹਾਰਾਜ ਕਿਰਪਾ ਕਰ ਰਹੇ ਹਨ। ਅਸ਼ਟਪਦੀਆਂ ਭਾਵ ਅੱਠ ਅੱਠ ਪੌੜੀਆਂ ਦੇ ਸ਼ਬਦ ਸਤਿਗੁਰੂ ਮੇਹਰ ਕਰਦੇ ਘਰ ਤੀਜਾ ਤੀਜੇ ਘਰ ਸੁਰਤਾਲ ਵਿੱਚ ਗੁਰੂ ਮਹਾਰਾਜ ਜੀ ਨੇ ਇਹ ਸ਼ਬਦ ਗਾਇਆ ਹੈ। ਇੱਕ ਓਅੰਕਾਰ ਸਤਿਗੁਰ ਪ੍ਰਸਾਦ। ਪਰਮਾਤਮਾ ਇੱਕ ਹੈ, ਅਦੁੱਤੀ ਹੈ, ਅਖੰਡ ਹੈ, ਸੱਤ ਚਿੱਤ ਆਨੰਦ ਹੈ, ਪੂਰਿਆਂ ਗੁਰਾਂ ਦੀ ਕਿਰਪਾ ਦੁਆਰਾ ਮਿਲਦਾ ਹੈ, ਜਿਹੜਾ ਸਾਰਿਆਂ ਦਾ ਪ੍ਰਕਾਸ਼ਕ ਹੈ।

ਨਾਨਕ ਦੇਵ ਜੀ ਕਲੀ ਕਾਲ ਦੇ ਜੀਆਂ ਦਾ ਭਲਾ ਕਰਦੇ ਆ ਸੱਚੇ ਪਾਤਸ਼ਾਹ ਜੀ। ਪਹਿਲੀ ਯਾਤਰਾ ਉੱਤੇ ਚਲਦਿਆਂ ਏਮਨਾਬਾਦ ਪਹੁੰਚੇ ਨੇ। ਇਹ ਸੈਦਪੁਰ ਇੱਥੇ ਸਤਸੰਗ ਨਗਰ ਹੈ। ਸੇਰਸਾ ਸੂਰੀ ਦੇ ਵੇਲੇ ਇੱਕ ਰਾਜੜ ਗਿਆ ਸੀ, ਬਾਅਦ ਵਿੱਚ ਇਸ ਨੂੰ ਵਸਾਇਆ ਗਿਆ ਅਤੇ ਇਹਦਾ ਨਾਮ ਪਾਇਆ ਗਿਆ ਸੀ ਏਮਨਾਬਾਦ। ਪਹਿਲਾਂ ਸੈਦਪੁਰ ਸੀ ਮੰਡਿਆਲੀ। ਇੱਥੇ ਗੁਰੂ ਨਾਨਕ ਦੇਵ ਜੀ ਸੱਚੇ ਪਾਤਸ਼ਾਹ ਜਿੱਥੇ ਰੋੜੀ ਸਾਹਿਬ ਗੁਰਦੁਆਰਾ ਹੈ, ਇੱਥੇ ਮਹਾਰਾਜ ਜੀ ਨੇ ਰੇਤ ਅੱਕ ਆਹਾਰ ਕਰ ਰੋੜਾਂ ਦੀ ਗੁਰਕਰੀ ਵਿਛਾਈ। ਸੱਚੇ ਪਾਤਸ਼ਾਹ ਗੁਰੂ ਨਾਨਕ ਦੇਵ ਜੀ ਨੇ ਭਾਰੀ ਤਪੱਸਿਆ ਕੀਤੀ ਇੱਥੇ। ਔਰ ਇੱਕ ਦਿਨ ਦਾ ਜ਼ਿਕਰ ਹੈ ਕਿ ਭਾਈ ਮਰਦਾਨਾ ਜੀ ਅਤੇ ਕੁਝ ਰੱਬ ਦੇ ਪਿਆਰੇ ਸਾਧੂ ਫਕੀਰ ਜਿਹੜੇ ਗੁਰੂ ਨਾਨਕ ਦੇਵ ਦੀ ਸੰਗਤ ਕਰ ਰਹੇ ਸੀ, ਉਹਨਾਂ ਬੇਨਤੀ ਕੀਤੀ, ਮਹਾਰਾਜ ਭੁੱਖ ਲੱਗੀ ਹੈ, 7 ਦਿਨ ਹੋ ਗਏ ਆਪਾਂ ਨੂੰ ਬਾਹਰ ਬੈਠਿਆਂ ਨੂੰ, ਕੋਈ ਵੀ ਨਗਰ ਵਿੱਚੋਂ ਆਇਆ ਨਹੀਂ, ਕਿਸੇ ਨੇ ਵੀ ਆ ਕੇ ਸੇਵਾ ਨਹੀਂ ਕੀਤੀ, ਫਕੀਰਾਂ ਨੂੰ ਕੋਈ ਪ੍ਰਸ਼ਾਦ ਪਾਣੀ ਨਹੀਂ ਪੁੱਛਿਆ। ਅਤੇ ਮਹਾਰਾਜ ਕੀ ਹੁਕਮ ਹੈ, ਕਹਿੰਦੇ ਜਾਓ ਨਗਰ 'ਤੇ ਜਾਓ, ਛਕਾਓ। ਭਾਈ ਮਰਦਾਨਾ ਜੀ ਅਤੇ ਜਿੰਨੇ ਸਾਧੂ ਫਕੀਰ ਸੀ ਇਹ ਏਮਨਾਬਾਦ ਸ਼ਹਿਰ ਦੇ ਵਿੱਚ ਚਲੇ ਗਏ। ਬੜਾ ਅਮੀਰਾਂ ਦਾ ਸ਼ਹਿਰ ਭਾਈ ਇਹ। ਇੱਥੇ ਬਹੁਤ ਸਾਰੇ ਘਰਾਂ ਦੇ ਖੁਸ਼ੀ ਦੇ ਪ੍ਰੋਗਰਾਮ ਨੇ, ਕਿਸੇ ਘਰ 'ਚ ਬੱਚੇ ਦਾ ਜਨਮ ਦਿਨ ਮਨਾਇਆ ਜਾ ਰਿਹਾ, ਕਿਤੇ ਭਾਈ ਵਿਆਹ ਸ਼ਾਦੀਆਂ ਹਨ, ਕਿਤੇ ਹੋਰ ਖੁਸ਼ੀ ਦਾ ਪ੍ਰੋਗਰਾਮ ਹੈ। ਇਹ ਰੱਬ ਦੇ ਪਿਆਰੇ ਫਕੀਰ ਖੜ੍ਹੇ ਰਹੇ, ਕਿਸੇ ਨੇ ਬਾਤ ਨਹੀਂ ਪੁੱਛੀ। ਬੇਨਤੀ ਕਰਦੇ ਹਾਂ, ਆਮ ਤੌਰ 'ਤੇ ਸਾਡਾ ਵੀ ਇਹ ਸੁਭਾਅ ਹੈ, ਅਸੀਂ ਰੱਜੀਆਂ ਨੂੰ ਰਜਾਉਂਦੇ ਹਾਂ, ਪਿੰਡਾਂ ਥਾਵਾਂ 'ਤੇ ਵਿਆਹ ਕਰਦੇ ਹਾਂ, ਕੋਈ ਲੋੜਵੰਦ ਗਰੀਬ ਗੁਰਬਾ ਜੇ ਨੂੰ ਦੇਣਾ ਨਹੀਂ ਅਤੇ ਰੱਜੀਆਂ ਨੂੰ ਰਜਾਉਂਦੇ ਹਾਂ, ਅਤੇ ਜਿਹੜੇ ਰੱਜ ਕੇ ਜਾਂਦੇ ਨੇ 100 ਘਾੜ ਕਮੀਆਂ ਗਿਣਦੇ ਜਾਂਦੇ ਨੇ, ਆਹ ਨਹੀਂ ਕੀਤਾ ਜਾਂ ਉਹ ਨਹੀਂ ਕੀਤਾ। ਇਸ ਤਰ੍ਹਾਂ ਲੋਕ ਆਉਂਦੇ ਨੇ, ਖਾ ਪੀ ਕੇ ਤੁਰੇ ਜਾ ਰਹੇ ਨੇ, ਕਿਸੇ ਨੇ ਫਕੀਰਾਂ ਨੂੰ ਪੁੱਛਿਆ ਹੀ ਨਹੀਂ। ਇੰਨੇ ਚਿਰ ਨੂੰ ਇੱਕ ਸ਼ਰਾਬੀ ਨੌਜਵਾਨ ਪਠਾਨ ਆਇਆ, ਘੋੜੀ 'ਤੇ ਅਸਵਾਰ ਹੈ। ਉਹਨੇ ਦੇਖਿਆ ਕੁਝ ਫਕੀਰ ਖੜ੍ਹੇ ਹਨ ਅਤੇ ਸ਼ਰਾਬ ਦੇ ਲੋਰ ਵਿੱਚ, ਕਿਉਂਕਿ ਬਾਣੀ ਦਾ ਫਰਮਾਨ ਹੈ, ਜਿੱਤ ਪੀਤੇ ਮਤ ਦੂਰ ਹੋਏ ਬਰਲ ਪਵੇ ਵਿੱਚ ਆਏ, ਆਪਣਾ ਪਰਾਇਆ ਨਾ ਪਛਾਣੀ ਖਸਮੋਂ ਧੱਕੇ ਖਾਏ, ਜਿੱਤ ਪੀਤੇ ਖਸਮ ਬਿਸਰੇ ਦਰਗਹਿ ਮਿਲੇ ਸਜਾਏ, ਝੂਠਾ ਮਦ ਮੂਲ ਨਾ ਪੀਚਈ ਜੇ ਕਾ ਪਾਰ ਵਸਾਏ। ਜਿੱਥੋਂ ਤੱਕ ਵਾਹ ਚੱਲੇ ਇਹ ਝੂਠਾ ਨਸ਼ਾ ਨਹੀਂ ਖਾਣਾ ਪੀਣਾ ਚਾਹੀਦਾ। ਤਾਂ ਸਤਸੰਗੀਓ, ਗਾਟੇ ਨਾਮ ਦਾ ਇੱਕ ਵਿਦਵਾਨ ਹੈ, ਉਹਨੇ ਕਿਹਾ ਹੈ ਕਿ ਜਿਹੜਾ ਸ਼ਰਾਬੀ ਵਿਅਕਤੀ ਹੁੰਦਾ ਨਾ, ਇਹ ਸ਼ਰਾਬ ਦੀ ਬੋਤਲ ਵਰਗਾ ਹੁੰਦਾ। ਸ਼ਰਾਬ ਦੀ ਬੋਤਲ ਜਿਹੜੀ ਦੀ ਸਤਸੰਗੀਓ, ਇਹਦਾ ਸਿਰ ਨਹੀਂ ਹੁੰਦਾ, ਦੀ ਧੌਣ ਹੁੰਦੀ ਹੈ, ਸਿਰ ਨਹੀਂ ਹੁੰਦਾ ਬੋਤਲ ਦਾ। ਇਸੇ ਤਰ੍ਹਾਂ ਜਿਹੜਾ ਵਿਅਕਤੀ ਸ਼ਰਾਬ ਪੀ ਲੈਂਦਾ, ਡੱਫ ਲੈਂਦਾ, ਫਿਰ ਉਹਨੂੰ ਸਮਝ ਨਹੀਂ ਲੱਗਦੀ ਆਪਣੀ ਦੀ ਅਤੇ ਪਰਾਏ ਦੀ, ਘਰਦਿਆਂ ਨਾਲ ਬਾਦ ਸਲੂਕੀ, ਕਈਆਂ ਨੂੰ ਹੱਥ ਪਾ ਲੈਂਦਾ, ਸਵੇਰੇ ਮਾਫੀਆਂ ਮੰਗਦਾ, ਮੈਂ ਤਾਂ ਰਾਤ ਪੀਤੀ ਸੀ, ਮੈਨੂੰ ਪਤਾ ਹੀ ਨਹੀਂ ਲੱਗਿਆ। ਉਹ ਸ਼ਰਾਬੀ ਬੰਦਾ ਸੀ ਅਤੇ ਆਇਆ ਘੋੜੀ 'ਤੇ ਚੜ੍ਹਿਆ ਅਤੇ ਉਹਨੇ ਵੇਖੇ ਫਕੀਰ ਖੜ੍ਹੇ ਨੇ, ਉਹ ਜਲ ਪਾਣੀ 'ਤੇ ਕੀ ਪੁੱਛਣਾ, ਉਹਨੇ ਸਤਸੰਗੀ ਉਹ ਧੱਕੇ ਮਾਰੇ, ਗਾਲ ਗਲੋਚ ਕੀਤਾ। ਦਸ਼ਮੇਸ਼ ਪਿਤਾ ਗੁਰੂ ਗੋਬਿੰਦ ਸਿੰਘ ਜੀ ਦੇ ਬਚਨ ਲਿਖੇ ਨੇ ਦਸਮ ਗ੍ਰੰਥ ਵਿੱਚ, ਏਕ ਮਦੀ ਦੂਜੇ ਤਰਨ ਤੀਜੇ ਧਨ ਹੋਏ ਧਾਮ, ਪਾਪ ਕਰੇ ਬਿਨ ਕਿਉਂ ਬਚੇ ਬਚੇ ਬਚਾਵੇ ਰਾਮ। ਕਹਿੰਦੇ ਏਕ ਮਦੀ, ਇੱਕ ਤਾਂ ਬੰਦਾ ਹੋਵੇ ਸ਼ਰਾਬੀ, ਏਕ ਮਦੀ ਦੂਜੇ ਤਰਨ, ਦੂਜੇ ਨੰਬਰ 'ਤੇ ਹੋਏ ਜਵਾਨੀ, ਤੀਜੇ ਨੰਬਰ 'ਤੇ ਹੋਏ ਸਤਸੰਗੀ, ਚੰਗੀ ਗੱਡੀ ਥੱਲੇ ਜਾਂ ਘੋੜਾ ਹੋਵੇ, 4 ਪੈਸੇ ਜੇਬ 'ਚ ਹੋਣ, ਇਹੋ ਜਿਹਾ ਵਿਅਕਤੀ ਪਾਪ ਕਰਨ ਤੋਂ ਬਚ ਹੀ ਨਹੀਂ ਸਕਦਾ, ਕਿਤੇ ਵਾਹਿਗੁਰੂ ਕਿਰਪਾ ਕਰਦੇ ਵਿਚਾਲੇ ਬਚ ਸਕਦਾ। ਉਹਨੇ ਧੱਕੇ ਮਾਰ ਦਿੱਤੇ, ਭਾਈ ਮਰਦਾਨਾ ਜੀ ਡਿੱਗ ਪਏ, ਸੱਟਾਂ ਲੱਗ ਗਈਆਂ, ਗੋਡੇ ਗਿੱਟੇ ਛਿੱਲੇ ਗਏ, ਅਰਕਾਂ ਛਿੱਲੀਆਂ ਗਈਆਂ। ਫਕੀਰਾਂ ਨੇ ਭਾਈ ਮਰਦਾਨਾ ਜੀ ਨੂੰ ਲਿਆਂਦਾ ਪਕੜ ਕੇ, ਮਹਾਰਾਜ ਦੇ ਕੋਲ, ਮਹਾਰਾਜ ਤੁਹਾਡੇ ਸੇਵਕ ਨੂੰ ਸੱਟਾਂ ਲਾ ਤੀਆਂ। ਸੱਚੇ ਪਾਤਸ਼ਾਹ ਜੀ ਨੇ ਉਸ ਵੇਲੇ ਬਚਨ ਫਰਮਾਇਆ, ਜੈਸੀ ਮੈਂ ਆਵੈ ਖਸਮ ਕੀ ਬਾਣੀ, ਤੈ ਸੜਕ ਕਰੀ ਗਿਆਨ ਵੇ ਲਾਲੋ, ਪਾਪ ਕੀ ਜੰਝ ਲੈ ਕਾਬਲੋਂ ਤਾਇਆ, ਜੋਰੀ ਮੰਗੇ ਦਾਨ ਵੇ ਲਾਲੋ। ਕਹਿੰਦੇ ਇਹਨਾਂ ਨੇ ਪਿਆਰ ਦੇ ਨਾਲ ਸਾਧੂਆਂ ਨੂੰ ਦਾਨ ਨਹੀਂ ਦਿੱਤਾ, ਹੁਣ ਜਿਹੜਾ ਪਾਪ ਕੀਤਾ, ਸਾਧੂਆਂ ਨੂੰ ਧੱਕੇ ਮਾਰੇ ਨੇ, ਸੱਟਾਂ ਲਾਈਆਂ, ਇਹ ਪਾਪ ਲਾੜਾ ਬਣ ਕੇ ਜੰਮੇਗਾ ਕਾਬਲ ਦੇ ਵਿੱਚ, ਉੱਥੋਂ ਪਾਪ ਰੂਪੀ ਜੰਝ ਲੈ ਕੇ ਆਵੇਗਾ ਲਾੜਾ ਬਣ ਕੇ, ਧੱਕੇ ਦੇ ਨਾਲ ਦਾਨ ਮੰਗੇਗਾ, ਧੱਕੇ ਨਾਲ
ਸੱਚੇ ਪਾਤਸ਼ਾਹ ਜੀ ਨੇ ਉਹ ਸ਼ਬਦ ਉਚਾਰਿਆ ਮਹਾਰਾਜ ਨਿਤਲਾਂਗ ਰਾਗ ਵਿੱਚ ਸਤਸੰਗੀਓ ਤੁਹਾਨੂੰ ਗੁਰੂ ਗ੍ਰੰਥ ਸਾਹਿਬ ਦੇ 724 ਅੰਗ ਤੇ। ਇੱਕ ਸਾਲ ਬਾਅਦ ਗੁਰੂ ਨਾਨਕ ਦੇਵ ਜੀ ਫਿਰ ਉੱਥੇ ਆ ਬੈਠੇ ਇਮਨਾਬਾਦ ਰੋੜੀ ਸਾਹਿਬ ਗੁਰਦੁਆਰਾ ਸਤ ਸਿੰਘ ਬਹੁਤ ਆਲੀਸ਼ਾਨ ਗੁਰਦੁਆਰਾ ਬਣਿਆ ਪਾਕਿਸਤਾਨ ਦੇ ਵਿੱਚ ਹੈ। ਇੱਥੇ ਸੱਚੇ ਪਾਤਸ਼ਾਹ ਆ ਬੈਠੇ ਨੇ ਜਿਹਨੂੰ ਬਾਬਰ ਦਾ ਹਮਲਾ ਹੋ ਗਿਆ। ਬਾਬਰ ਇੱਕ ਵੱਡੀ ਫੌਜ ਲੈ ਕੇ ਆ ਗਿਆ। ਬਾਣੀ 'ਚ ਲਿਖਿਆ ਹੈ ਮੁਗਲ ਪਠਾਣਾ ਭਈ ਲੜਾਈ ਰਣ ਮੈਂ ਤੇਗ ਵਗਾਈ ਉਨੀ ਤੁਬਕ ਤਾਣ ਚਲਾਈ ਉਨੀ ਹਸਤ ਚੜਾਈ। ਸਤਸੰਗੀਓ ਮੁਗਲਾਂ ਦੀ ਅਤੇ ਪਠਾਣਾਂ ਦੀ ਲੜਾਈ ਹੋ ਗਈ। ਮੁਗਲ ਸੀ ਕਾਬਲ ਦੇ ਨਿਵਾਸੀ, ਪਠਾਣ ਸੀ ਇਮਨਾਬਾਦ ਵਾਲੇ ਨਿਵਾਸੀ। ਐਸੀ ਜੰਗ ਹੋਈ ਬੜਾ ਕਤਲੇਆਮ ਹੋਇਆ। ਉਹ ਦ੍ਰਿਸ਼ ਮਹਾਰਾਜ ਇੱਥੇ ਲਿਖ ਰਹੇ ਨੇ ਕਿ ਉਸ ਜੰਗ ਦੇ 'ਚ ਕੀ ਕੁਛ ਹੋਇਆ। ਭਾਈ ਸੱਚੇ ਪਾਤਸ਼ਾਹ ਕਹਿੰਦੇ ਜਿਨ ਸਿਰ ਸੋਹਣ ਪੱਟੀਆਂ, ਜਿਨ੍ਹਾਂ ਇਸਤਰੀਆਂ ਦੇ ਸਿਰ 'ਤੇ ਸੋਹਣੀਆਂ ਸੋਹਣੀਆਂ ਮੀੜੀਆਂ ਸੋਭਦੀਆਂ ਸੀ, ਕੇਸ ਵਾਹ ਵਾਹ ਕੇ ਗੁੰਦ ਗੁੰਦ ਕੇ ਬੜੇ ਸੋਹਣੇ ਸੋਹਣੇ ਡਿਜ਼ਾਈਨ ਬਣਾ ਬਣਾ ਕੇ ਮੀੜੀਆਂ ਬਣਾਈਆਂ ਸੀ ਸਿਰ ਦੀਆਂ। ਮੰਗੀ ਪਾਏ ਸੰਧੂਰ, ਮਾਂਗ ਕਹਿ ਲਈਏ ਕਿ ਹਿੱਸਾ ਵਾਹ ਕੇ ਦੋ ਹਿੱਸੇ ਕਰ ਲੈ, ਉਹਦੇ ਸੰਧੂਰ ਆਦਿਕ ਪਾ ਲੈਂਦੇ ਨੇ। ਇਹ ਸੁਹਾਗ ਦੀ ਨਿਸ਼ਾਨੀ ਮੰਨਦੀਆਂ ਇਸਤਰੀਆਂ ਸਨਾਤਨ ਮਤ ਵਿੱਚ, ਗੁਰਮਤ ਵਿੱਚ ਨਹੀਂ। ਇਹ ਗੁਰਮਤ ਵਿੱਚ ਚੀਜ਼ ਹੈ ਨਹੀਂ। ਇਸ ਲਈ ਮੰਗੀ ਪਾਏ ਸੰਧੂਰ, ਕਹਿੰਦੇ ਜਿਹੜੀਆਂ ਇਸਤਰੀਆਂ ਖੁਦਾ ਨੂੰ ਰੱਬ ਨੂੰ ਭੁੱਲੀਆਂ ਸੀ, ਸਿਰ ਵਾਹ ਵਾਹ ਕੇ ਕੇਸਾਂ ਦੇ ਵਿੱਚ ਚੀਰ ਕੱਢ ਕੇ ਅਤੇ ਵਿੱਚ ਸੰਧੂਰ ਪਾਇਆ ਹੋਇਆ ਸੀ। ਸੇ ਸਿਰ ਕਾਤੀ ਮੁੰਨੀਆਂ, ਬਾਬਰ ਦੇ ਸਿਪਾਹੀਆਂ ਨੇ ਲੈ ਕੇ ਕਾਤੀ ਕੈਂਚੀ ਦੇ ਸਿਰ ਮੁੰਨ ਸੁੱਟੇ ਉਹਨਾਂ ਇਸਤਰੀਆਂ ਦੇ। ਸੇ ਸਿਰ ਕਾਤੀ ਕਹਿੰਦੇ ਕੈਂਚੀ ਲੈ ਕੇ ਮੁੰਨੀਆਂ ਮੁੰਨ ਸੁੱਟੇ ਕੇਸ। ਗਲ ਵਿੱਚ ਪਾਏ ਪਾ ਆਵੇ ਧੂੜ, ਇੰਨੀ ਖੇਹ ਖੁਆਰੀ ਕੀਤੀ ਸਤਸੰਗੀ, ਮਿੱਟੀ ਘੱਟਾ ਪਾ ਪਾ ਕੇ ਮੂੰਹ ਦੇ ਵਿੱਚ, ਔਰ ਨਾਲੇ ਪੁੱਛਦੇ ਨੇ ਨਾਲੇ ਅੱਤਿਆਚਾਰ ਕਰਦੇ ਨੇ ਬਾਬਰ ਦੇ ਸਿਪਾਹੀ, ਕਿੱਥੇ ਲੁਕੋਏ ਨੇ ਪੈਸੇ, ਗਹਿਣਾ ਗੱਟਾ ਕਿੱਥੇ ਰੱਖਿਆ। ਐਸੀ ਸਤਸੰਗੀ ਮਾਰ ਪਈ। ਮਹਿਲਾਂ ਅੰਦਰ ਹੁੰਦੀਆਂ, ਜਿਹੜੀਆਂ ਇਸਤਰੀਆਂ ਮਹੱਲਾਂ ਵਿੱਚ ਰਹਿੰਦੀਆਂ ਸੀ ਔਰ ਮਹੱਲਾਂ ਦੇ ਵਿੱਚ ਰਹਿ ਕੇ ਖੁਦਾ ਨੂੰ ਰੱਬ ਨੂੰ ਭੁੱਲੀਆਂ ਸੀ, ਹੁਣ ਬਹਿਣ ਨਾ ਮਿਲਣ ਹਧੂਰ। ਕਹਿੰਦੇ ਐਸਾ ਸਮਾਂ ਆ ਗਿਆ ਹੁਣ ਆਪਣੇ ਪਤੀਆਂ ਦੇ ਕੋਲ ਬਹਿਣਾ ਵੀ ਨਹੀਂ ਮਿਲਦਾ। ਕੈਦ ਕਰ ਲਈਆਂ ਗਈਆਂ, ਪਤੀ ਮਾਰੇ ਗਏ, ਮਾਲਕ ਜਿਹੜੇ ਖਸਮ ਸੀ ਮਾਰੇ ਗਏ, ਇਸਤਰੀਆਂ ਦੀ ਖੇਹ ਖੁਆਰੀ ਕੀਤੀ, ਸਿਰ ਮੁੰਨ ਦਿੱਤੇ ਗਏ, ਮੂੰਹ 'ਚ ਘੱਟਾ ਪਾ ਪਾ ਕੇ ਅੱਤਿਆਚਾਰ ਕੀਤੇ ਗਏ। ਹੁਣ ਉਹਨਾਂ ਇਸਤਰੀਆਂ ਨੂੰ ਕਹਿੰਦੇ ਆਪਣੇ ਮਾਲਕਾਂ ਪਤੀਆਂ ਦੇ ਕੋਲ ਬਹਿਣਾ ਵੀ ਨਹੀਂ ਮਿਲਦਾ। ਆਦੇਸ਼ ਬਾਬਾ ਆਦੇਸ਼। ਜਪਜੀ ਸਾਹਿਬ ਦਾ ਪਾਠ ਰੋਜ਼ ਗੁਰਸਿੱਖ ਨੂੰ ਕਰਨਾ ਚਾਹੀਦਾ। ਸ੍ਰੀ ਜਪਜੀ ਸਾਹਿਬ ਦੇ ਪਾਠ ਵਿੱਚ ਆਪਾਂ ਰੋਜ਼ ਹੀ ਪੜ੍ਹਦੇ ਹਾਂ ਆਦੇਸ਼ ਤਿਸੇ ਆਦੇਸ਼। ਸੋ ਹਰੇਕ ਧਰਮ ਦਾ ਆਪਣਾ ਆਪਣਾ ਮਿਲਣ ਦਾ ਤਰੀਕਾ ਹੈ ਭਾਈ। ਗੁਰਸਿੱਖੀ ਦੇ ਵਿੱਚ ਆਮ ਸਿੱਖ ਨੂੰ ਸਿੱਖ ਮਿਲਦਾ ਸਤਿ ਸ੍ਰੀ ਅਕਾਲ, ਅੰਮ੍ਰਿਤਧਾਰੀ ਨੂੰ ਅੰਮ੍ਰਿਤਧਾਰੀ ਸਿੰਘ ਮਿਲਦਾ ਅਤੇ ਉਹਨਾਂ ਨੂੰ ਹੁਕਮ ਹੈ ਆਗੈ ਆਵਤ ਸਿੰਘ ਜੋ ਪਾਵੇ ਵਾਹਿਗੁਰੂ ਜੀ ਕੀ ਫਤਿਹ ਬੁਲਾਵੇ। ਅੰਮ੍ਰਿਤਧਾਰੀ ਸਿੰਘ ਨੂੰ ਅੰਮ੍ਰਿਤਧਾਰੀ ਸਿੰਘ ਮਿਲਦਾ ਅਤੇ ਫਤਿਹ ਗੱਜ ਕੇ ਬੁਲਾਉਣੀ ਚਾਹੀਦੀ। ਪਿਆਰਿਓ ਅਸੀਂ ਰੂਪ ਵਿਗਾੜ ਛੱਡਿਆ ਫਤਿਹ ਦਾ ਵੀ, ਅਤੇ ਅਸੀਂ ਰੂਪ ਵਿਗਾੜਤਾ ਸਤਿ ਸ੍ਰੀ ਅਕਾਲ ਦਾ। ਸਤਸੰਗੀਓ ਜਿਹੜੀ ਸਤਿ ਸ੍ਰੀ ਅਕਾਲ, ਇਹਦਾ ਮਤਲਬ ਸੱਤ ਦਾ ਅਰਥ ਸੱਚਾ ਹੈ, ਸ੍ਰੀ ਦਾ ਅਰਥ ਸ਼੍ਰੋਮਣੀ, ਅਤੇ ਅਕਾਲ ਦਾ ਅਰਥ ਵਾਹਿਗੁਰੂ। ਵਾਹਿਗੁਰੂ ਸ਼੍ਰੋਮਣੀ ਹੈ, ਅਸੀਂ ਕੀ ਉਹਦਾ ਬਣਾਉਂਦਾ ਸਤਿ ਸ੍ਰੀ ਅਕਾਲ। ਸਤਿ ਸ੍ਰੀ ਅਕਾਲ ਇਹਦਾ ਕੋਈ ਅਰਥ ਨਹੀਂ, ਇਹਦਾ ਮਤਲਬ ਵੀ ਕੋਈ ਨਹੀਂ, ਮਤਲਬ ਵੀ ਇਹ ਵੀ ਅਸੀਂ ਵਿਗਾੜ ਛੱਡਿਆ। ਸੋ ਜਿਹੜੀ ਫਤਿਹ ਹੈ ਸਤਸੰਗੀਓ, ਉਹ ਵੀ ਅੱਧੀ ਕੱਪ ਆਪਾਂ ਬੁਲਾਉਣੇ ਫਤਿਹ ਜੀ ਫਤਿਹ ਨਹੀਂ। ਭਿਆਈ ਗੁਰੂ ਮਹਾਰਾਜ ਨੇ ਸਾਨੂੰ ਜੋੜਿਆ ਵਾਹਿਗੁਰੂ ਦੇ ਨਾਮ ਨਾਲ। ਜਿਹੜਾ ਫਤਿਹ ਬੁਲਾਉਂਦਾ ਉਹਦੇ ਮੂੰਹ ਤੋਂ ਦੋ ਵਾਰ ਵਾਹਿਗੁਰੂ ਨਿਕਲਦਾ, ਅਗਲੇ ਦੇ ਕੰਨ 'ਚ ਦੋ ਵਾਰਾ ਪੈਂਦਾ। ਉਹ ਫਤਿਹ ਬੁਲਾਉਂਦਾ ਹੈ ਉਹਦੇ ਰਸਨਾਂ ਤੋਂ ਦੋ ਵਾਰਾ ਨਿਕਲਦਾ, ਸਾਡੇ ਕੰਨ 'ਚ ਪੈਂਦਾ ਭਲਾ ਹੁੰਦਾ। ਅਤੇ ਸਤਸੰਗੀਓ ਹਿੰਦੂ ਵੀਰ ਨੂੰ ਹਿੰਦੂ ਵੀਰ ਮਿਲਦਾ ਅਤੇ ਕਹਿੰਦਾ ਰਾਮ ਰਾਮ ਔਰ ਹਰੇ ਕ੍ਰਿਸ਼ਨ ਹਰੇ ਕ੍ਰਿਸ਼ਨ।

ਕਈ ਤਰ੍ਹਾਂ ਦੇ ਵੇਸ ਬਣਾ ਬਣਾ ਪਰਮਾਤਮਾ ਤੂੰ ਦੇਖ ਰਿਹਾ ਜੀਵਾਂ ਨੂੰ, ਰਹਾਓ ਵਿਸ਼ਰਾਮ ਦੇ ਕੇ ਮਹਾਰਾਜ ਮਿਹਰ ਕਰਦੇ ਨੇ। ਜਦੋਂ ਸੀਆਂ ਵਿਆਹੀਆਂ ਕਹਿੰਦੇ ਏਮਨਾ ਬਾਦ ਦੀਆਂ ਇਸਤਰੀਆਂ ਜਿਨ੍ਹਾਂ ਦੇ ਪਤੀ ਮਾਰੇ ਗਏ, ਖੇ ਖੁਆਰੀ ਹੋ ਰਹੀ ਜਿਨ੍ਹਾਂ ਦੀ, ਕਹਿੰਦੇ ਜਦੋਂ ਸੀਆਂ ਵਿਆਹੀਆਂ ਜਦੋਂ ਵਿਆਹ ਕੇ ਆਈਆਂ ਸੀ ਆਪਣੇ ਪੇਕਿਆਂ ਤੋਂ, ਜਦੋਂ ਵਿਆਹ ਕੇ ਸਹੁਰੇ ਘਰ ਆਈਆਂ ਸੀ, ਲਾੜੇ ਸੋਹਨ ਪਾਸ, ਇਹਨਾਂ ਇਸਤਰੀਆਂ ਦੇ ਜਿਹੜੇ ਲਾੜੇ ਸੀ ਸੁੰਦਰ ਰੂਪ ਵਾਲੇ, ਉਹ ਇਹਨਾਂ ਦੇ ਕੋਲ ਸੋਭਦੇ ਸੀ। ਹਿਡੋਲੀ ਚੜ ਆਈਆਂ, ਕਹਿੰਦੇ ਪਾਲਕੀਆਂ 'ਤੇ ਚੜ ਚੜ ਕੇ, ਡੋਲਿਆਂ 'ਤੇ ਚੜ ਚੜ ਕੇ ਬੜੀ ਸ਼ਾਨ ਦੇ ਨਾਲ ਆਈਆਂ ਸੀ ਵਿਆਹ ਕੇ। ਦੰਦ ਖੰਡ ਕੀ ਤੇਰਾਸ, ਹਾਥੀ ਦੇ ਦੰਦ ਦੇ ਚੂੜੇ ਪਾਏ ਹੋਏ ਸੀ ਹੱਥਾਂ ਵਿੱਚ, ਜਿਹੜੀਆਂ ਪਾਲਕੀਆਂ ਸੀ ਜਿਨ੍ਹਾਂ 'ਚ ਬਹਿ ਕੇ ਆਈਆਂ ਸੀ ਉਹਨਾਂ 'ਤੇ ਹਾਥੀ ਦੇ ਦੰਦ ਦੀ ਕਢਾਈ ਕੀਤੀ ਹੋਈ ਸੀ, ਭਾ ਬੜੇ ਬੜੇ ਮਹਿੰਗੇ ਸ਼ਿੰਗਾਰ ਕੀਤੇ ਹੋਏ ਸੀ। ਉੱਪਰੋਂ ਪਾਣੀ ਵਾਰੀਐ, ਫਿਰ ਸੱਸਾਂ ਨੇ ਉਹਨਾਂ ਦੇ ਸਿਰ ਦੇ ਉੱਤੇ ਦੀ ਪਾਣੀ ਵਾਰ ਵਾਰ ਕੇ ਪੀਤੇ। ਝੱਲੇ ਝਿਮਕਣ ਪਾਸ, ਅਤੇ ਜਿਨ੍ਹਾਂ ਦੇ ਕੋਲ ਜਿਹੜੇ ਪੱਖੇ ਸੀ ਉਹਨਾਂ ਨੂੰ ਸਤਸੰਗੀ ਲੱਗੇ ਹੁੰਦੇ ਸੀ, ਸੀਸੇ ਚਮਕਦੇ ਸੀ, ਉਹ ਛੋਟੇ ਹੁੰਦੇ ਦੇਖਦੇ ਰਹੇ ਸਤਿਕਾਰਯੋਗ ਬਜ਼ੁਰਗ ਮਾਈ ਮਾਤਾਵਾਂ ਬਜ਼ੁਰਗ ਬੈਠੇ ਨੇ, ਪੱਖੇ ਤਾਂ ਹੁਣ ਚੱਲੇ ਜਿਹੜੇ ਆ ਬਿਜਲਈ ਵਾਲੇ ਨੇ, ਛੋਟਿਆਂ ਦੇ ਪੱਖੀਆਂ ਹੁੰਦੀਆਂ ਸੀ, ਬੜੀਆਂ ਕਢਾਈ ਕੀਤੀ ਹੋਣੀਆਂ, ਬੜੀਆਂ ਸੋਹਣੀਆਂ, ਵਿੱਚ ਸੀਸੇ ਲੱਗੇ ਹੋਣੇ, ਬੜੇ ਪਿਆਰ ਨਾਲ ਸਜਾਈਆਂ ਹੋਣੀਆਂ, ਉਹ ਜ਼ਿਕਰ ਕਰ ਰਹੇ ਨੇ। ਝੱਲੇ ਝਿਮਕਣ ਪਾਸ, ਜਿਨ੍ਹਾਂ ਦੇ ਕੋਲ ਜਿਹੜੇ ਪੱਖੇ ਸੀ ਨੌਕਰ ਰਾਣੀਆਂ ਰੱਖੀਆਂ, ਸੀਸੇ ਦੇ ਜਿਹੜੇ ਬਣੇ ਹੋਏ ਪੱਖੀਆਂ ਸੀ ਚਮਕਦੀਆਂ, ਅਤੇ ਉਹ ਝੱਲਦੀਆਂ ਸੀ, ਹਵਾ ਝੱਲਦੀਆਂ ਸੀ ਉਹਨਾਂ ਨੂੰ। 100,00,000 ਲੈਣ ਬੈਠੀਆਂ, ਜਦੋਂ ਵਿਆਹ ਕੇ ਆਉਂਦੀਆਂ ਸੀ ਆਈਆਂ ਸੀ ਅਤੇ ਮੂੰਹ ਵਿਖਾਉਣ ਦਾ 100,00,000 ਰੁਪਈਆ ਲੈਂਦੀਆਂ ਸੀ, ਆ ਪੱਲਾ ਚੁੱਕਣਾ ਨਾ, ਅਤੇ ਪੱਲਾ ਚੁੱਕਣ ਦਾ ਕਹਿੰਦੇ 100,00,000 ਰੁਪਈਆ ਲੈਂਦੀਆਂ ਸੀ ਮੁੱਲ, 100,00,000 ਲਵਾਂਗੀਆਂ ਫਿਰ ਪੱਲਾ ਚੁੱਕ ਕੇ ਅਤੇ ਮੂੰਹ ਵਿਖਾਵਾਂਗੀਆਂ। 100,00,000 ਲੈਣ ਬੈਠੀਆਂ, 100,00,000 ਲੈਣ ਖੜੀਆਂ, ਅਤੇ ਜਦੋਂ ਖਲੋਣਾ ਹੁੰਦਾ ਸੀ ਅਤੇ ਕਹਿੰਦੇ ਕਿ ਚਲੋ ਆਪਾਂ ਹੁਣ ਚੱਲੀਏ ਜਾਂ ਕਿਤੇ ਜਾਣਾ, ਕਹਿੰਦੀ 100,00,000 ਰੁਪਈਆ ਲਵਾਂਗੀ ਫਿਰ ਮੈਂ ਖਲੋਵਾਂਗੀ। ਇਹਨੇ ਇਹਨੇ ਅਮੀਰ ਘਰ ਦੀਆਂ ਇਸਤਰੀਆਂ ਜਿਹੜੀਆਂ ਸੀ ਵਿਆਹ ਵਿਆਹ ਕੇ ਆਈਆਂ ਹੋਈਆਂ ਸੀ ਇੱਥੇ, ਗਰੀ ਸ਼ੁਹਾਰੇ ਖਾਂਦੀਆਂ, ਕਹਿੰਦੇ ਗਰੀਆਂ ਅਤੇ ਸ਼ੁਹਾਰੇ ਖਾਂਦੀਆਂ ਸੀ, ਪਾਪ ਕੇ ਖੋਪੇ ਠੂਠੀਆਂ ਔਰ ਸ਼ੁਹਾਰੇ ਹੋਰ ਕਈ ਤਰ੍ਹਾਂ ਦੇ ਡਰਾਈ ਫਰੂਟ ਖਾਂਦੀਆਂ ਸੀ। ਮਾਣਨ ਸੇਜੜੀਆਂ, ਤਰ੍ਹਾਂ ਤਰ੍ਹਾਂ ਦੀਆਂ ਸੇਜਾਂ ਦੇ ਆਨੰਦ ਲੈਂਦੀਆਂ ਸੀ, ਤਰ੍ਹਾਂ ਤਰ੍ਹਾਂ ਦੇ ਸੇਜਾਂ ਦੇ, ਫੁੱਲਾਂ ਦੀਆਂ ਸੇਜਾਂ, ਮਖਮਲੀ ਸੇਜਾਂ, ਸੋਹਣੀਆਂ ਸੇਜਾਂ 'ਤੇ ਆਰਾਮ ਕਰਦੀਆਂ ਸੀ। ਇੱਕ ਮੈਂ ਕਹਾਣੀ ਪੜ੍ਹ ਰਿਹਾ ਸੀ ਸਤਸੰਗੀਓ, ਰਾਜੇ ਨੇ ਇੱਕ ਰੱਖੀ ਸੀ ਬੱਚੀ ਨੌਕਰ ਰਾਣੀ, ਗਰੀਬ ਲੋੜਵੰਦ ਵਿਚਾਰੀ, ਉਹਦਾ ਕੰਮ ਕੀ ਸੀ, ਰੋਜ਼ ਰਾਜੇ ਦੀ ਸੇਜ ਨੂੰ ਸਵਾਰਨਾ ਸ਼ਿੰਗਾਰਨਾ, ਅਤਲ ਪੁਰੀ ਪਰਫਿਊਮ ਆਦਿ ਉੱਤੇ ਛਿੜਕਣੇ, ਫੁੱਲਾਂ ਦੀ ਸੇਜ ਬਣਾਉਣੀ, ਉਹ ਲੜਕੀ ਰੋਜ਼ ਫੁੱਲ ਲਿਆਵੇ ਉੱਤੇ ਰਾਜੇ ਦੀ ਸੇਜ ਦੇ ਉੱਤੇ ਵਿਛਾਵੇ, ਰਾਜਾ ਸੁਣਦਾ ਸੀ ਆਰਾਮ ਨਾਲ। ਇੱਕ ਦਿਨ ਉਹਦੇ ਬੱਚੀ ਦੇ ਮਨ 'ਚ ਖਿਆਲ ਆ ਗਿਆ ਕਿ ਰੋਜ਼ ਰਾਜਾ ਸੁਣਦਾ ਅਤੇ ਅੱਜ ਮੈਂ ਸੌਂ ਕੇ ਦੇਖਾਂ। ਉਹਨੇ ਆਸਾ ਪਾਸਾ ਵੇਖਿਆ, ਕੋਈ ਨਹੀਂ ਦੇਖਦਾ, ਅਤੇ ਉਹ ਫੁੱਲਾਂ ਦੀ ਸੇਜ 'ਤੇ ਸੌਂ ਗਈ, ਸੁੱਤਿਆਂ ਉਸਲੇ ਨੀਂਦ ਆ ਗਈ। ਇੰਨੇ ਚਿਰ ਰਾਜਾ ਆ ਗਿਆ ਅਤੇ ਰਾਜੇ ਨੇ ਸਤਸੰਗ ਦੇਖਿਆ ਕਿ ਇੱਕ ਲੜਕੀ ਮੇਰੀ ਨੌਕਰ ਰਾਣੀ ਮੇਰੀ ਸੇਜ 'ਤੇ ਸੁੱਤੀ ਹੈ। ਹੰਟਰ ਫੜਿਆ, ਛਾਂਟਾ ਫੜਿਆ, ਮਾਰ ਮਾਰ ਚੰਮ ਲਾ ਤਾ, ਹੱਸੀ ਜਾਵੇ ਕੁੜੀ, ਹੱਸੀ ਜਾਏ। ਰਾਜਾ ਪੁੱਛਦਾ, ਕਮਲੀਏ ਤੂੰ ਹੱਸਦੀ ਕਿਉਂ ਆ? ਕਹਿੰਦੀ, ਮੈਂ ਹੱਸਦੀ ਤਾਂ ਵਾਂ, ਮੈਂ ਸੋਚਿਆ ਕਿ ਮੈਂ 1-2 ਮਿੰਟ ਸੁੱਤੀ ਇੰਨੀ ਘੁੱਟ ਪਈ, ਜਿਹੜਾ ਰੋਜ਼ ਸੌਂਦਾ ਉਹਨੂੰ ਉਹਦੇ ਕੀ ਬਣੂ, ਉਹਦਾ ਜਿਹੜਾ ਰੋਜ਼ ਰੱਬ ਨੂੰ ਭੁਲਾ ਕੇ ਸੌਂਦਾ ਸੇ, ਅਤੇ ਉਹਦੇ ਕੀ ਬਣੂ, ਮੈਂ ਤਾਂ ਹੱਸਦੀ ਹਾਂ ਕਿ 2 ਮਿੰਟ ਮੈਂ ਸੁੱਤੀ, ਮੇਰਾ ਚੰਮ ਲਾ ਦਿੱਤਾ। ਜਦੋਂ ਇਹ ਰੱਬ ਨੂੰ ਭੁੱਲਿਆ, ਅਗਾਂਹ ਜਾਏਗਾ ਦਰਗਾਹ 'ਚ, ਉੱਥੇ ਕੀ ਬਣੇਗਾ ਇਹਦਾ? ਸੱਚੇ ਪਾਤਸ਼ਾਹ ਕਹਿੰਦੇ ਨੇ ਕਿ ਮਾਣਨ ਸੇਜੜੀਆਂ, ਤਰ੍ਹਾਂ ਤਰ੍ਹਾਂ ਦੀਆਂ ਸੇਜਾਂ ਦੇ ਆਨੰਦ ਮਾਣਦੀਆਂ ਸੀ। 3 ਗਲ ਸਿਲਕਾਂ ਪਾਈਆਂ, ਹੁਣ ਕੀ ਹੋਇਆ ਕਿ ਬਾਬਰ ਨੇ ਹਮਲਾ ਕਰ ਦਿੱਤਾ, ਇਹਨਾਂ ਦੇ ਪਤੀ ਗਏ ਮਾਰੇ ਲੜਦਿਆਂ ਲੜਦਿਆਂ, ਇਸਤਰੀਆਂ ਨੂੰ ਫੜ ਲਿਆ ਸਿਪਾਹੀਆਂ ਨੇ, ਉਹਨਾਂ ਦੇ ਗਲਾਂ ਦੇ ਵਿੱਚ ਸਤਸੰਗੀ ਫਾਹੀਆਂ ਪਾ ਲਈਆਂ, ਰੱਸੇ ਪਾ ਲਏ, ਧੂਈ ਜਾ ਰਹੇ ਨੇ ਧੂਈ,

ਜਿਹੜੇ ਗਲਾਂ 'ਚ ਹਾਰ ਪਾਏ ਸੀ ਇਸਤਰੀਆਂ ਨੇ, ਮੋਤੀਆਂ ਦੇ ਖਿਲਰ ਗਏ, ਟੁੱਟ ਗਏ, ਐਸੀ ਹਾਲਤ ਹੋਈ ਸਤਸੰਗੀਓ। ਧਨ ਜੋਬਨ ਦੋਏ ਵੈਰੀ ਹੋਏ, ਕਹਿੰਦੇ ਕਿਤੇ ਪੈਸਾ ਜ਼ਿਆਦਾ ਸੀ, ਪੈਸਾ ਵੀ ਵੈਰੀ ਬਣ ਗਿਆ। ਇੱਕ ਤਾਂ ਸੋਨਾ ਚਾਂਦੀ ਇਹਨਾਂ ਨਾ ਪਾਉਂਦੀਆਂ ਸੀ, ਬੇਨਤੀ ਕੀਤੀ ਸੀ ਪਰਸੋਂ ਵੀ ਕਿ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ, ਜਿਨ੍ਹਾਂ ਦਾ ਅੱਜ ਗੁਰਪੁਰਬ ਆਪਣਾ ਗੁਰਤਾ ਗੱਦੀ ਦਾ ਦਿਵਸ ਮਨਾ ਰਹੇ ਹਾਂ। ਨੂਰ ਜਹਾਂ ਜਹਾਂਗੀਰ ਬਾਦਸ਼ਾਹ ਦੀ ਜਿਹੜੀ ਬੇਗਮ ਸੀ ਨੂਰ ਜਹਾਂ, ਇਹ ਗੁਰੂ ਦੇ ਦਰਸ਼ਨਾਂ ਵਾਸਤੇ ਆਈ ਅਤੇ ਕਹਿੰਦੇ ਕਿ ਉਹਨੇ ਜਿਹੜਾ ਲਹਿੰਗਾ ਪਾਇਆ ਸੀ ਜਾਂ ਘੱਗਰਾ ਪਾਇਆ ਸੀ, 21 ਨੌਕਰ ਰਾਣੀਆਂ ਨੂੰ ਫੜ ਕੇ ਤੁਰਦੀਆਂ ਸੀ, 35 ਕਿਲੋ ਦਾ ਭਾਰ ਸੀ, ਹੀਰੇ ਮੋਤੀ ਇੰਨੇ ਲੱਗੇ ਸੀ ਉਹਨੂੰ, ਇਹਨਾਂ ਨਾਲ ਆਨੰਦ ਅਤੇ ਸੁੱਖ ਲੈਂਦੀਆਂ ਰਹੀਆਂ ਇਹ। ਅਤੇ ਗੁਰੂ ਜੀ ਕਹਿੰਦੇ ਬੱਚੜੀ, ਜੇਕਰ ਇਹਨਾਂ ਸ਼ਿੰਗਾਰ ਤੋਂ ਆਪਣੇ ਦਿਲ ਉੱਤੇ ਕਰਦੀ ਸੇਵਾ ਦਾ, ਸਿਮਰਨ ਦਾ, ਬੰਦਗੀ ਦਾ, ਭਗਤੀ ਦਾ, ਅਤੇ ਖੁਦਾ ਜਿਹੜਾ ਵਾਹਿਗੁਰੂ ਉਹ ਖੁਸ਼ ਹੋ ਜਾਂਦਾ। ਮਤਲਬ ਹੈ ਕਿ ਇੰਨਾ ਭਾਰੀ ਜਿਹੜਾ ਸੀ ਇਹ ਐਸ਼ੋ ਆਰਾਮ ਦੀ ਜ਼ਿੰਦਗੀ ਬਤੀਤ ਕਰਦੀਆਂ। ਟੁੱਟਣ ਮੋਤ ਸਰੀਆਂ, ਧਨ ਜੋਬਨ ਦੋਏ ਵੈਰੀ ਹੋਏ, ਕਹਿੰਦੇ ਧਨ ਜਿਹੜਾ ਪੈਸਾ ਸੀ ਉਹ ਵੀ ਵੈਰੀ ਬਣ ਗਿਆ, ਅਤੇ ਜੋਬਨ ਕਹਿੰਦੇ ਜਵਾਨੀ, ਸੋਹਣੇ ਰੂਪ, ਜਵਾਨੀਆਂ ਖੁਦਾ ਨੂੰ ਭੁੱਲੀਆਂ ਰਹੀਆਂ, ਇਹ ਵੀ ਵੈਰੀ ਬਣ ਗਈਆਂ। ਮੁਗਲਾਂ ਦੇ ਸਿਪਾਹੀਆਂ ਨੇ ਪਕੜ ਲਈਆਂ, ਕੇਸ ਮੁੰਨ ਦਿੱਤੇ, ਖੇਹ ਖੁਆਰੀ ਕੀਤੀ, ਗਲਾਂ 'ਚ ਫਾਹੀਆਂ ਪਾ ਕੇ ਧੂ ਕੇ ਲੈ ਗਏ। ਜਿੰਨੀ ਰੱਖੇ ਰੰਗ ਲਾਏ, ਜਿਨ੍ਹਾਂ ਨੇ ਤਰ੍ਹਾਂ ਤਰ੍ਹਾਂ ਦੇ ਰੰਗ ਲਾ ਕੇ ਸਤਸੰਗੇ ਰੱਖੇ ਹੋਏ ਸੀ, ਆਪਣਾ ਚਿਹਰਾ ਮੂਹਰਾ ਸਵਾਰਿਆ ਸੀ ਚੰਗੀ ਤਰ੍ਹਾਂ ਸ਼ਿੰਗਾਰ ਸ਼ਿੰਗਾਰ ਕੇ, ਦੂਤਾਂ ਨੂੰ ਫੁਰਮਾਇਆ। ਸੋ ਜਿਹੜਾ ਬਾਬਰ ਸੀ ਉਹਨੇ ਆਪਣੇ ਦੂਤਾਂ ਨੂੰ, ਸਿਪਾਹੀਆਂ ਨੂੰ ਹੁਕਮ ਕੀਤੇ, ਲੈ ਚੱਲੈ ਪਾਤ ਗਵਾਏ। ਬਾਬਰ ਦੇ ਸਿਪਾਹੀ ਉਹਨਾਂ ਇਸਤਰੀਆਂ ਦੀ ਇੱਜ਼ਤ ਖਰਾਬ ਕਰ ਕਰਕੇ ਅਤੇ ਧੂ ਕੇ ਗਲ 'ਚ ਰਸਤੇ ਪਾ ਕੇ ਲੈ ਗਏ। ਜੇ ਤਿਸ ਪਾਵੈ ਦੇ ਵਡਿਆਈ, ਤੁਹਾਨੂੰ ਗੁਰੂ ਨਾਨਕ ਦੇਵ ਜੀ ਕਹਿੰਦੇ ਭਾਈ, ਜੇ ਵਾਹਿਗੁਰੂ ਨੂੰ ਭਾਵੇ, ਪਰਮਾਤਮਾ ਨੂੰ ਚੰਗਾ ਲੱਗੇ ਤੇ ਜੀਵਨ ਵਡਿਆਈ ਦੇ ਦਿੰਦਾ ਵਾਹਿਗੁਰੂ, ਮਾਣ ਸਨਮਾਨ ਦਿੰਦਾ ਵਾਹਿਗੁਰੂ। ਜੇ ਭਾਵੈ ਦੇ ਸਜਾਏ, ਜੇ ਪਰਮਾਤਮਾ ਨੂੰ ਭਾਵੇ ਕਿ ਇਹਦੇ ਕਰਮ ਕੁਝ ਐਸੇ ਨੇ, ਫਿਰ ਸਜ਼ਾ ਮਿਲਦੀ ਪਿਆਰੇ, ਸਜ਼ਾ ਫਿਰ ਬੜੇ ਦੁੱਖ ਮਿਲਦੇ ਨੇ। ਤਾਂ ਹੀ ਕਿਹਾ ਨਾ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ, ਕਬੀਰ ਕਾਮ ਪਰੇ ਹਰ ਸਿਮਰੀ ਹੈ, ਐਸਾ ਸਿਮਰੋ ਨਿੱਤ, ਅਮਰਾਪੁਰ ਵਾਸਾ ਕਰੋ, ਹਰ ਗਿਆ ਬਹੁ ਰਹਿ ਬਿੱਤ। ਜਦੋਂ ਕੰਮ ਪੈਂਦਾ ਉਦੋਂ ਆਪਾਂ ਰੱਬ ਰੱਬ ਜ਼ਿਆਦਾ ਕਰਦੇ ਹਾਂ, ਅਤੇ ਜਦੋਂ ਕੰਮ ਹੋ ਗਿਆ ਤਾਂ ਫਿਰ ਅਸੀਂ ਰੱਬ ਨੂੰ ਭੁੱਲ ਜਾਂਦੇ ਹਾਂ। ਕਹਿੰਦੇ ਜਿੱਦਾਂ ਕੰਮ ਪੈਣ 'ਤੇ ਰੋਜ਼ ਰੱਬ ਨੂੰ ਯਾਦ ਕਰਦੇ, ਹਰ ਰੋਜ਼ ਕਰਿਆ ਕਰੋ, ਫਿਰ ਕਿਰਪਾ ਕਰੇਗਾ ਵਾਹਿਗੁਰੂ। ਅਮਰਾਪੁਰ ਵਾਸਾ ਕਰੋ, ਅਮਰਾਪੁਰੀ ਜਿਹੜੀ ਸੱਚਖੰਡ ਹੈ ਉੱਥੇ ਟਿਕਾਣਾ ਆ ਜਾਏਗਾ ਭਾਈ ਤੁਹਾਡਾ। ਗੁਰੂ ਨਾਨਕ ਦੇਵ ਜੀ ਕਹਿੰਦੇ ਨੇ ਜੇ ਭਾਵੈ ਦੇ ਸਜਾਏ, ਜੇ ਪਰਮਾਤਮਾ ਨੂੰ ਭਾਵੇ ਉਹਦੇ ਕਰਮ ਮਾੜੇ ਨੇ, ਫਿਰ ਸਜਾਵਾਂ ਦਿੰਦਾ ਵਾਹਿਗੁਰੂ ਸਜਾਵਾਂ। ਅੱਗੋ ਦੇ ਜੇ ਚੇਤੀ ਐ, ਕਹਿੰਦੇ ਜੇ ਪਹਿਲਾਂ ਹੀ ਵਾਹਿਗੁਰੂ ਵਾਹਿਗੁਰੂ, ਖੁਦਾ ਖੁਦਾ, ਰਾਮ ਰਾਮ ਦਾ ਨਾਮ ਚੇਤੇ ਕਰਦੀਆਂ, ਭੁੱਲ ਗਈ ਆ ਰੱਬ ਨੂੰ, ਵਾਹਿਗੁਰੂ ਨੂੰ ਵਿਸਾਰ ਦਿੱਤੇ। ਬੇਨਤੀ ਕਰਾਂ, ਸਾਡਾ ਇਤਿਹਾਸ ਜਦੋਂ ਪੜ੍ਹਦੇ ਨੇ ਸਤਸੰਗ, ਸਾਡੀਆਂ ਮਾਵਾਂ ਸਾਡੀਆਂ ਭੈਣਾਂ ਨੇ ਪੱਟੀ ਅਤੇ ਲਾਹੌਰ ਦੀਆਂ ਜੇਲ੍ਹਾਂ ਵਿੱਚ ਸਵਾ ਸਵਾ ਵਣ ਪੀਸਣੇ ਪੀਸੇ, ਪਤੀ ਭਗੌੜੇ ਨੇ, ਦੇਸ਼ ਕੌਮ ਦੀ ਆਜ਼ਾਦੀ ਲਈ ਲੜ ਰਹੇ ਨੇ, ਜੰਗਲਾਂ 'ਚ ਰਹਿੰਦੇ ਨੇ, ਉਹਨਾਂ ਦੀਆਂ ਸਿੰਘੜੀਆਂ ਫੜ ਕੇ ਲੈ ਗਏ ਦੁਸ਼ਟ, ਨਿੱਕੇ ਨਿੱਕੇ ਬੱਚੇ ਉਹਨਾਂ ਦੀ ਗੋਦੀ ਵਿੱਚ, ਸਤਸੰਗ ਉਹਨੂੰ ਦੁੱਧ ਵੀ ਪਿਆਉਂਦੀਆਂ, ਸਵਾ ਸਵਾ ਵਣ ਪੀਸਣੇ ਪੀਸਦੀਆਂ, ਰਾਤ ਨੂੰ ਉਹਨਾਂ ਦੀ ਛਾਤੀਆਂ 'ਤੇ ਪੱਥਰ ਰੱਖ ਦਿੰਦੇ ਨੇ ਬੱਚੇ ਦੁੱਧ ਨਾ ਲੈਣ, ਇੰਨੇ ਨੇ ਦੁੱਖ ਅਤੇ ਕਸ਼ਟ ਉਹਨਾਂ ਨੇ ਭੋਗੇ, ਛੋਟੇ ਛੋਟੇ ਬੱਚੇ ਬਰਸ਼ਿਆਂ ਨਾਲ ਵਿੰਨ ਵਿੰਨ ਕੇ ਅਤੇ ਟੋਟੇ ਟੋਟੇ ਕਰਕੇ ਗਲਾਂ 'ਚ ਹਾਰ ਪਾ ਦਿੱਤੇ, ਭਾਣਾ ਮੰਨਦੀਆਂ ਵਾਹਿਗੁਰੂ ਦਾ। ਸ਼ਾਮ ਨੂੰ ਸਮਾਂ ਹੋਇਆ ਅਤੇ ਰਹਿਰਾਜ ਸਾਹਿਬ ਦੇ ਪਾਠ ਦਾ ਟਾਈਮ ਹੋ ਗਿਆ ਪਿਆਰਿਓ, ਰਹਿਰਾਜ ਸਾਹਿਬ ਦੇ ਪਾਠ ਦਾ ਟਾਈਮ ਹੋਇਆ ਅਤੇ ਉਹਨਾਂ ਬੀਬੀਆਂ ਨੇ ਰਹਿਰਾਜ ਸਾਹਿਬ ਦੇ ਪਾਠ ਕੀਤੇ, ਗਲਾਂ 'ਚ ਹਾਰ ਨੇ ਬੱਚਿਆਂ ਦੇ, ਇੰਨੇ ਇੰਨੇ ਦੁੱਖ ਭੋਗ ਰਹੀਆਂ। ਰਹਿਰਾਜ ਸਾਹਿਬ ਦਾ ਪਾਠ ਕਰਕੇ ਅਰਦਾਸ ਕੀਤੀ, ਹੇ ਵਾਹਿਗੁਰੂ ਤੇਰੇ ਭਾਣੇ ਵਿੱਚ ਚਾਰ ਪੈਰ ਦਿਨ ਬਤੀਤ ਹੋ ਗਿਆ ਅਤੇ ਰਾਤ ਆਈ ਭਾਣੇ 'ਚ ਬਤੀਤ ਕਰਵਾ ਲਈ। ਪਿਆਰੇ ਸਾਨੂੰ ਸਾਰੇ ਸੁੱਖ ਨੇ, ਹਰੇਕ ਤਰ੍ਹਾਂ ਦਾ ਸੁੱਖ ਮਿਲਿਆ, ਰਹਿਰਾਜ ਸਾਹਿਬ ਦਾ ਪਾਠ ਅਸੀਂ ਨਹੀਂ ਕਰਦੇ। ਪੰਜ ਬਾਣੀਆਂ ਸਾਨੂੰ ਪੜ੍ਹਨੀਆਂ ਭਾਰੀਆਂ ਜਾਂਦੀਆਂ, ਇੰਨੇ ਇੰਨੇ ਕਸ਼ਟ ਭੋਗ ਕੇ ਵੀ ਉਹਨਾਂ ਨੂੰ ਸਿੱਖੀ ਕੇਸਾਂ ਸਵਾਸਾਂ ਨਾਲ ਨਿਭਾਈ ਗੁਰੂ ਦੇ ਪਿਆਰਿਆਂ ਨੇ। ਸੱਚੇ ਪਾਤਸ਼ਾਹ ਕਹਿੰਦੇ ਨੇ ਅੱਗੋਂ ਦੇ ਜੇ ਚੇਤੀ ਐ,
ਕਹਿੰਦੇ ਜੇ ਪਹਿਲਾਂ ਰੱਬ ਰੱਬ ਕਰਦੀਆਂ ਰੱਬ ਨੂੰ ਭੁੱਲ ਗਈਆਂ, ਐਸ਼ੋ ਰਾਮ ਦੀ ਜ਼ਿੰਦਗੀ, ਸੁੱਖ ਰਾਮ ਦੀ ਜ਼ਿੰਦਗੀ, ਹਾਰ ਸ਼ਿੰਗਾਰ ਦੇ ਵਿੱਚ ਰੱਬ ਨੂੰ ਭੁੱਲ ਬੈਠੀਆਂ, ਜੇ ਪਹਿਲਾਂ ਰੱਬ ਰੱਬ ਕਰਦੀਆਂ ਵਾਹਿਗੁਰੂ ਵਾਹਿਗੁਰੂ ਖੁਦਾ ਖੁਦਾ ਕਰਦੀਆਂ, ਤਾਂ ਕਾਇਤ ਮਿਲੇ ਸਜਾਏ। ਸੱਚੇ ਪਾਤਸ਼ਾਹ ਕਹਿੰਦੇ ਇੰਨੀ ਸਜ਼ਾ ਕਿਉਂ ਮਿਲਦੀ, ਇੰਨਾ ਭਾਰੀ ਦੁੱਖ ਕਿਉਂ ਆਉਂਦਾ ਭਾਈ। ਸਾਹਾਂ ਸੁਰਤ ਜੇ ਤਿਸ ਭਾਵੈ, ਸਾਹਾਂ ਸੁਰਤ ਗਵਾਈਆ। ਸਾਹਾਂ ਸੁਰਤ ਗਵਾਈਆ ਦਾ ਜਿਹੜੇ ਸ਼ਾਹੂਕਾਰ ਸੀ, ਬੜੇ ਬੜੇ ਅਮੀਰ ਲੋਕ, ਉਹਨਾਂ ਦੀ ਸੁਰਤ ਗਵਾਤੀ ਸਿਪਾਹੀਆਂ ਨੇ, ਬਾਬਰ ਦੇ ਸਿਪਾਹੀਆਂ ਨੇ ਇੰਨਾ ਵੱਡਾ ਹਮਲਾ ਕੀਤਾ ਕਿ ਜਿਹੜੇ ਬੜੇ ਬੜੇ ਸ਼ਾਹੂਕਾਰ ਸੀ ਉਹਨਾਂ ਨੂੰ ਅਕਲ ਸੁੱਧ ਭੁੱਲ ਗਈ। ਰੰਗ ਤਮਾਸ਼ੈ ਚਾਏ, ਜਿਹੜੇ ਰੰਗ ਅਤੇ ਤਮਾਸ਼ੇ ਅਤੇ ਕਈ ਤਰ੍ਹਾਂ ਦੇ ਸਤਸੰਗੀ, ਉਹ ਇਹ ਸਾਰਾ ਕੁਛ ਭੁੱਲ ਗਿਆ। ਬਹੁਤ ਕੁਛ ਸਾਡੇ ਨਾਲ ਅੱਜ ਕੱਲ੍ਹ ਹੋ ਰਿਹਾ, ਖਾਸ ਤੌਰ 'ਤੇ ਪੰਜਾਬ ਦੀ ਧਰਤੀ 'ਤੇ ਜਾਓ ਅਤੇ ਪਿਆਰੇ, ਉੱਥੇ ਤਾਂ ਇੰਨਾ ਰੱਬ ਨੂੰ ਭੁੱਲੇ ਬੈਠੇ ਲੋਕ। ਵਿਆਹਾਂ ਸ਼ਾਦੀਆਂ 'ਤੇ ਕੀ ਕੁਛ ਹੁੰਦਾ, ਪੰਜ ਬੰਦੇ ਜਾ ਕੇ ਅਤੇ ਆਨੰਦ ਕਾਰਜ ਕਰਾਵਾ, ਉਹਦੇ ਸਾਰਾ ਬਾਕੀ ਲਾਣਾ ਪੈਲਸ ਵਿੱਚ, ਆਨੰਦ ਕਾਰਜ ਇਹਦੇ ਵਾਹਿਗੁਰੂ ਦੀ ਕਿਰਪਾ। ਇੱਥੇ ਵਿਦੇਸ਼ਾਂ ਦੇ ਵਿੱਚ ਸੰਗਤ ਸਾਰੀ ਲਗਭਗ ਗੁਰੂ ਘਰ ਆਉਂਦੀ ਹੈ, ਇੱਥੇ ਵਿਆਹ ਆਨੰਦ ਕਾਰਜ ਹੁੰਦੇ ਨੇ। ਪੰਜਾਬ ਦੀ ਹਾਲਤ ਵੇਖੋ, ਉੱਥੇ ਮੇਨ ਮੇਨ ਜਿਹੜੇ ਲਾਗੇ ਦੇ ਰਿਸ਼ਤੇਦਾਰ ਦੋ ਚਾਰ ਜਾਣ ਆਨੰਦ ਕਾਰਜ ਕਰਨ, ਅਤੇ ਬਾਕੀ ਉੱਥੇ ਮੁਜਰਾ ਵੇਖਣ, ਉੱਥੇ ਸ਼ਰਾਬਾਂ ਕਬਾਬਾਂ ਪੀਣ, ਅਤੇ ਪਿਆਰੇ ਰੱਬ 'ਤੇ ਭੁੱਲੇ ਬੈਠੇ ਅਸੀਂ ਵੀ। ਗੁਰੂ ਜੀ ਫਰਮਾਨ ਕਰਦੇ ਨੇ ਕਿ ਰੰਗ ਤਮਾਸ਼ੈ ਚਾਏ, ਰੰਗਾਂ ਅਤੇ ਤਮਾਸ਼ਿਆਂ ਅਤੇ ਚਾਵਾਂ ਦੇ ਵਿੱਚ ਹੀ ਖੁਦਾ ਭੁੱਲਿਆ ਹੋਇਆ। ਬਾਬਰ ਬਾਣੀ ਫਿਰ ਗਈ, ਬਾਬਰ ਬਾਣੀ ਦਾ ਅਰਥ ਬਾਬਰ ਦੀ ਦੁਹਾਈ ਫਿਰ ਗਈ। ਬਾਬਰ ਨੇ ਹੁਕਮ ਦੇ ਦਿੱਤਾ, ਸਾਰੇ ਬੰਦੇ ਮਾਰ ਦਿਓ, ਇਸਤਰੀਆਂ ਦੀ ਖੇਹ ਖੁਆਰੀ ਕਰੋ, ਬੰਨ੍ਹ ਕੇ ਲੈ ਜਾਓ ਨਾਲ ਆਪਣੇ। ਬਾਬਰ ਬਾਣੀ ਫਿਰ ਗਈ, ਕੋਇਰ ਨਾ ਰੋਟੀ ਖਾਏ। ਕੋਇਰ ਦਾ ਅਰਥ ਦਾ ਰਾਜਕੁਮਾਰ, ਜਿਹੜੇ ਹੁਣ ਮਰ ਗਏ ਪਠਾਨ, ਉਹਨਾਂ ਦੇ ਜਿਹੜੇ ਰਾਜਕੁਮਾਰ ਸੀ, ਉਹਨਾਂ ਦੇ ਬੱਚੇ ਸੀ, ਉਹ ਰੋਟੀ ਕਿਵੇਂ ਖਾਣ। ਮਾਂ ਬਾਪ ਮਾਰਿਆ ਗਿਆ, ਮਾਵਾਂ ਨੂੰ ਬੰਨ੍ਹ ਕੇ ਲੈ ਗਏ, ਛੋਟੇ ਛੋਟੇ ਬੱਚੇ ਘਰਾਂ 'ਚ ਰਹਿ ਗਏ, ਪ੍ਰਸ਼ਾਦਾ ਕਿਵੇਂ ਖਾਣ ਅਤੇ ਕੀ ਕੌਣ ਪਕਾ ਕੇ ਦੇਵੇ। ਇੱਕ ਨਾ ਵਖਤ ਖੁਆਈ ਹੈ, ਇੱਕ ਨਾ ਦਾ ਅਰਥ ਹੈ ਕਈਆਂ ਦੇ ਜਿਹੜੇ ਵਖਤ ਸੀ, ਭਾਵ ਕਿ ਨਮਾਜ਼ ਦਾ ਟਾਈਮ ਸੀ, ਖੁਆਈਏ ਉਹ ਲੰਘ ਗਿਆ, ਹੁਣ ਨਮਾਜ਼ ਪੜ੍ਹਨ ਦਾ ਟਾਈਮ ਹੀ ਰਹਿ ਗਿਆ। ਇੱਕ ਨਾ ਪੂਜਾ ਜਾਏ, ਜਿਹੜੇ ਹਿੰਦੂ ਲੋਕ ਸੀ ਉਹਨਾਂ ਦੇ ਪੂਜਾ ਦੇ ਜਿਹੜੇ ਸਮੇਂ ਸੀ ਉਹ ਵੀ ਚਲੇ ਗਏ, ਹੁਣ ਪੂਜਾ ਕਿੱਥੇ ਕਰੇ, ਕੌਣ ਕਰੇ, ਸਾਰਾ ਸ਼ਹਿਰ ਲੁੱਟ ਲਿਆ, ਅੱਗ ਲਾ ਕੇ ਸਾੜ ਦਿੱਤੇ, ਬੰਦੇ ਮਾਰ ਦਿੱਤੇ, ਸਾਰਾ ਕੁਝ ਟਾਈਮ ਪੂਜਾ ਪਾਠ ਦਾ ਲੰਘ ਗਿਆ। ਚੌਕੇ ਵਿਣ ਹਿੰਦਵਾਣੀਆਂ, ਜਿਹੜੇ ਹਿੰਦੂਆਂ ਦੀਆਂ ਇਸਤਰੀਆਂ ਸੀ, ਚੌਕੇ ਵਿਣ ਦਾ ਭਾਵ ਹੈ ਕਿ ਚੌਕਾ ਕੱਢ ਕੇ ਅਤੇ ਵਿੱਚ ਸਤਸੰਗੀ ਉਹ ਸੁੱਚਮਦੇ ਵਾਲਾ ਪ੍ਰਸ਼ਾਦਾ ਪਾਣੀ ਪਕਾਉਣਾ, ਇਹ ਸਾਰਾ ਕੁਛ ਕਰਮ ਕਾਂਡ ਕਰਨੇ, ਇਹ ਸਾਰਾ ਕੁਛ ਰਹਿ ਗਿਆ, ਭੁੱਲ ਗਿਆ। ਚੌਕੇ ਵਿਣ ਹਿੰਦਵਾਣੀਆਂ, ਕਿਉਂ ਟਿੱਕੇ ਕੱਢੇ ਨਹਾਏ। ਨਹਾ ਕੇ ਧੋ ਕੇ ਮੱਥੇ 'ਤੇ ਤਿਲਕ ਲਾਉਣੇ, ਫਿਰ ਪੋਚਾ ਲਾਉਣਾ, ਫਿਰ ਲਕੀਰਾਂ ਕੱਢਣੀਆਂ। ਮਤ ਪਿੱਟੈ ਵੇ ਮਤ ਪਿੱਟੈ, ਇਹੋ ਅੰਨ ਸਾਡਾ ਫਿੱਟੈ, ਧਨ ਫਿੱਟੈ ਫੇੜ ਕਰੇਣ, ਮਨ ਜੂਠੇ ਚੁਲੀ ਭਰੇਨ, ਆਸਾ ਵਾਰ ਰੋਜ਼ ਸੁਣਦੇ ਹਾਂ। ਇਸ ਲਈ ਕਹਿੰਦੇ ਨੇ ਕਿ ਕਿਉਂ ਟਿੱਕੇ ਕੱਢੇ ਨਹਾਏ, ਹੁਣ ਨਹਾ ਧੋ ਕੇ ਅਤੇ ਟਿੱਕੇ ਮੱਥੇ 'ਤੇ ਕਿਵੇਂ ਲੱਗਣ। ਬਾਬਰ ਦੀ ਕਹਿ ਚਲੀਆਂ ਕਲ ਚਲੀਆਂ ਗਈਆਂ, ਸਿਰ ਜਿਹੜੇ ਸੀ ਮੁੰਨ ਦਿੱਤੇ ਗਏ, ਗਲਾਂ 'ਚ ਫਾਹੀਆਂ ਪਾਈਆਂ ਹੋਈਆਂ, ਰੱਸੇ ਧੂ ਕੇ ਲੈ ਕੇ ਬੰਨ੍ਹ ਦਿੱਤੀਆਂ, ਸਤਸੰਗੀ ਕੈਦ 'ਚ ਪਾ ਤੀਆਂ, ਹੁਣ ਪੂਜਾ ਨਹੀਂ ਹੋ ਰਹੀ, ਪਾਠ ਨਹੀਂ ਹੋ ਰਿਹਾ, ਨਾ ਟਿੱਕੇ ਲੱਗ ਰਹੇ ਨੇ। ਰਾਮ ਨਾ ਕਬਹੂ ਚੇਤਿਓ, ਕਦੇ ਵਾਹਿਗੁਰੂ ਵਾਹਿਗੁਰੂ ਕਿਹਾ ਹੀ ਨਹੀਂ, ਕਦੇ ਪਰਮਾਤਮਾ ਦਾ ਨਾਮ, ਰਾਮ ਦਾ ਨਾਮ, ਖੁਦਾ ਦਾ ਨਾਮ ਲਿਆ ਹੀ ਨਹੀਂ ਇਹਨਾਂ ਲੋਕਾਂ ਨੇ। ਹੁਣ ਕਹਿਣ ਨਾ ਮਿਲੇ ਖੁਦਾਏ, ਹੁਣ ਕਹਿੰਦੀ ਆ ਰਾਮ ਰਾਮ ਅਤੇ ਬਾਬਰ ਦੇ ਸਿਪਾਹੀ ਮਾਰਦੇ ਨੇ, ਚੁੱਪ ਕਰੋ, ਬੋਲਣਾ ਨਹੀਂ ਗਾ, ਨਾ ਤਾਂ ਰਾਮ ਕਹਿਣ ਦਿੰਦੇ ਨਾ ਖੁਦਾ ਕਹਿਣ ਦਿੰਦੇ ਨੇ। ਹੁਣ ਕਹਿਣ ਨਾ ਮਿਲੇ ਖੁਦਾਏ, ਹੁਣ ਖੁਦਾ ਦਾ ਨਾਮ ਨਹੀਂ ਲੈਣ ਦਿੰਦੇ ਅਗਲੇ, ਐਸੀ ਹਾਲਤ ਬਣਦੀ ਸਤਸੰਗੀ। ਉਹ ਇੱਕ ਘਰ ਆਵੇ ਆਪਣੇ, ਹਮਲਾ ਹੋ ਗਿਆ, ਲੋਕਾਂ ਨੂੰ ਕੈਦ ਵਿੱਚ ਪਾ ਲਿਆ। ਜਗਤ ਗੁਰੂ ਗੁਰੂ ਨਾਨਕ ਦੇਵ ਜੀ ਭਲਾ ਕਰਨ ਵਾਸਤੇ ਜੀਆਂ ਦਾ ਸੱਚੇ ਪਾਤਸ਼ਾਹ ਆਪ ਕੈਦ ਵਿੱਚ ਪੈ ਗਏ। ਛੇਵੇਂ ਪਾਤਸ਼ਾਹ ਜੀ ਰਾਜਿਆਂ ਦੀਆਂ ਬੇਨਤੀਆਂ ਸੁਣ ਕੇ ਅਤੇ ਗਵਾਲੀਅਰ ਦੇ ਕਿਲ੍ਹੇ 'ਚ ਗਏ ਸੀ।
ਧੰਨ ਗੁਰੂ ਨਾਨਕ ਦੇਵ ਜੀ ਸੱਚੇ ਪਾਤਸ਼ਾਹ ਹਜ਼ਾਰਾਂ ਲੱਖਾਂ ਜੀਵ ਕੈਦ ਕਰ ਲਏ, ਕੈਦ ਵਿੱਚ ਸੁੱਟ ਤੇ ਜਾ ਕੇ ਗੁਰੂ ਨਾਨਕ ਦੇਵ ਜੀ ਨੇ ਕੌਤਕ ਰਚਿਆ ਅਤੇ ਸੱਚੇ ਪਾਤਸ਼ਾਹ ਵੀ ਕੈਦ ਵਿੱਚ ਪੈ ਗਏ। ਗੁਰੂ ਨਾਨਕ ਦੇਵ ਜੀ ਨੂੰ ਫੜ ਲਿਆ ਕੋਈ ਫਕੀਰ ਜਾਣ ਕੇ, ਭਾਈ ਮਰਦਾਨਾ ਜੀ ਨੂੰ ਫੜ ਲਿਆ। ਇੱਕ ਅੜੀਅਲ ਘੋੜਾ ਸੀ, ਬੜਾ ਭੈੜਾ ਅੜੀਅਲ ਘੋੜਾ ਹੁੰਦਾ, ਜਿਹੜਾ ਤੁਰੇ ਨਾ ਅਤੇ ਬਹੁਤ ਤੰਗ ਕਰੇ। ਇੱਕ ਸਿਰ ਦੇ ਉੱਤੇ ਪੰਡ ਰੱਖ ਦਿੱਤੀ ਬਾਈ ਮਰਦਾਨੇ ਦੇ, ਇੱਕ ਅੜੀਅਲ ਘੋੜਾ ਫੜਾ ਤਾ ਮਰਦਾਨੇ ਲੈ ਜਾ। ਮਹਾਰਾਜ ਸੱਚੇ ਪਾਤਸ਼ਾਹ ਮੈਨੂੰ ਕਿਰਪਾ ਕਰੋ, ਗੁਰੂ ਜੀ ਨੂੰ ਕਹਿੰਦਾ, ਕਹਿੰਦੇ ਮਰਦਾਨਿਆਂ ਵਾਹਿਗੁਰੂ ਵਾਹਿਗੁਰੂ ਕਹਿ, ਵਾਹਿਗੁਰੂ ਵਾਹਿਗੁਰੂ ਕਹਿੰਦੇ ਇਹਦੇ ਅਤੇ ਪੰਡ ਸਿਰ ਦੇ ਉੱਤੇ ਨਹੀਂ ਤਾਂ ਤੁਰੀ ਜਾਂਦੀ ਉੱਤੇ, ਘੋੜਾ ਜਿਹੜਾ ਸੀ ਉਹ ਛੱਡ ਦੇ, ਉਹ ਪਿੱਛੇ ਪਿੱਛੇ ਤੁਰਿਆ ਆਉਂਦਾ ਆਪੇ ਹੀ। ਸੋ ਗੁਰੂ ਨਾਨਕ ਦੇਵ ਜੀ ਨੂੰ ਜਾ ਕੇ ਕੈਦ ਵਿੱਚ ਇੱਕ ਕੈਦ ਚੱਕੀ ਵਿੱਚ ਕੈਦ ਕਰ ਦਿੱਤਾ ਗਿਆ। ਸੱਚੇ ਪਾਤਸ਼ਾਹ ਮਹਾਰਾਜ ਉਸ ਵੇਲੇ ਜੀਆਂ 'ਤੇ ਤਰਸ ਆਇਆ, ਮੰਦੀ ਹਾਲਤ, ਘਰ ਵਾਲੇ ਮਰ ਗਏ, ਬੀਬੀਆਂ ਕੈਦ ਕੀਤੀਆਂ ਹੋਈਆਂ, ਬਹੁਤ ਜ਼ਿਆਦਾ ਅਤਿਆਚਾਰ ਹੋ ਰਹੇ ਨੇ। ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਨੇ ਸਿਮਰਨ ਕਰਵਾਇਆ, ਚੱਕੀਆਂ ਆਪੇ ਚੱਲਦੀਆਂ ਨੇ। ਕਿਸੇ ਨੇ ਜਾ ਕੇ ਦੱਸਿਆ ਕੋਈ ਫਕੀਰ ਹੈ, ਚੱਕੀਆਂ ਚੱਲ ਰਹੀਆਂ ਆਪੇ, ਕਿਉਂਕਿ ਜਿਹੜੀ ਫੌਜ ਦਾ ਅੰਨ ਪਾਣੀ ਬਣਨਾ ਹੁੰਦਾ ਨਾ, ਉਹ ਕੈਦੀਆਂ ਤੋਂ ਹੀ ਚੱਕੀਆਂ ਪਸਾਉਂਦੇ ਸੀ। ਪੀਸੋ, ਆਟਾ ਦੇ ਦੇਣਾ, ਕਣਕ ਦੇ ਦੇਣੀ, ਚਣੇ ਦੇ ਦੇਣੇ, ਇਹਨੂੰ ਪੀਸੋ। ਪੀਸ ਰਹੀਆਂ ਨੇ ਅਤੇ ਗੁਰੂ ਨਾਨਕ ਦੇਵ ਜੀ ਮਹਾਰਾਜ ਸੱਚੇ ਪਾਤਸ਼ਾਹ ਨੇ ਸਿਮਰਨ ਕਰਵਾਇਆ, ਭਾਈ ਨਾਮ ਜਪੋ, ਖੁਦਾ ਖੁਦਾ ਰਾਮ ਰਾਮ ਕਹੋ, ਚੱਕੀਆਂ ਆਪੇ ਚੱਲੀਆਂ। ਜਾ ਕੇ ਕਿਸੇ ਨੇ ਬਾਬਰ ਨੂੰ ਕਿਹਾ, ਕੋਈ ਫਕੀਰ ਆਇਆ ਕੋਈ ਪੂਰਨ। ਸੋ ਸਤਸੰਗੀ ਉਹ ਬਾਬਰ ਆ ਗਿਆ, ਕਹਿੰਦਾ ਮਹਾਂਪੁਰਸ਼ੋ, ਜੇ ਮੈਨੂੰ ਪਤਾ ਹੁੰਦਾ ਤੁਹਾਡੇ ਵਰਗੇ ਇੱਥੇ ਮਹਾਂਪੁਰਸ਼ ਬੈਠੇ ਨੇ ਤਾਂ ਮੈਂ ਕਦੇ ਹਮਲਾ ਨਾ ਕਰਦਾ। ਉਹਨੇ ਸੋਚਿਆ ਕੋਈ ਫਕੀਰ ਹੈ, ਫਕੀਰ ਮੁਸਲਮਾਨ ਫਕੀਰ ਤਕੀਆਂ 'ਚ ਰਹਿੰਦੇ ਨੇ, ਭੰਗ ਆਦਿਕ ਪੀਂਦੇ ਨੇ। ਕਹਿੰਦੇ ਬਾਬਰ ਨੇ 7 ਮੁੱਠੀਆਂ ਭੰਗ ਦੀਆਂ ਲਿਆ ਕੇ ਮਹਾਰਾਜ ਦੇ ਹਾਜ਼ਰ ਕੀਤੀਆਂ। ਮਹਾਰਾਜ ਆਪ ਭੇਟਾ ਪ੍ਰਵਾਨ ਕਰੋ, ਸੱਚੇ ਪਾਤਸ਼ਾਹ ਕਹਿੰਦੇ ਕਿ ਅਸੀਂ ਭੰਗ 'ਤੇ ਰੋਜ਼ ਹੀ ਪੀਂਦੇ ਹਾਂ। ਕਿਹੜੀ ਪੀਂਦੇ ਹਾਂ? ਗੁਰੂ ਗ੍ਰੰਥ ਸਾਹਿਬ 'ਚ ਲਿਖਿਆ ਮਹਾਰਾਜ ਨੇ, ਤਿਲੰਗ ਮਹੱਲਾ ਪਹਿਲਾ ਘਰ ਦੂਜਾ, ਇੱਕ ਓਅੰਕਾਰ ਸਤਿਗੁਰ ਪ੍ਰਸਾਦ, ਭਉ ਤੇਰਾ ਭਾਂਗ ਖਲੜੀ ਮੇਰਾ ਚੀਤ, ਹੋ ਦੀਵਾਨਾ ਪਿਆ ਅਤੀਤ, ਕਰ ਕਾਸਾ ਦਰਸ਼ਨ ਕੀ ਭੂਖ, ਮੈਂ ਦਰ ਮੰਗੋ ਰੀਤਾ ਨੀਤ। ਕਹਿੰਦੇ ਬਾਬਰਾ, ਮੈਂ ਤੇ ਰੋਜ਼ ਖੁਦਾ ਦੇ ਡਰ ਦੀ ਭੰਗ ਪੀਨਾ, ਭਾਵ ਕਿ ਡਰ ਪਰਮਾਤਮਾ ਦਾ ਅੱਠੇ ਪਹਿਰ ਰੱਖਦਾ ਮੈਂ, ਇਹ ਪਰਮਾਤਮਾ ਦੇ ਭੈ ਰੂਪੀ ਭੰਗ ਮੈਂ ਪੀਨਾ, ਭਉ ਤੇਰਾ ਭਾਂਗ ਖਲੜੀ ਮੇਰਾ ਚੀਤ, ਹੋ ਦੀਵਾਨਾ ਪਿਆ ਅਤੀਤ। ਕਹਿੰਦੇ ਮਹਾਰਾਜ ਤੁਸੀਂ ਜਾਓ। ਕਹਿੰਦੇ ਨਾ, ਇਹ ਕੋਈ ਫੜੇ ਵਿਚਾਰੇ, ਸਾਰਿਆਂ ਨੂੰ ਛੱਡ ਸਾਰਿਆਂ ਨੂੰ। ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਸਾਰੇ ਕੈਦੀ ਰਿਹਾ ਕਰਾਏ ਅਤੇ ਘਰਾਂ ਨੂੰ ਭੇਜ ਦਿੱਤੇ, ਜਾਓ ਭਾਈ, ਖੁਦਾ ਖੁਦਾ, ਰੱਬ ਰੱਬ, ਰਾਮ ਰਾਮ ਕਰਿਆ ਕਰੋ, ਰੱਬ ਨੂੰ ਭੁੱਲੇ ਸੀ ਤਾਂ ਸਜਾਵਾਂ ਮਿਲੀਆਂ ਤੁਹਾਨੂੰ। ਸਾਡੇ ਫਕੀਰ, ਸਾਡੇ ਸਾਧੂ, ਸਾਡੇ ਮਹਾਂਪੁਰਸ਼ ਤੁਹਾਡੇ ਨਗਰ 'ਚ ਆਏ, ਤੁਸੀਂ ਰੋਟੀ ਤੱਕ ਨਾ ਪੁੱਛੀ, ਧੱਕੇ ਮਾਰੇ, ਸੱਟਾਂ ਲਾਤੀਆਂ ਸਾਧੂਆਂ ਨੂੰ, ਉਹ ਪਾਪ ਦੀ ਜੰਜ ਆਈ ਇਸ ਕਾਬਲ ਤੋਂ ਅਤੇ ਉਹਨੇ ਇਹ ਸਾਰੀ ਤੁਹਾਨੂੰ ਸਜ਼ਾ ਦਿੱਤੀ, ਦੁੱਖ ਦਿੱਤੇ ਨੇ। ਹੁਣ ਇੱਥੇ ਲਿਖਦੇ ਨੇ, ਇੱਕ ਘਰ ਆਵਹਿ ਆਪਣੇ, ਹੁਣ ਕੈਦ 'ਚੋਂ ਛੁੱਟ ਕੇ ਅਤੇ ਕਈ ਆਪਣੇ ਘਰ ਆਉਂਦੇ ਨੇ, ਸੜੇ ਹੋਏ ਘਰ ਅੱਗਾਂ ਲੱਗੀਆਂ, ਇੱਕ ਮਿਲ ਮਿਲ ਪੁੱਛੇ ਸੁੱਖ, ਅਤੇ ਕਈ ਇੱਕ ਦੂਜੇ ਨੂੰ ਮਿਲ ਮਿਲ ਕੇ ਸੁੱਖ ਪੁੱਛਦੇ ਨੇ, ਘਰ ਦੇ ਕਿੱਥੇ ਆ, ਠੀਕ ਠਾਕ ਹੈ, ਕਈਆਂ ਦਾ ਪਤਾ ਹੀ ਨਹੀਂ ਲੱਗ ਰਿਹਾ ਮਰ ਗਿਆ ਕਿ ਹੈਗਾ। ਆ ਪੰਜਾਬ 'ਚ ਖੂਨੀ ਦੌਰ ਚੱਲਿਆ ਪਿਆਰਿਓ, ਸਵੇਰੇ ਬੱਚਾ ਘਰੋਂ ਜਾਂਦਾ, ਸ਼ਾਮ ਨੂੰ ਘਰ ਨਹੀਂ ਸੀ ਆਉਂਦਾ। ਆ ਦਰਬਾਰ ਸਾਹਿਬ ਇੱਕ ਮਾਤਾ ਦੇਖਦੇ ਹਾਂ ਆਪਾਂ, ਸਤਸੰਗੀ, ਉਹਦੇ 5 ਜੀ ਭਾਵ ਸਾਰਾ ਟੱਬਰ ਚਲ ਗਿਆ, ਇਕੱਲੀ ਮਾਂ ਰਹਿ ਗਈ। ਉਹ ਪ੍ਰਕਰਮਾਂ 'ਚ ਝਾੜੂ ਫੇਰਦੀ ਰਹਿੰਦੀ, ਇੱਕ ਮਾਂ ਝਬਾਲ ਦੇ ਥਾਣੇ 'ਚ ਰੋਜ਼ ਜਾ ਕੇ ਰੋਂਦੀ, ਮਰ ਜਾਣੇ ਉਹ, ਮੇਰਾ ਇੱਕ ਪੁੱਤ 'ਤੇ ਛੱਡ ਦਿੰਦੇ, ਇੱਕ ਪੁੱਤ 'ਤੇ ਮੇਰਾ ਛੱਡ ਦਿੰਦੇ, ਸਾਰੇ ਫੜ ਕੇ ਮਾਰਤੇ। 16-16 ਸਾਲ ਦੇ, 5-5 10-10 ਸਾਲ ਦੇ ਬੱਚੇ ਫੜ ਫੜ ਕੇ ਪੁਲਿਸਾਂ ਨੇ ਬਣਾ ਮੁਕਾਬਲੇ 'ਤੇ ਨਦੀਆਂ 'ਚ ਰੋੜ ਦਿੱਤੇ ਪਿਆਰੇ। ਉਹ ਇੰਨਾ ਅੱਤਿਆਚਾਰ ਹੁੰਦਾ, ਇੰਨਾ ਅੱਤਿਆਚਾਰ। ਹੁਣ ਇੱਥੇ ਕਹਿੰਦੇ ਨੇ, ਇੱਕ ਮਿਲ ਮਿਲ ਪੁੱਛੇ ਸੁੱਖ, ਇੱਕ ਦੂਜੇ ਨੂੰ ਮਿਲ ਮਿਲ ਕੇ ਸੁੱਖ ਸਾਂਦ ਪੁੱਛਦੇ ਨੇ। ਇੱਕ ਨਾਂ ਇਹ ਹੋ ਲਿਖਿਆ, ਕਈਆਂ ਦੇ ਮੱਥਿਆਂ ਦੇ ਲੇਖ ਹੀ ਇਹੋ ਜਿਹੇ ਲਿਖੇ ਨੇ, ਬਹਿ ਬਹਿ ਰੋਵੈ ਦੁੱਖ, ਬਹਿ ਬਹਿ ਕੇ ਆਪਣੇ ਦੁੱਖਾਂ ਨੂੰ ਰੋਂਦੇ ਨੇ। ਘਰ ਦੇ ਜੀ ਚਲੇ ਗਏ, ਘਰ ਸਾੜ ਦਿੱਤੇ, ਪ੍ਰੋਪਰਟੀ ਲੁੱਟ ਲਈ ਗਈ, ਬਹੁਤ ਕੁਛ ਹੋਇਆ। ਸਤਸੰਗੀ ਜੇ ਦਿੱਲੀ 'ਚ ਹੋਇਆ ਨਾ ਸਾਡੇ ਨਾਲ, ਉਸੇ ਤਰ੍ਹਾਂ ਹੋਇਆ ਇੱਥੇ ਏਮਨਾਬਾਦ। ਜੋ ਤਿਸ ਭਾਵ ਹੈ ਸੋ ਥੀਐ, ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਸ਼ਬਦ ਦੀ ਸਮਾਪਤੀ 'ਤੇ ਕਿਰਪਾ ਕਰਦੇ ਨੇ ਕਿ ਜੋ ਤਿਸ ਭਾਵ ਹੈ ਸੋ ਥੀਐ, ਜੋ ਪਰਮਾਤਮਾ ਨੂੰ ਪਾਉਂਦਾ ਨਾ, ਜੋ ਪਰਮਾਤਮਾ ਨੂੰ ਪਾਉਂਦਾ ਉਹ ਕੁਛ ਹੁੰਦਾ ਹੈ।
ਨਾਨਕ ਕਿਆ ਮਨੁੱਖ, ਮਨੁੱਖ ਵਿਚਾਰਾ ਕੀ ਚੀਜ਼ ਹੈ, ਸਾਰੇ ਕੈਦੀ ਛਡਾ ਲਏ ਅਤੇ ਗੁਰੂ ਨਾਨਕ ਦੇਵ ਜੀ ਫਿਰ ਆ ਕੇ ਰੋੜੀ ਸਾਹਿਬ ਬਹਿ ਗਏ। ਭਾਈ ਮਰਦਾਨਾ ਕਹਿੰਦਾ ਮਹਾਰਾਜ ਮੈਨੂੰ ਸਮਝ ਨਹੀਂ ਲੱਗੀ। ਕਹਿੰਦੇ ਕੀ? ਕਹਿੰਦਾ ਮਹਾਰਾਜ ਇੱਕ ਪਠਾਨ ਨੇ ਮੈਨੂੰ ਧੱਕਾ ਮਾਰਿਆ, ਸੱਟਾਂ ਲੱਗ ਗਈਆਂ ਮੇਰੇ, ਅਤੇ ਮਹਾਰਾਜ ਤੁਹਾਡੇ ਕੋਲ ਆਏ, ਤੁਸਾਂ ਵਚਨ ਕੀਤੇ ਕਿ ਜਿਹੜਾ ਪਾਪ ਕੀਤਾ ਇਹ ਜੰਜ ਬਣ ਕੇ ਲਾੜਾ ਬਣ ਕੇ ਕਾਬਲ ਤੋਂ ਆਏਗਾ। ਅਤੇ ਮਹਾਰਾਜ ਮੈਨੂੰ ਸਮਝ ਨਹੀਂ ਲੱਗੀ ਕਿ ਇੱਕ ਬੰਦੇ ਨੇ ਗਲਤੀ ਕੀਤੀ, ਸਾਰੇ ਪਿੰਡ ਨੂੰ ਸਜ਼ਾ ਕਿਉਂ ਮਿਲੀ, ਸਾਰੇ ਏਮਨਾਬਾਦ ਸ਼ਹਿਰ ਨੂੰ ਸਜ਼ਾ ਕਿਉਂ ਮਿਲੀ। ਗੁਰੂ ਨਾਨਕ ਦੇਵ ਨੇ ਕੌਤਕ ਵਰਤਾਇਆ, ਕਹਿੰਦੇ ਮਰਦਾਨਿਆਂ 10 ਮਿੰਟ ਲੰਮੇ ਪੈ ਜਾ, ਤੈਨੂੰ ਜਵਾਬ ਦਿੰਦੇ ਇਹਦਾ। ਭਾਈ ਮਰਦਾਨਾ ਜੀ ਲੰਮੇ ਪੈ ਗਏ, ਸੱਚੇ ਪਾਤਸ਼ਾਹ ਗੁਰੂ ਨਾਨਕ ਦੇਵ ਨੇ ਥੋੜ੍ਹਾ ਜਿਹਾ ਸ਼ਹਿਦ ਲੈ ਗਏ ਨੇ, ਸ਼ਹਿਦ ਭਾਈ ਮਰਦਾਨਾ ਜੀ ਦੇ ਪੇਟ ਦੇ ਉੱਤੇ ਥੋੜ੍ਹੀਆਂ 2-4 ਬੂੰਦਾਂ ਪਾਤੀਆਂ, ਉਹ ਸ਼ਹਿਦ ਦਾ ਸਤਸੰਗੀ ਜਿਹੜਾ ਖੁਸ਼ਬੋ ਮਹਿਕ ਸੀ ਉਹ ਲੈ ਕੇ ਕੀੜੀਆਂ ਆ ਗਈਆਂ, ਕੀੜੀਆਂ ਜਿਹੜੀ ਸੀ ਭਾਈ ਮਰਦਾਨੇ ਦੇ ਪੇਟ ਉੱਤੇ ਚੜ੍ਹ ਗਈਆਂ ਅਤੇ ਖਾਣ ਲੱਗ ਪਈਆਂ ਸ਼ਹਿਦ। ਇੱਕ ਕੌੜੇ ਸੁਭਾਅ ਦੀ ਕੀੜੀ ਨੇ ਭਾਈ ਮਰਦਾਨਾ ਜੀ ਦੇ ਦੰਦੀ ਵੱਢ ਦਿੱਤੀ ਪੇਟ 'ਤੇ। ਉਹ ਜਦੋਂ ਸਤਸੰਗ ਦੰਦੀ ਵੱਢੀ ਉਹਨੂੰ ਦਰਦ ਹੋਈ, ਜ਼ੋਰ ਦੀ ਹੱਥ ਮਾਰਿਆ ਨੇ ਮਰਦਾਨੇ ਸੁੱਤੇ ਨੇ, ਜਦੋਂ ਹੱਥ ਮਾਰਿਆ ਤਾਂ ਬਹੁਤ ਸਾਰੀਆਂ ਕੀੜੀਆਂ ਮਰ ਗਈਆਂ ਹੱਥ ਦੇ ਨਾਲ, ਕੁਛ ਸ਼ਹਿਦ ਦੇ ਨਾਲ ਚਿੰਬੜ ਕੇ ਮਰ ਗਈਆਂ। ਉੱਠਿਆ ਛੇਤੀ ਨਾਲ ਗੁਰੂ ਨਾਨਕ ਦੇਵ ਜੀ, ਕਹਿੰਦੇ ਮਰਦਾਨੇ ਕੀ ਹੋਇਆ? ਮਹਾਰਾਜ ਕੀੜੀ ਲੜੀ ਹੈ। ਕਹਿੰਦੇ ਕੀੜੀ ਲੜੀ? ਕੀੜੀਆਂ ਲੜੀਆਂ? ਕਹਿੰਦੇ ਨਹੀਂ, ਇੱਕ ਕੀੜੀ ਲੜੀ, ਆਪਣਾ ਹੱਥ 'ਤੇ ਵੇਖ, ਹੱਥ ਵੇਖਿਆ ਤਾਂ ਕੀੜੀਆਂ ਬੜੀਆਂ ਨਾਲ ਹੱਥ ਦੇ ਲੱਗੀਆਂ, ਕਈ ਪੇਟ ਦੇ ਨਾਲ ਲੱਗੀਆਂ, ਮਰ ਗਈਆਂ। ਮਰਦਾਨਿਆਂ ਇੱਕ ਕੀੜੇ ਨੇ ਤੇਰੀ ਦੰਦੀ ਵੱਢੀ, ਸਾਰੀਆਂ ਮਾਰਤੀਆਂ ਤੂੰ। ਕਹਿੰਦੇ ਮਹਾਰਾਜ ਇਹਨਾਂ ਕੀੜੀਆਂ ਨੇ ਮਾੜੀ ਕੀੜੀ ਦੀ ਸੰਗਤ ਕੀਤੀ ਤਾਂ ਮਰੀਆਂ ਇਹ। ਕਹਿੰਦੇ ਕੋਈ ਜਵਾਬ ਮਿਲ ਗਿਆ ਨਾ ਤੈਨੂੰ? ਤੂੰ ਕਿਹਾ ਸੀ ਇੱਕ ਬੰਦੇ ਨੇ ਧੱਕਾ ਮਾਰਿਆ, ਸਾਰੇ ਸ਼ਹਿਰ ਨੂੰ ਕਿਉਂ ਸਜ਼ਾ ਮਿਲੀ? ਇਹ ਵੇਖਿਆ ਨਾ ਕੀੜੀਆਂ ਨੂੰ ਮਿਲੀ, ਇੱਕ ਕੀੜੀ ਨੇ ਤੇਰੀ ਦੰਦੀ ਵੱਢੀ ਮਾੜੀ ਨੇ ਅਤੇ ਸਜ਼ਾ ਸਾਰੀਆਂ ਨੂੰ ਮਿਲ ਗਈ, ਇੱਦਾਂ ਹੁੰਦਾ ਹੈ। ਸੋ ਸਤਸੰਗੇ ਗੁਰੂ ਨਾਨਕ ਦੇਵ ਜੀ ਮਹਾਰਾਜ ਕਹਿੰਦੇ ਨੇ ਕਿ ਜੋ ਤਿਸ ਭਾਵ ਹੈ ਸੋ ਥੀਏ ਨਾਨਕ ਕਿਆ ਮਨੁੱਖ, ਜੋ ਪਰਮਾਤਮਾ ਨੂੰ ਭਾਉਂਦਾ ਪਿਆਰੇ ਉਹ ਹੁੰਦਾ, ਮਨੁੱਖ ਵਿਚਾਰਾ ਕੀ ਚੀਜ਼ ਹੈ, ਇਹਦੇ ਵੱਧ ਹੱਥ ਵੱਸ ਕੁਛ ਨਹੀਂ। ਸਤਸੰਗੀਓ, ਛੇਵੇਂ ਪਾਤਸ਼ਾਹ ਜੀ ਧੀ ਦਾ ਵਿਆਹ ਸੀ ਬੀਬੀ ਬੀਰੋ ਜੀ ਦਾ, ਮਠਿਆਈਆਂ ਬਣਾਈਆਂ, ਬਹੁਤ ਕੁਛ ਬਣਾਇਆ, ਆਈ ਜੰਜ ਲਈ ਪ੍ਰਸ਼ਾਦਾ ਪਾਣੀ ਬਣਾਇਆ ਮਾਤਾ ਦਮੋਦਰੀ ਜੀ। ਸੋ ਉਹਨਾਂ ਨੇ ਬਹੁਤ ਚਾਅ ਦੇ ਨਾਲ ਆਪਣੀ ਧੀ ਵਿਆਹੁਣੀ, 7 ਸਾਲ ਦੀ ਉਮਰ ਸੀ ਬੀਬੀ ਬੀਰੋ ਜੀ ਦੀ। ਤਾਂ ਸਤਸੰਗੀਓ, ਸੰਗਤ ਆ ਗਈ ਅਤੇ ਸੰਗਤ ਜਦੋਂ ਆਈ ਤਾਂ ਆਈ ਹਨੇਰੇ, ਦੂਰ ਤੋਂ ਆਈ ਸੀ, ਥੱਕੀ ਵੀ ਹੈ ਭੁੱਖੀ ਵੀ ਹੈ। ਲੰਗਰ ਦਾ ਪਤਾ ਕੀਤਾ, ਕਹਿੰਦੇ ਮਹਾਰਾਜ ਲੰਗਰ ਤਾਂ ਹੋ ਗਿਆ ਸਮਾਪਤ ਅਤੇ ਬਣਾਉਂਦਿਆਂ ਲੱਗੇਗੀ ਦੇਰ। ਕਹਿੰਦੇ ਇੰਜ ਕਰੋ, ਜਾਓ ਸਿੱਖਾਂ ਨੂੰ ਭੇਜਿਆ, ਜਾਓ ਆਪਣੀ ਮਾਤਾ ਦੇ ਕੋਲ ਜਾਓ ਅਤੇ ਕਹੋ ਮਠਿਆਈ ਦੇ ਦੇ। ਸਤਸੰਗੀਓ, ਸਿੱਖ ਗਏ ਅਤੇ ਕਹਿੰਦੇ ਮਾਤਾ ਜੀ ਗੁਰੂ ਜੀ ਨੇ ਭੇਜਿਆ ਹੈ, ਕਹਿੰਦੇ ਜਿਹੜੀਆਂ ਮਠਿਆਈਆਂ ਬਣੀਆਂ ਨਾ ਜਾਈਆਂ ਲਈ, ਸੰਗਤ ਬੜੀ ਭੁੱਖੀ ਆਈ ਹੈ ਅਤੇ ਸੰਗਤ ਨੇ ਮਠਿਆਈ ਛਕਣੀ ਅਤੇ ਦੇ ਦਿਓ। ਨਾ ਨਾ ਨਾ ਨਾ, ਸਗਨਾਂ ਦੀ ਮਠਿਆਈ ਹੈ, ਇਹ ਨਹੀਂ ਦੇਵਾਂਗੀ। ਕਹਿੰਦੇ ਸੱਚੇ ਪਾਤਸ਼ਾਹ ਜੀ ਨੇ ਕਿਹਾ ਸੰਗਤ ਭੁੱਖੀ ਹੈ, ਦੂਰੋਂ ਆਈ ਥੱਕੀ ਹੈ, ਨਾ ਪਹਿਲਾਂ ਜੰਜ ਖਾਏਗੀ ਅਤੇ ਫਿਰ ਖਾਣਗੇ ਸਿੱਖ। ਉਹ ਸਿੱਖ ਨੇ ਆ ਕੇ ਬੇਨਤੀ ਕੀਤੀ ਮਹਾਰਾਜ ਮਾਤਾ ਜੀ ਦਾ, ਕਹਿੰਦੇ ਚੰਗਾ ਫਿਰ ਤੁਰਕ ਹੀ ਖਾਣਗੇ, ਤੁਰਕ ਹੀ। ਇਹ ਮਾਤਾ ਜੀ ਨੂੰ ਪਤਾ ਲੱਗਿਆ ਸੱਚੇ ਪਾਤਸ਼ਾਹ ਤੁਹਾਡੀ ਵੀ ਧੀ ਹੈ, ਮੇਰੀ ਵੀ ਧੀ ਹੈ। ਕਹਿੰਦੇ ਨਹੀਂ, ਸੰਗਤ ਵੱਡੀ, ਤੂੰ ਸੰਗਤ ਨੂੰ ਮੋੜਿਆ ਕਿਉਂ? ਉੱਧਰ ਵਿਆਹ ਰੱਖਿਆ, ਉੱਧਰ ਹਮਲਾ ਹੋ ਗਿਆ ਪਿਆਰਿਓ, ਗੁਰੂ ਜੀ ਨੇ ਜੰਗ ਕੀਤਾ ਬੜਾ ਭਾਰੀ, ਜੰਗ ਦੇ ਵਿੱਚ ਸਤਸੰਗ ਤੁਰਕ ਜਿਹੜੇ ਸੀ ਉਹ ਸ਼ਹਿਰ 'ਚ ਵੀ ਆ ਵੜੇ, ਬਾਕੀ ਪਰਿਵਾਰ ਨੂੰ ਕੱਢ ਦਿੱਤਾ, ਬੀਬੀ ਵੀਰੋ ਘਰੇ ਰਹਿ ਗਈ ਇਕੱਲੀ, ਉਹ ਗੁੱਡੀਆਂ ਪਟੋਲਿਆਂ ਨਾਲ ਖੇਡਦੀ ਖੇਡਦੀ ਘਰੇ ਰਹਿ ਗਈ। ਉਹ ਜਦੋਂ ਬਾਹਰ ਗਏ ਸ਼ਹਿਰ ਤੋਂ ਪਤਾ ਕੀਤਾ ਬੀਬੀ ਕਿੱਥੇ ਹੈ, ਕਹਿੰਦੇ ਉਹਦੇ ਘਰੇ ਰਹਿ ਗਈ। ਬਾਬਕਰ ਬਾਬੇ ਨੂੰ ਸਿੰਘਾ ਪਰੋਹਤ ਨੂੰ ਭੇਜਿਆ ਕਿ ਜਾ ਲੈ ਕੇ ਆ, ਉਹ ਕਹਿੰਦੇ ਮਹਾਰਾਜ ਉਹਨੇ ਦਰਵਾਜ਼ਾ ਨਹੀਂ ਖੋਲਣਾ, ਬੀਬੀ ਨੇ ਇੰਨੀ ਸਿਖਾਈ ਬੱਚੀ। ਮਹਾਰਾਜ ਨੇ ਇੱਕ ਆਪਣੀ ਮਾਲਾ ਦਿੱਤੀ, ਕਹਿਣ ਲੱਗੇ ਮਾਲਾ ਅੰਦਰ ਸੁੱਟ ਦਿਓ, ਸਾਡੀ ਨਿਸ਼ਾਨੀ ਵੇਖ ਕੇ ਬੀਬੀ ਦਰਵਾਜ਼ਾ ਖੋਲ ਦੇਗੀ, 7 ਸਾਲ ਦੀ ਧੀ ਹੈ। ਦਰਵਾਜ਼ਾ ਅੰਦਰੋਂ ਬੰਦ ਕਰ ਲਿਆ, ਤੁਰਕ ਫਿਰਦੇ ਨੇ ਗਲੀਆਂ 'ਚ, ਸਿੰਘਾਂ ਨੇ ਮਾਲਾ ਛੁੱਟੀ, ਅੰਦਰੋਂ ਵੇਖ ਕੇ ਮੇਰੇ ਪਿਤਾ ਜੀ ਦੀ ਨਿਸ਼ਾਨੀ ਹੈ। ਬੀਬੀ ਬੀਰੋ ਜੀ ਨੇ ਦਰਵਾਜ਼ਾ ਖੋਲਿਆ, ਦੋਨਾਂ ਸਿੱਖਾਂ ਨੇ ਭਾਈ ਸਿੰਘਾਂ ਪਰੋਹਤ ਅਤੇ ਬਾਬਕਰ ਬਾਬੀ ਨੇ ਘੋੜੇ 'ਤੇ ਬਿਠਾਇਆ ਬੀਬੀ ਜੀ ਨੂੰ, ਸ਼ਹਿਰ ਦੇ ਵਿੱਚੋਂ ਕੱਢ ਕੇ ਚਬਾੜ ਲੈ ਗਏ, ਉੱਥੇ ਵਿਆਹ ਕੀਤਾ ਜਾ ਕੇ। ਇਹ ਗੁਰੂ ਹਰਗੋਬਿੰਦ ਸਾਹਿਬ ਦੀ ਕੌਤਕ ਨੇ। ਐਸੇ ਦੀਨ ਦਿਆਲ ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਜੀ 11 ਸਾਲ ਦੀ ਉਮਰ ਹੈ, ਪਿਤਾ ਗੁਰੂ ਅਰਜਨ ਦੇਵ ਸਾਹਿਬ ਜੀ ਸੱਚੇ ਪਾਤਸ਼ਾਹ, ਧਰਮ ਦੀ ਰੱਖਿਆ ਲਈ ਜਬਰ ਦਾ ਟਾਕਰਾ ਸਬਰ ਨਾਲ ਕਰਨ ਲਈ, ਤੇਰਾ ਕੀਆ ਮੀਠਾ ਲੱਗਾ, ਹਰਨਾਮ ਪਦਾਰਥ ਨਾਨਕ ਮੰਗ ਹੈ। ਸੱਚੇ ਪਾਤਸ਼ਾਹ ਜੀ ਕੌਤਕ ਵਰਤਾਉਣ ਲਈ ਲਾਹੌਰ ਨੂੰ ਚੱਲੇ ਨੇ,
ਪੰਜ ਸਿੱਖ ਮਹਾਰਾਜ ਨੇ ਸੱਦ ਲਏ, ਗੁਰੂ ਹਰਗੋਬਿੰਦ ਸਾਹਿਬ ਨੂੰ ਆਪਣੇ ਸਾਹਿਬਜ਼ਾਦੇ ਨੂੰ ਸੱਦ ਲਿਆ, ਬਚਨ ਕੀਤਾ ਸੀ ਲਾਹੌਰ ਚੱਲੇ ਸ਼ਹੀਦੀ ਹੋ ਜਾਣੀ ਹੈ, ਗੁਰਤਾ ਗੱਦੀ ਬਖਸ਼ ਕੇ ਮਹਾਰਾਜ ਜੀ ਨੇ ਅੱਜ ਦੇ ਦਿਨ ਜੇਠ ਵਧੀ 8 ਔਰ 1663 ਬਿਕਰਮੀ ਔਰ 29 ਮਈ 1603 ਈਸਵੀ ਨੂੰ ਐਤਵਾਰ ਦਾ ਦਿਨ ਸੀ। ਧੰਨ ਧੰਨ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਜੀ ਨੇ ਅਰਜਨ ਕਾਇਆ ਪਲਟ ਕੇ ਮੂਰਤ ਹਰਗੋਬਿੰਦ ਸਵਾਰੀ, ਗੁਰੂ ਹਰਗੋਬਿੰਦ ਸਾਹਿਬ ਨੂੰ ਗੁਰਤਾ ਗੱਦੀ ਬਖਸ਼ ਦਿੱਤੀ। ਕੋਠਾ ਸਾਹਿਬ ਵਿਖੇ 11 ਸਾਲ ਦੀ ਉਮਰ ਸੀ ਪਿਆਰਿਓ, ਆਪ ਗੁਰੂ ਅਰਜਨ ਦੇਵ ਜੀ ਲਾਹੌਰ ਚਲੇ ਗਏ। ਜਿਵੇਂ ਉਹਨਾਂ ਦੀ ਸ਼ਹੀਦੀ ਹੋਵੇਗੀ ਇਹ ਆਪਾਂ ਪ੍ਰੋਗਰਾਮ ਆਉਣ ਵਾਲੇ ਦਿਨ 'ਚ ਮਨਾ ਰਹੇ ਹਾਂ। ਗੁਰੂ ਕਿਰਪਾ ਕਰ, ਨਾਮ ਦਾਨ ਬਖਸ਼ਣ, ਚਰਨਾਂ ਦਾ ਪਿਆਰ ਬਖਸ਼ਣ, ਗੁਰਸਿੱਖੀ ਜੀਵਨ ਬਖਸ਼ਣ, ਸਰਬੱਤ ਸੰਗਤ ਦੀ ਹਾਜ਼ਰੀ ਦਾ ਪ੍ਰਮਾਣ ਕਰਨ, ਸ਼ੁਕਰ ਗੁਰੂ ਕਾ, ਧੰਨਵਾਦ ਆਪ ਸੰਗਤਾਂ ਦਾ, ਪ੍ਰਬੰਧਕ ਵੀਰਾਂ ਦਾ ਔਰ ਗੁਰੂ ਕੇ ਵਜ਼ੀਰਾਂ ਦਾ, ਬੇਅੰਤ ਬੇਅੰਤ ਵਧਾਈਆਂ ਪ੍ਰਬੰਧਕ ਵੀਰਾਂ ਵੱਲੋਂ, ਸਾਡੇ ਸਾਰੇ ਸਟਾਫ ਵੱਲੋਂ ਗੁਰੂ ਹਰਗੋਬਿੰਦ ਸਾਹਿਬ ਦੇ ਪ੍ਰਕਾਸ਼ ਗੁਰਤਾ ਗੱਦੀ ਦਿਵਸ ਦੀਆਂ ਸਮਾਪਤੀ ਦੀਆਂ ਪੰਕਤੀਆਂ ਗਾਈਏ। ਫਤਿਹ ਬੁਲਾਈਏ ਜੀ।

ਗੁਰੂ ਪਿਆਰੀ ਸਾਧ ਸੰਗਤ ਜੀ, ਸ਼ਾਮ ਦੇ ਸਜੇ ਹੋਏ ਦੀਵਾਨ ਵਿੱਚ ਆਪ ਸੰਗਤਾਂ ਨੂੰ ਲੜੀਵਾਰ ਕਥਾ ਗੁਰਮਤਿ ਵਿਚਾਰਾਂ ਸਰਵਣ ਕਰਵਾ ਰਹੇ ਸਨ ਸਤਿਕਾਰਯੋਗ ਗਿਆਨੀ ਕੁਲਦੀਪ ਸਿੰਘ ਜੀ ਦਮਦਮੀ ਟਕਸਾਲ ਵਾਲੇ। ਗਿਆਨੀ ਜੀ ਹੁਣਾਂ ਦਾ ਬਹੁਤ ਬਹੁਤ ਧੰਨਵਾਦ। ਆਓ ਹੁਣ ਆਪ ਸੰਗਤਾਂ ਨੂੰ ਕੀਰਤਨ ਸਰਵਣ ਕਰਵਾ ਰਹੇ ਹਨ ਸਤਿਕਾਰਯੋਗ ਰਾਗੀ ਭਾਈ ਸਰਬਜੀਤ ਸਿੰਘ ਜੀ ਲਾਡੀ ਦਰਬਾਰ ਸਾਹਿਬ ਵਾਲੇ ਅਤੇ ਉਹਨਾਂ ਦਾ ਰਾਗੀ ਜਥਾ, ਜਿਸ ਤਰ੍ਹਾਂ ਆਪ ਜੀ ਨੂੰ ਹੁਣੇ ਹੀ ਗਿਆਨੀ ਜੀ ਹੁਣਾਂ ਨੇ ਦੱਸਿਆ ਹੈ, ਛੇਵੇਂ ਪਾਤਸ਼ਾਹ ਮੀਰੀ ਪੀਰੀ ਦੇ ਮਾਲਕ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਉਹਨਾਂ ਦੇ ਗੁਰਤਾਗ ਦਿਵਸ ਮਨਾਏ ਜਾ ਰਹੇ ਹਨ। ਸੋ ਨਾਲ ਹੀ ਆਪ ਸੰਗਤਾਂ ਨੂੰ ਬੇਨਤੀ ਹੈ ਕਿ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਜਿਨ੍ਹਾਂ ਦੇ ਸ਼ਹੀਦੀ ਪੁਰਬ ਗੁਰੂ ਘਰ ਵਿਖੇ 16 ਤਰੀਕ ਦੇ ਸ਼ਾਮ ਦੇ ਦੀਵਾਨਾਂ ਵਿੱਚ ਮਨਾਏ ਜਾਣੇ ਹਨ। ਐਤਵਾਰ ਨੂੰ ਸ੍ਰੀ ਖੰਡ ਪਾਤਸ਼ਾਹ ਸਾਹਿਬ ਆਰੰਭ ਹੋਣਗੇ। ਮੰਗਲਵਾਰ ਨੂੰ ਸਭ ਤੋਂ ਪਹਿਲਾਂ ਜੋ ਸ੍ਰੀ ਖੰਡ ਪਾਤਸ਼ਾਹ ਸਾਹਿਬ ਆਰੰਭ ਹੋਣਗੇ ਉਹਨਾਂ ਦੀਆਂ ਸੰਪੂਰਨਤਾਵਾਂ ਹੋਣਗੀਆਂ, ਉਪਰੰਤ ਜੋ ਵਿਸ਼ੇਸ਼ ਦੀਵਾਨ ਸਜਣਗੇ ਸਭ ਸੰਗਤਾਂ ਨੇ ਹਾਜ਼ਰੀ ਲਾਉਣੀ ਜੀ। ਨਾਲ ਨਾਲ ਜੋ ਬੀਬੀਆਂ ਵੱਲੋਂ ਸੰਗਤੀ ਰੂਪ ਵਿੱਚ ਸੁਖਮਨੀ ਸਾਹਿਬ ਦੇ ਜਾਪ ਵੀ ਚੱਲ ਰਹੇ ਹਨ, ਸੋ ਇਹ ਬੇਨਤੀ ਪ੍ਰਵਾਨ ਕਰਨੀ ਆਓ ਕੀਰਤਨ ਸਰਵਣ ਕਰੀਏ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਕੋਟ ਕਹਿੰਦੇ ਨੇ ਕਰੋੜਾਂ ਨੂੰ, ਕਿੱਥੇ ਇੱਕ ਕਦਮ ਤੇ ਕਿੱਥੇ ਕਰੋੜਾਂ ਕਦਮ ਗੁਰੂ ਅੱਗੇ ਆ ਜਾਂਦਾ, ਹੱਥ ਪਸਾਰ ਕੇ ਅੱਗੇ ਆ ਜਾਂਦਾ। ਆਜ ਮਿਲਾਵਾ ਸ਼ੇਖ ਫਰੀਦ, ਜਿਹੜੇ ਕਹਿੰਦੇ ਨਾ ਸਾਨੂੰ ਸਤਿਗੁਰ ਮਿਲਦਾ ਨਹੀਂ, ਅਜੇ ਗੁਰੂ ਦੇ ਦੀਦਾਰ ਨਹੀਂ ਹੁੰਦੇ, ਰੱਬ ਨਹੀਂ ਮਿਲਦਾ, ਪਰਮਾਤਮਾ ਨਹੀਂ ਮਿਲਦਾ, ਅੰਦਰ ਆਨੰਦ ਨਹੀਂ ਆਉਂਦਾ, ਇਹ ਸਮਝ ਲੈਣਾ ਕਿ ਆਪਣੇ ਵਿੱਚ ਹੀ ਮਨ ਦੇ ਵਿੱਚ ਕੋਈ ਖੋਟ ਹੈ, ਅਜੇ ਕੁਛ ਕੰਮ ਕਰਨ ਵਾਲਾ ਹੈ, ਕੋਈ ਹੋਮਵਰਕ ਕਰਨ ਵਾਲਾ ਹੈ, ਅਤੇ ਜਿੱਦਣ ਉਹ ਸੰਪੂਰਨ ਹੋ ਗਿਆ, ਗੁਰੂ ਤੇ ਸਾਹਮਣੇ ਬੈਠਾ, ਸਾਕਸ਼ਾਤ ਹੈ ਗੁਰੂ, ਤੇਰੇ ਹੱਥਾਂ ਪੈਰਾਂ ਤੋਂ ਵੀ ਨੇੜੇ ਹੈ। ਹੁਣ ਪੰਕਤੀਆਂ ਆਈਆਂ ਨੇ ਸਾਰੀਆਂ ਪੜ੍ਹੀਆਂ ਆਪਾਂ, ਸਤਿਗੁਰ ਸੱਚੇ ਪਾਤਸ਼ਾਹ ਬਹੁਤ ਨਜ਼ਦੀਕ ਹਨ।

ਮਰਨ ਤੋਂ ਬਾਅਦ ਉਹ ਸੱਜਣ ਹੁੰਦਾ ਹੈ ਜਿਹੜਾ ਮਰਨ ਤੋਂ ਬਾਅਦ ਵੀ ਮਿੱਤਰਤਾ ਨਿਭਾਵੇ। ਤੇ ਕਈ ਸੱਜਣ ਐਸੇ ਹੁੰਦੇ ਨੇ ਜਿਹੜੇ ਜਿਉਂਦੇ ਜੀ ਕਹਿੰਦੇ ਤੇ ਨੇ ਸੱਜਣ ਅਸੀਂ ਤੁਹਾਡੇ ਮਿੱਤਰ ਹਾਂ, ਪਰ ਜਿੱਥੇ ਲੋੜ ਪੈਂਦੀ ਉੱਥੇ ਸਭ ਤੋਂ ਪਹਿਲਾਂ ਇੱਦਾਂ ਭੱਜਦੇ ਨੇ। ਜਿਵੇਂ ਜਹਾਜ਼ ਡੁੱਬਦਾ ਤੇ ਸਭ ਤੋਂ ਪਹਿਲਾਂ ਚੂਹੇ ਨਹੀਂ ਭੱਜਦੇ ਉੱਥੋਂ, ਕੋਈ ਜਹਾਜ਼ ਡੁੱਬਣ ਲੱਗੇ ਨਾ ਇਸ 'ਤੇ ਮੁਸੀਬਤ ਆਵੇ। ਅਤੇ ਸਭ ਤੋਂ ਪਹਿਲਾਂ ਜਿਹੜੇ ਕੱਚੇ ਫਰੈਂਡ ਹੁੰਦੇ ਨੇ ਨਾ, ਜਿਹੜੇ ਕਹਿੰਦੇ ਅਸੀਂ ਤੇਰੇ ਬੜੇ ਫਾਸਟ ਫਰੈਂਡ ਆ, ਕਦੀ ਦੇਖਣਾ ਦੁੱਖ ਦੇ ਵਿੱਚ ਆਦਮੀ ਇਕੱਲਾ ਹੁੰਦਾ ਹੈ, ਇਕੱਲਾ ਰਹਿ ਜਾਂਦਾ, ਭੱਜ ਜਾਂਦੇ ਨੇ ਸਾਰੇ ਦੌੜ ਜਾਂਦੇ। ਸੁੱਖ ਮੈਂ ਆਣ ਬਹੁਤ ਮਿਲ ਬੈਠਤ ਰਹਿਤ ਚਾਹੂੰ ਜਿਸ ਘੇਰੇ। ਗੁਰੂ ਕਹਿੰਦੇ ਨੇ ਜੇ ਤੈਨੂੰ ਮਿੱਤਰ ਪਛਾਣਨ ਦੀ ਕਿਤੇ ਦਿੱਕਤ ਆ ਜਾਏ ਸੰਸਾਰ ਦੇ ਵਿੱਚ, ਤੈਨੂੰ ਮਿੱਤਰ ਦੀ ਪਛਾਣ ਕਰਨੀ ਹੈ ਤੇ ਉਹ ਪਛਾਣ ਕਰੀ ਜੋ ਮੁਸ਼ਕਲ 'ਚ ਕੰਮ ਆਵੇ, ਉਹ ਮਿੱਤਰ ਹੁੰਦਾ ਹੀ। ਚੰਗੇ ਟਾਈਮ 'ਤੇ ਤਾਂ ਸਾਰੇ ਦੋਸਤ ਹੁੰਦੇ ਨੇ, ਸਾਰੇ ਨਾਲ ਪਤਾ ਤਾਂ ਉਦੋਂ ਲੱਗਦਾ ਜਦੋਂ ਮੁਸੀਬਤ ਪੈਂਦੀ, ਉਦੋਂ ਕੋਈ ਨਹੀਂ। ਕਹਿੰਦੇ ਦੁੱਖ ਦੇ ਵਿੱਚ ਆਦਮੀ ਇਕੱਲਾ ਹੁੰਦਾ ਹੈ,

0: का तो खुदा है यारो, मैं नहीं कहता कि किताबों में लिखा है यारो, धार्मिक पुस्तकों के विच ये लिखा कि जिदा कोई भी नहीं, उदा मान गुरु होंदा है, जो नितना है, निभाना है, न्यासरा है, उदा तान गुरु है, उदा मान गुरु है। इस करके कहते निमाणिया के मान, नितानिया के तान, न्योटिया की ओट, न्यासरा के आसरे, सच्चे पिता धन धन साहेब श्री गुरु रामदास पातशाह जी, धन धन साहेब श्री गुरु ग्रंथ साहब सच्चे पातशाह जी, मीरी पीरी दे मालक सच्चे पातशाह, सज्जन सही नाल मैं चलदिया नाल चलन, जिथे लेखा मंगीए तिथे खड़े दिसन। ते गुरु ने यह भी गल कही कि नानक कचड़िया सो तोड़, पढ़ो पंक्ति, नानक कचड़िया सो तोड़, जेडे कच्चे मित्र ने छड़े इन्हां नूं खेड़ा छड़े इन्हां दा, ढूंढ सज्जन संत पक्के आ, ये बात है, ढूंढ सज्जन संत पक्के आ। उहदा रीजन की है, कारण दसदे ने गुरु, उहदा कारण है ओए जीवंदे बूए, ओ मित्र जिहड़े कच्चे ने ओह जिउंदे जी मुड़े होए ने, जिउंदे मरे होए ने, किसे कम दे नहीं, ते ओए मोया ना जाई छोड़, ओ मर के भी साथ नहीं छड़दे। सज्जन सही नाल मैं चलदियां नाल चलन, जिथे लेखा मंगी है तिथे खड़े दिसन। गुरु जिहड़ा अगले जहान दे विच भी बांह फड़दा है, आगरा शहर दा एक घाइया सिख, उसनू पता लग गया कि धन गुरु हरगोबिंद साहब सच्चे पातशाह मीरी पीरी दे मालक, श्री अकाल तख्त साहब दे रचनहार साडे शहर विच आए ने। जमुना दे तट दे उत्ते, जमुना दे किनारे ते दो तंबू लगे हुए ने। एक दफा प्यार ना को सतनाम,
1: वाहिगुरु।
0: एक तंबू लगा होया धन गुरु हरगोबिंद साहब सच्चे पातशाह जी का, ते दूसरा तंबू लगा होया दुनियावी बादशाह जहांगीर का। घाइया सिंह सी सारी दिहाड़ी घा कटिया, ते उनू एक टका जो ओदी दिहाड़ी सी मिली, ते लै के कहिंदा अज दा जिहड़ा नजराना है ना, अज दी जिहड़ी इह मेरी दसा नौ दी किरत है, मैं गुरु हरगोबिंद साहब सच्चे पातशाह जी दे चरणां च रखना है, ते उहनां दे कोलों मैं मुक्ति दा दान प्राप्त करना, जो मरन तो बाद जो सहायता हुंदी। ते तुरिया जा रहा, दो तंबू सन, किसी पठान नूं पुछ बैठा इत्थे सच्चे पातशाह दा तंबू किहड़ा है, उहने इशारा करता जहांगीर दे तंबू वल, ते घा दी पंड सिर ते चुकी होई है, ते जहांगीर दे घोड़े खलोते सन, उहनां नूं घा पा दिता, ते टका लै के ते अंदर वड़ गया। एंटर होया तंबू दे विच, शाम दा टाइम सी, दरबारी बैठे हुए, जहांगीर सिंघासन ते बैठा है, ते थोड़ा जा मध्यम जिहा रोशनी ते गया, ते टका रख के ते जहांगीर नूं नमस्कार कीती, कहन लगा कि सतगुर सच्चे पातशाह जी मैनू मुक्ति दा दान बख्शिश करो। गज के आखो सतनाम,
1: वाहिगुरु।
0: मुक्ति दा दान बख्शिश करो, मैं तुहाडे दर ते आया। जहांगीर उन्होंने अंदरों पता तो लग गया कि यह गलत जगह पर आ गया, जाना इन्हें गुरु हरगोबिंद साहब वल सी, इत्थे आ गया, पर इन्हें टका रख के मेरी बड़ी बेदबी की है, इत्थे लोकी बड़े कीमती नजराने, बेशकीमती तोहफे, माया दे अंबार जड़े इत्थे आ के नतमस्तक होंदे ने, भेटा करदे ने मैनू, एक टका रख के ने मेरी इंसल्ट की है। ते कहन लगा सिखा तू गलत पासे आ गया, तू जाना सी गुरु हरगोबिंद साहब के तंबू विच, ओ सामने तंबू लगा, भुलेखे नाल गलती ना तू इधर आ गया। कहन लगा तुसी सच्चे पातशाह नहीं, धन गुरु हरगोबिंद साहब सच्चे पातशाह नहीं हो तुसी, क्योंकि पहले दर्शन नहीं सी कीते। ते इधरों धन गुरु हरगोबिंद साहब सच्चे पातशाह अंदरों घट घट के अंतर की जानत, भले बुरे की पीर पछाणत, वो देख रहे ने, सिख दा सिदक देख दे, किन्ना भरोसा है सिख नूं, किन्नी इमानदारी हुंदी, किन्ने गुरु तो निशावर होने वाले गुरु के प्यारे सिख होए ने। ਤੇ ਕਹਿਣ ਲੱਗਾ ਜੇ ਤੁਸੀਂ ਸੱਚੇ ਪਾਤਸ਼ਾਹ ਜੀ ਨਹੀਂ ਤੇ ਤੁਸੀਂ ਆ ਜਿਹੜਾ ਤੁਹਾਨੂੰ ਮੈਂ ਟਕਾ ਮੱਥਾ ਟੇਕਿਆ ਤੁਸੀਂ ਇਹਦੇ ਵੀ ਅਧਿਕਾਰੀ ਨਹੀਂ। ਅੱਗੋਂ ਹੱਥ ਵਧਾ ਕੇ ਨਾ ਤੇ ਉਹਦੇ ਪੈਰਾਂ 'ਚੋਂ ਟਕਾ ਚੁੱਕਣ ਲੱਗਾ ਤੇ ਦਰਬਾਰੀ ਸਾਰੇ ਬੈਠੇ ਸਨ ਤੇ ਹੱਥ ਫੜ ਲਿਆ ਜਹਾਂਗੀਰ ਨੇ ਘਾਈਆ ਸਿੰਘ ਦਾ। ਕਹਿਣ ਲੱਗਾ ਨਾ ਨਾ ਇਹ ਕੰਮ ਨਾ ਕਰੀ, ਪਹਿਲਾਂ ਤਾਂ ਤੂੰ ਟਕਾ ਰੱਖ ਕੇ ਮੇਰੀ ਬੇਇੱਜ਼ਤੀ ਕੀਤੀ ਹੈ ਤੇ ਇੱਕ ਹੋਰ ਘੋਰ ਅਪਮਾਨ ਜਿਹੜਾ ਮੇਰਾ ਹੋ ਜਾਣਾ ਜੇ ਤੂੰ ਮੇਰੇ ਅੱਗੋਂ ਚੁੱਕ ਲਿਆ ਤੇ ਮੇਰੇ ਪੱਲੇ ਕੱਖ ਨਹੀਂ ਰਹਿਣਾ। ਨਾ ਚੁੱਕ, ਮੈਂ ਬਾਦਸ਼ਾਹ। ਕਹਿਣ ਲੱਗਾ ਮੇਰਾ ਦਸਾਂ ਨੌਵਾਂ ਦੀ ਕਿਰਤ, ਸਿਰ ਤੋਂ ਲੈ ਕੇ ਪੈਰਾਂ ਤੱਕ ਪਸੀਨਾ ਮੇਰਾ ਚੋ ਗਿਆ। ਮੈਂ ਇਹ ਭਾਵਨਾ ਨਾਲ ਆਇਆ ਕਿ ਭਾਵ ਨਹੀਂ ਭਗਤ ਭਾਏ, ਕੌਡੀ ਅਗਰ ਭਾਗ ਰੱਖੇ ਤਾਂ ਹੀ ਗੁਰਸਰਬ ਨਿਧਾਨ ਦਾਨ ਦੇ। ਪਹਿਲਾਂ ਅੰਮ੍ਰਿਤਸਰ ਦਰਬਾਰ ਸਾਹਿਬ ਵਿਖੇ ਬਜ਼ੁਰਗ ਦੱਸਦੇ ਨੇ ਕਿ ਉੱਥੇ ਕੌਡੀਆਂ ਦੇ ਚੜਾਵੇ ਚੜ੍ਹਦੇ ਸਨ, ਛੋਟਾ ਪੈਸਾ। ਭਾਵ ਨਹੀਂ ਭਗਤ ਭਾਏ, ਕੌਡੀ ਅਗਰ ਭਾਗ ਰੱਖੇ ਤਾਂ ਹੀ ਗੁਰਸਰਬ। ਤੇ ਜਹਾਂਗੀਰ ਕਹਿੰਦਾ ਤੂੰ ਇਹ ਟਕਾ ਨਾ ਚੁੱਕ, ਇਤਿਹਾਸ ਕਹਿੰਦਾ ਕਿ ਮੈਂ ਤੈਨੂੰ, ਜਹਾਂਗੀਰ ਕਹਿੰਦਾ ਮੈਂ ਤੈਨੂੰ 2000 ਰੁਪਈਆ ਜਿਹੜਾ ਨਾ ਉਸ ਸਮੇਂ ਇਹਦਾ ਦਿੰਦਾ ਵਾਂ, ਤੂੰ ਇਹ ਟਕਾ ਨਾ ਚੁੱਕ। ਇਦੋਂ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਦੇਖ ਰਹੇ ਨੇ ਸਿੰਘਾਸਨ ਤੋਂ ਥੋੜ੍ਹਾ ਥੋੜ੍ਹਾ ਹੋਰ ਖਿਸਕ ਕੇ ਕਿ ਸਿੱਖ ਡੋਲ ਨਾ ਜਾਏ ਕਿਤੇ। ਕਹਿੰਦਾ ਨਹੀਂ, ਹੱਥ ਫਿਰ ਗਾਂਹ ਵਧਾਉਂਦਾ ਟਕੇ ਵੱਲ। ਮੇਰੀ ਦਸਾਂ ਨੌਵਾਂ ਦੀ ਕਿਰਤ ਹੈ, ਕਈ ਵਾਰੀ ਦਸਾਂ ਨੌਵਾਂ ਦੀ ਕਿਰਤ ਇਤਨੀ ਪਿਆਰੀ ਹੁੰਦੀ ਹੈ। ਗੁਰੂ ਤੋਂ ਨਿਸ਼ਾਵਰ ਕਰਨ ਵਾਸਤੇ ਸਿੱਖ ਜਦੋਂ ਆਉਂਦਾ ਹੈ ਜਾਂ ਮਨ ਵਿੱਚ ਅਕੀਦਾ ਧਾਰਨ ਕਰ ਲੈਂਦਾ ਹੈ, ਫਿਰ ਭਾਵੇਂ ਦੁਨੀਆਂ ਦੀ ਸਾਰੀ ਦੌਲਤ ਇੱਕ ਪਾਸੇ ਹੋ ਜਾਵੇ, ਉਹ ਗੁਰੂ ਦੇ ਸਿੱਧਕ ਤੋਂ ਉੱਤੋਂ ਕੁਰਬਾਨ ਜਾਂਦਾ ਹੈ। ਕਦੀ ਉਹ ਆਪਣੀ ਕਮਾਈ ਛੱਡਦਾ ਨਹੀਂ, ਆਪਣਾ ਆਪ ਵੀ ਵਾਰ ਦਿੰਦਾ। ਰੇਟ ਵਧਣਾ ਸ਼ੁਰੂ ਹੋ ਗਿਆ, 5000 10000। ਧੰਨ ਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਆਪਣੇ ਸਿੰਘਾਸਨ ਤੋਂ ਉੱਠ ਕੇ ਖਲੋ ਗਏ ਤੇ ਬਾਹਰ ਗੇਟ ਵੱਲ ਨੂੰ ਜਿੱਥੇ ਤੰਬੂ ਦਾ ਗੇਟ ਸੀ ਉੱਧਰ ਨੂੰ ਤੁਰ ਪਏ। ਉਹ ਝੌਕ ਵੇਖ ਰਹੇ ਨੇ, ਸਿੱਖ ਨੂੰ ਵੇਖਦੇ ਪਏ ਨੇ। 20000 ਰੁਪਈਆ ਜਹਾਂਗੀਰ ਨੇ ਮੁੱਲ ਪਾਇਆ ਟਕੇ ਦਾ, 20000 ਰੁਪਈਆ ਮੈਂ ਤੈਨੂੰ ਦਿੰਦਾ, ਇਸ ਟਕੇ ਨੂੰ ਮੇਰੇ ਕੋਲ ਨਾ ਚੁੱਕ। ਲੈ ਕੇ ਨਾ ਟਕਾ ਛੇਤੀ ਨਾ ਚੁੱਕ ਕੇ ਜਹਾਂਗੀਰ ਦੇ ਅੱਗੋਂ ਤੇ ਬਾਹਰ ਨਿਕਲਿਆ। ਤੇ ਬਾਹਰ ਜਿਹੜੇ ਘੋੜੇ ਸਨ ਉਹਨਾਂ ਦੇ ਅੱਗੋਂ ਵੀ ਪੰਡ ਬੰਨ ਲਈ ਆਪਣੀ। ਕਹਿਣ ਲੱਗਾ ਇਹ ਘੋੜਿਆਂ ਨੂੰ ਵੀ ਅਧਿਕਾਰ ਦੀ ਪੱਠੇ ਖਾਣ ਦਾ, ਇਹ ਗੁਰੂ ਪੂਰਾ ਗੁਰੂ ਦੇ ਘੋੜੇ ਹੀ ਛਕਣਗੇ ਇਹ ਘਾਹ, ਕਿਉਂਕਿ ਸਤਿਗੁਰੂ ਸੱਚੇ ਪਾਤਸ਼ਾਹ ਘੋੜਿਆਂ ਨਾਲ ਬੜਾ ਪਿਆਰ ਕਰਦੇ ਸਨ। ਬੀਧੀ ਚੰਦ ਘੋੜੇ ਲੈ ਕੇ ਆਇਆ ਸੀ ਉਹਨਾਂ ਲਈ, ਜਿਹਨਾਂ ਦਾ ਨਾਂ ਸੀ ਦਿਲਬਾਗ ਗੁਲਬਾਗ, ਉਹ ਘੋੜਿਆਂ ਦਾ ਨਾਂ ਸੀ। ਸਤਿਗੁਰ ਘੋੜਿਆਂ ਨਾਲ ਬੜਾ ਪਿਆਰ ਕਰਦੇ ਸਨ, ਘੋੜਿਆਂ ਨੂੰ, ਸ਼ਸਤਰਾਂ ਨੂੰ, ਕੁਰਬਾਨਾਂ ਨੂੰ, ਟਕੂਆਂ ਨੂੰ, ਨੇਜ਼ਿਆਂ ਨੂੰ ਬਹੁਤ ਸਤਿਗੁਰ ਸੱਚੇ ਪਾਤਸ਼ਾਹ ਜੀ ਪ੍ਰੇਮ ਦੇ ਨਾਲ ਤੋਸ਼ਾ ਖਾਨਿਆਂ ਵਿੱਚ ਜਮ੍ਹਾਂ ਕਰਦੇ ਸਨ। ਇਦੋਂ ਸਿੱਖ ਨਿਕਲਿਆ, ਜਦੋਂ ਉਹ ਜਹਾਂਗੀਰ ਦੇ ਤੰਬੂ ਤੋਂ ਬਾਹਰ ਨਿਕਲਿਆ ਤੇ ਇਧਰੋਂ ਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਆਪਣੇ ਤੰਬੂ ਚੋਂ ਬਾਹਰ ਨਿਕਲੇ ਨੇ, ਤੇ ਐਨ ਵਿਚਕਾਰ ਜਾ ਕੇ ਸਿੱਖ ਤੇ ਗੁਰੂ ਦਾ ਮਿਲਾਪ ਹੁੰਦਾ ਹੈ। ਚਰਨ ਸ਼ਰਨ ਗੁਰ ਏਕ ਪੈਂਡਾ ਜਾਏ ਚੰਨ, ਬੋਲੋ ਚਰਨ ਸ਼ਰਨ ਗੁਰ ਏਕ ਪੈਂਡਾ ਜਾਏ ਚੰਨ, ਸਤਿਗੁਰ ਕੋਟ ਪੈਂਡਾ ਆ ਗਏ ਹੋਏ ਲੇਖ ਹੈ। ਇਹ ਰਿਲੇਸ਼ਨ ਹੈ ਸਿੱਖ ਤੇ ਗੁਰੂ ਦਾ, ਗੁਰੂ ਤੇ ਸਿਰ ਇੱਕੋ ਹੀ ਹੈ। ਦੁਨਿਆਵੀ ਤੇ ਦੁਨੀਆਂ ਦੇ ਵਿੱਚ ਜਿੰਨੇ ਗੁਰੂ ਨੇ ਉਹਨਾਂ ਦੀ ਪਦਵੀ ਉੱਚੀ ਹੁੰਦੀ ਹੈ ਤੇ ਸ਼ਾਗਿਰਦਾਂ ਦੀ ਸੇਵਕਾਂ ਦੀ ਨੀਵੀਂ ਹੁੰਦੀ ਹੈ। ਇੱਥੇ ਗੁਰੂ ਉਹ ਨੇ ਜਿਹੜੇ ਕਹਿੰਦੇ ਨੇ ਤੁਸੀਂ ਮੇਰੇ ਗੁਰੂ ਹੋ ਤੇ ਮੈਂ ਤੁਹਾਡਾ ਚੇਲਾ। ਵਾਹ ਵਾਹ ਗੋਬਿੰਦ ਸਿੰਘ ਆਪੇ ਗੁਰ ਚੇਲਾ। ਜਿਹੜੇ ਕਹਿੰਦੇ ਨੇ ਕਿ ਤੁਸੀਂ ਮੇਰੇ ਸਤਿਗੁਰੂ ਹੋ, ਖਾਲਸਾ ਮੇਰਾ ਸਤਿਗੁਰੂ ਹੈ, ਮੇਰਾ ਸਾਹਿਬ ਹੈ, ਜਿਨ੍ਹਾਂ ਨੇ ਇੰਨੀ ਵਡਿਆਈ ਦਿੱਤੀ ਸਾਨੂੰ, ਐਸੇ ਗੁਰੂ ਤੋਂ ਅਸੀਂ ਬਲਬਲ ਜਾਈਏ, ਸਦਕੜੇ ਜਾਈਏ ਤੇ ਬਾਰ ਬਾਰ ਉਹਨਾਂ ਦੇ ਪੁਰਬ ਮਨਾਈਏ। ਔਰ ਉਹਨਾਂ ਲੋਕਾਂ ਨੂੰ ਵੀ ਬਹੁਤ ਵਧਾਈ ਹੈ, ਪ੍ਰਬੰਧਕ ਕਮੇਟੀ ਨੂੰ, ਜਿਹੜੇ ਸਤਿਗੁਰਾਂ ਦੇ ਪਾਵਨ ਪੁਰਬ ਜਿਹੜੇ ਨੇ ਕਰਵਾਉਂਦੇ ਨੇ। ਕੁਰਬਾਨੀ ਤਿੰਨਾਂ ਗੁਰਸਿੱਖਾਂ ਭਾਏ ਭਗਤ ਗੁਰਪੁਰਬ ਕਰਾਉਂਦੇ। ਟਾਈਮ ਮੈਂ ਥੋੜ੍ਹਾ ਜ਼ਿਆਦਾ ਲੈ ਗਿਆ ਕਿਉਂਕਿ ਪ੍ਰਸੰਗ ਛੇੜ ਲਿਆ ਸੀ, ਇਹਨੂੰ ਮੁਕੰਮਲ ਵੀ ਕਰਨਾ ਸੀ, ਮਾਫ਼ ਕਰਨਾ। ਆਓ ਇਹ ਪੰਕਤੀ ਪੜ੍ਹ ਕੇ ਕੀਰਤਨ ਦੀ ਸਮਾਪਤੀ। ਪੁੱਛਣ

ਹੀ ਦਸਵੀਂ ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਏ ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸੀ ਹੋਏ ਸਹਾਇ ਅਰਜਨ ਹਰ ਗੋਬਿੰਦ ਨਾਮ ਸਿਮਰਾਉ ਸ੍ਰੀ ਹਰਿ ਰਾਇ ਸ੍ਰੀ ਹਰਿ ਕ੍ਰਿਸ਼ਨ ਧਿਆਈ ਐ ਜਿਹ ਜਿੱਥੇ ਸਭ ਦੁਖ ਜਾਏ ਤੇਗ ਬਹਾਦਰ ਸਿਮਰਿਆ ਘਰ ਨਾਉਣ ਦਿਆਵੇਂ ਧਾਏ ਸਭ ਥਾਈ ਹੋਏ ਸਹਾਇ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਦਸਵੇਂ ਪਾਤਸ਼ਾਹ ਜੀ ਸਭ ਥਾਈ ਹੋਏ ਸਹਾਇ ਦਸਾਂ ਪਾਤਸ਼ਾਹੀਆਂ ਦੀ ਜੋਤ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਾਰ ਦਾ ਧਿਆਨ ਤਰਕੇ ਬੋਲਣਾ ਜੀ ਪੰਜਾਂ ਪਿਆਰਿਆਂ ਚੌਹਾਂ ਸਾਹਿਬਜ਼ਾਦਿਆਂ ਚਾਲੀਆਂ ਮੁਕਤਿਆਂ

ਜਿਨ੍ਹਾਂ ਸਿੰਘ ਸਿੰਘਣੀਆਂ ਨੇ ਧਰਮ ਹੇਤ ਸੀਹ ਦਿੱਤੇ, ਬੰਦ ਬੰਦ ਕਟਵਾਏ, ਖੋਪਰੀਆਂ ਲੁਹਾਈਆਂ, ਚਰਖੜੀਆਂ ਤੇ ਚੜ੍ਹੇ, ਤਾਰਾਰਿਆਂ ਨਾਲ ਚਰਵਾਏ, ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ, ਧਰਮ ਨਹੀਂ ਹਾਰਿਆ। ਸਿੱਖੀ ਸਿਦਕ ਕੇਸਾਂ ਸਵਾਸਾਂ ਸੰਗ ਨਿਭਾਇਆ, ਤਿਨ੍ਹਾਂ ਸਮੂਹ ਸ਼ਹੀਦਾਂ ਦੀ ਕਮਾਈ ਦਾ ਧਿਆਨ ਤਰਕੇ ਬੋਲਣਾ ਜੇ। ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਜੀ ਕਾ ਧਿਆਨ ਤਰਕੇ ਬੋਲਣਾ ਜੇ। ਪ੍ਰਿਥਮੈ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ। ਸਰਬੱਤ ਖਾਲਸਾ ਜੀ ਕੋ, ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। ਚੇਤਾਵੈ

ਕਿਰਪਾ ਰਹਿਮਤ ਕੀਤੀ ਸੱਚੇ ਪਾਤਸ਼ਾਹ ਜੀਓ। ਪੰਜ ਪਿਆਲੇ ਪੰਜ ਪੀਰ ਛਠਮ ਪੀਰ ਬੈਠਾ ਗੁਰ ਭਾਰੀ ਮੀਰੀ ਪੀਰ ਦੇ ਮਾਲਕ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀਓ ਆਪ ਜੀਆਂ ਦਾ ਗੁਰਤਾ ਗੱਦੀ ਦਿਵਸ ਮਨਾਉਂਦਿਆਂ ਹੋਇਆ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਆਪ ਜੀਆਂ ਦੀ ਪਾਵਨ ਹਜ਼ੂਰੀ ਵਿੱਚ ਸ਼ਾਮ ਦੇ ਸੁੰਦਰ ਦੀਵਾਨ ਸਜੇ ਹਨ। ਸਜੇ ਹੋਏ ਦੀਵਾਨਾਂ ਵਿੱਚ ਗੁਰਬਾਣੀ ਦੀ ਕਥਾ ਵਿਚਾਰ ਆਪ ਜੀਆਂ ਦੇ ਜੀਵਨ

ਹੋਇਆ ਪੁੱਲ ਚੁਗਦੀ ਖਿਮਾ ਬਖਸ਼ਨਾ ਪੜੀ ਸੁਣੀ ਬਾਣੀ ਕੀਰਤਨ ਕਥਾ ਦਾ ਭਾਵ ਆਈਆਂ ਸੰਗਤਾਂ ਦੇ ਹਿਰਦੇ ਤੇ ਵਸਾਉਣਾ ਸਭ ਦੀਆਂ ਦਰ ਹਾਜ਼ਰੀਆਂ ਤਿਰਫੁਲ ਭੇਟਾਵਾਂ ਪ੍ਰਵਾਨ ਕਰਨੀਆਂ ਦਰੋਂ ਘਰੋਂ ਨਾਮ ਦਾਨ ਚੜ੍ਹਦੀ ਕਲਾ ਦੀ ਦਾਤ ਬਖਸ਼ਣੀ ਪਰਿਵਾਰਾਂ ਵਿੱਚ ਸੁੱਖ ਸ਼ਾਂਤੀ ਕਾਰੋਬਾਰਾਂ ਵਿੱਚ ਵਾਧੇ ਕਰਨੇ ਜੇਲ੍ਹਾਂ ਵਿੱਚ ਬੰਦ ਗੁਰਸਿੱਖਾਂ ਦੀ ਰਿਹਾਈ ਚੜ੍ਹਦੀ ਕਲਾ ਕਰਨੀ ਆਪਣੇ ਪਿਆਰੇ ਖਾਲਸਾ ਪੰਥ ਦੀ ਚੜ੍ਹਦੀ ਕਲਾ ਕਰਨੀ ਬਖਸ਼ਿਆਂ ਖਜ਼ਾਨਿਆਂ ਵਿੱਚੋਂ ਕੜਾਹ ਪ੍ਰਸ਼ਾਦ ਦੀ ਦੇਗ ਸਜ ਕੇ ਹਾਜ਼ਰ ਹੈ।

ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਦੋਹਰਾ ਆਗਿਆ ਭਈ ਅਕਾਲ ਕੀ ਤਵੇ ਚਲਾਇਓ ਪੰਥ, ਸਭ ਸਿੱਖਣ ਕੋ ਹੁਕਮ ਹੈ। ਗੁਰੂ ਗ੍ਰੰਥ ਜੀ ਮਾਨਿਓ ਪ੍ਰਗਟ ਗੁਰਾਂ ਕੀ, ਜੋ ਪ੍ਰਭ ਕੋ ਮਿਲ ਬੋਚ ਹੈ।

0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰੀ ਸਾਧ ਸੰਗਤ ਜੀ, ਆਪ ਸੰਗਤਾਂ ਨੇ ਸ਼ਾਮ ਦੇ ਦੀਵਾਨਾਂ ਵਿੱਚ ਹਾਜ਼ਰੀਆਂ ਲਵਾ ਕੇ ਮੀਰੀ ਪੀਰੀ ਦੇ ਮਾਲਕ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਪਾਤਸ਼ਾਹ ਜੀ ਉਹਨਾਂ ਦੇ ਗੁਰਤਾਗਰੀ ਦਿਵਸ ਮਨਾਉਂਦਿਆਂ ਹੋਇਆਂ ਸ਼ਾਮਾਂ ਦੇ ਦੀਵਾਨਾਂ ਵਿੱਚ ਹਾਜ਼ਰੀ ਭਰ ਕੇ ਗੁਰਬਾਣੀ ਕੀਰਤਨ ਕਥਾ ਦੇ ਲਾਹੇ ਪ੍ਰਾਪਤ ਕੀਤੇ ਹਨ। ਸਤਿਗੁਰੂ ਸਾਹਿਬ ਜੀ ਰਹਿਮਤ ਕਰਨ, ਸਭ ਦੀ ਦਰ ਹਾਜ਼ਰੀ ਪ੍ਰਵਾਨ ਕਰਨ, ਦਰੋਂ ਕਰੋ ਨਾਮ ਦਾਨ, ਚੜ੍ਹਦੀ ਕਲਾ ਦੀ ਦਾਤ ਬਖਸ਼ਣ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਵਾਹਿਗੁਰੂ। ਸੋਰਠ ਮਹੱਲਾ ਪੰਜਵਾਂ। ਗੁਰ ਕਾ ਸ਼ਬਦ ਰਖਵਾਰੇ, ਚੌਕੀ ਚੌਗਿਰਦ ਹਮਾਰੇ, ਰਾਮ ਨਾਮ ਲਾਗਾ, ਜਮ ਲਜਾਏ ਕਰ ਪਾਗਾ। ਪ੍ਰਭ ਜੀ ਤੂੰ ਮੇਰੋ ਸੁਖਦਾਤਾ, ਬੰਧਨ ਕਾਟ ਕਰੇ ਮਨ ਨਿਰਮਲ, ਪੂਰਨ ਪੁਰਖ ਵਿਦਾਤਾ ਰਹਾਉ। ਨਾਨਕ ਪ੍ਰਭ ਅਵਨਾਸੀ, ਤਾਕੀ ਸੇਵ ਨ ਬਿਰਥੀ ਜਾਸੀ, ਅਨੰਦ ਕਰੇ ਤੇਰੇ ਦਾਸਾ, ਜਬ ਪੂਰਨ ਹੋਈ ਆਸਾ। ਬਿਲਾਵਲ ਮਹੱਲਾ ਪੰਜਵਾਂ। ਤਾਤੀ ਵਾਓ ਨ ਲੱਗਈ, ਪਾਰ ਬ੍ਰਹਮ ਸਰਨਾਈ, ਚੌਗਿਰਦ ਹਮਾਰੇ ਰਾਮ ਕਾਰ, ਦੁੱਖ ਲੱਗੇ ਨ ਪਾਈ। ਸਤਿਗੁਰ ਪੂਰਾ ਭੇਟਿਆ, ਜਿਨ ਬਨਤ ਬਨਾਈ, ਰਾਮ ਨਾਮ ਔਖ ਦੀਆ, ਏਕਾ ਲਿਵਲਾਈ ਰਹਾਉ। ਰਾਖ ਲਈਏ ਤੈਨੂੰ ਰੱਖਣ ਹਾ, ਸਭਿਆਤ ਮਿਟਾਈ, ਕਹੋ ਨਾਨਕ ਕਿਰਪਾ ਪਈ, ਪ੍ਰਭ ਪਏ ਸਹਾਈ। ਸਲੋਕ ਜੈ ਸਾਧੂ ਗੋਬਿੰਦ ਭਜਨ ਕੀਰਤਨ ਨਾਨਕ ਨੀਤ, ਨਾ ਹਾਉ ਨਾ ਤੂੰ ਨੈ ਛੁੱਟੈ, ਨਿਕਟ ਨਾ ਜਾਇਓ ਦੂਤ। ਸਲੋਕ ਮਹੱਲਾ ਪੰਜਵਾਂ। ਮਨ ਮੈਂ ਚਿਤਵੋ ਚਿਤਵਨੀ, ਉਦਮ ਕਰੋ ਉਠ ਨੀਤ, ਹਰ ਕੀਰਤਨ ਕਾ ਆਹਰੋ, ਹਰ ਦੇਹੋ ਨਾਨਕ ਕੇ ਮੀਤ। ਸੋਹਿਲਾ ਰਾਗ ਗੌੜੀ ਦੀਪਕੀ ਮਹੱਲਾ ਪਹਿਲਾ। ਇੱਕ ਓਂਕਾਰ ਸਤਿਗੁਰ ਪ੍ਰਸਾਦ। ਜੈ ਕਰ ਕੀਰਤ ਆਖੀਐ, ਕਰਤੇ ਕਾ ਹੋਏ ਵਿਚਾਰੋ, ਤਿਤ ਘਰ ਗਾਵੋ ਸੋਹਿਲਾ, ਸਿਵਰਹੋ ਸਿਰਜਨਹਾਰੋ। ਤੁਮ ਗਾਵੋ ਮੇਰੇ ਨਿਰਭਉ ਕਾ ਸੋਹਿਲਾ, ਹਉ ਵਾਰੀ ਜਿਸ ਸੋਹਿਲੈ, ਸਦਾ ਸੁਖ ਹੋਏ ਰਹਾਉ। ਨਿਤ ਨਿਤ ਜਿਹੜੇ ਸੰਭਾਲੀਆਂ, ਦੇਖੇਗਾ ਦੇਵਨਹਾਰ, ਤੇਰੇ ਦਾਨੈ ਕੀਮਤ ਨਾ ਪਵਾਏ, ਤਿਸਤਾ ਤੇ ਕਮਣ ਸੁਮਾਰ। ਸੰਬਤ ਸਾਹਾ ਲਿਖਿਆ, ਮਿਲ ਕਰ ਪਾਵੋ ਤੇਲ, ਦੇਹੋ ਸੱਜਣ ਆਸੀਸੜੀਆਂ, ਜਿਉ ਹੋਵੈ ਸਾਹਿਬ ਸਿਉਂ ਮੇਲ। ਕਰ ਕਰੇ ਹੋ ਪਹੁੰਚਾ, ਸਦੜੇ ਨਿਤ ਪਵਨ, ਸੱਦਣ ਹਾਰਾ ਸਿਮਰੀਐ, ਨਾਨਕ ਸੇ ਦੇ ਆਵਨ। ਰਾਗਾਸਾ ਮਹੱਲਾ ਪਹਿਲਾ। ਛੇ ਕਰ ਛੇ ਗੁਰ ਛੇ ਉਪਦੇਸ਼, ਗੁਰ ਗੁਰ ਏਕੋ ਵੇਸ ਅਨੇਕ, ਬਾਬਾ ਜੈ ਕਰ ਕਰਤੇ ਕੀਰਤ ਹੋਏ, ਸੋ ਘਰ ਰੱਖ ਵਡਾਈ ਤੋਏ ਰਹਾਉ। ਵਿਸਵੇ ਚਸਿਆ ਕੜੀਆਂ ਪਹਿਰਾਂ, ਤਿੱਥੀ ਵਾਰੀ ਮਾਹੁਆ, ਸੂਰਜ ਏਕੋ ਰੁੱਤ ਅਨੇਕ, ਨਾਨਕ ਕਰਤੇ ਕੇ ਕੇਤੇ ਵੇਸ। ਰਾਗ ਤਨਾ ਸ੍ਰੀ ਮਹੱਲਾ ਪਹਿਲਾ। ਗਗਨ ਮੇ ਥਾਲ ਰਵਚਾ ਦੀਪਕ ਬਨੇ, ਤਾਰਿਕਾ ਮੰਡਲ ਜਨਕ ਮੋਤੀ, ਧੂਪ ਮਲ ਆਨ ਲੋ, ਪਵਨ ਚਵਰੋ ਕਰੈ ਸਗਲ ਬਨ ਰਾਈ, ਫੂਲੰਤ ਜੋਤੀ। ਕੈਸੀ ਆਰਤੀ ਹੋਏ ਪਵ ਖੰਡਨਾ, ਤੇਰੀ ਆਰਤੀ ਅਨਹਤਾ ਸ਼ਬਦ ਵਾਜੰਤ ਪੇਰੀ ਰਹਾਉ। ਸਹਿਸ ਤਵ ਨੈਨ ਨਨ ਨੈਨ ਹੈ, ਤੋਏ ਕਾਉ ਸਹਿਸ ਮੂਰਤ, ਨਨਾ ਇਕ ਤੋਹੀ ਸਹਿਸ ਪਦ ਬਿਮਲ, ਨਾਨੇਕ ਪਦ ਗੰਧ ਬਿਨ, ਸਹਿਸ ਤਵ ਗੰਧ ਇਵਚਲਤ ਮੋਹੀ। ਸਭ ਮੈਂ ਜੋਤ ਜੋਤ ਹੈ ਸੋਏ, ਤਿਸਦੇ ਚਾਨਣ ਸਭ ਮੈਂ ਚਾਨਣ ਹੋਏ, ਗੁਰਸਾਖੀ ਜੋਤ ਪ੍ਰਗਟ ਹੋਏ, ਜੋਤ ਸੁਭਾਵੈ ਸੁਆਰਤੀ ਹੋਏ। ਹਰ ਚਰਨ ਕਮਲ ਮਕਰਾਂ ਦਿਲੋ ਵਿਤ ਮਨੋ ਅੰਦਿਨੋ, ਮੋਹੇ ਆਏ ਪਿਆਸਾ, ਕਿਰਪਾ ਜਲ ਦੇ ਹੇ ਨਾਨਕ ਸਾਰੰਕੋ, ਹੋਏ ਜਾਤੇ ਤੇਰੇ ਨਾਇ ਵਾਸਾ। ਰਾਗ ਗੌੜੀ ਪੂਰਬੀ ਮਹੱਲਾ ਚੌਥਾ। ਕਾਮ ਕ੍ਰੋਧ ਨਗਰ ਭਉ ਪਰਿਆ, ਮਿਲ ਸਾਧੂ ਖੰਡਲ ਖੰਡਾ ਹੇ, ਪੂਰਬ ਲਿਖਤ ਲਿਖੇ ਗੁਰ ਪਾਇਆ, ਮਨ ਹਲ ਮੰਡਲ ਮੰਡਾ ਹੇ। ਕਰ ਸਾਧੂ ਅੰਜਲੀ ਪੁਨ ਵੱਡਾ ਹੇ, ਕਰ ਡੰਡੋਤ ਪੁਨ ਵੱਡਾ ਹੇ ਰਹਾਉ। ਸਾਕਤ ਹਰ ਸਾਧਨ ਜਾਣਿਆ, ਤਿਨੇ ਅੰਤਰ ਹਉ ਮੈਂ ਕੰਡਾ ਹੇ, ਜਿਉ ਜਿਉ ਚਲੈ ਚੁਵੈ ਦੁਖ ਪਾਵੈ, ਜਮ ਕਾਲ ਸਹਿ ਸਿਰ ਡੰਡਾ ਹੇ। ਹਰ ਜਨ ਹਰ ਹਰ ਨਾਮ ਸਮਾਣੇ ਦੁੱਖ ਜਨਮ ਮਰਨ ਪਵ ਖੰਡਾਹੇ ਅਵਿਨਾਸੀ ਪੁਰਖ ਪਾਇਆ ਪਰਮੇਸ਼ਰ ਬਹੁ ਸੋਭ ਖੰਡ ਬ੍ਰਹਮੰਡਾਹੇ ਹਮ ਗਰੀਬ ਮਸਕੀਨ ਪ੍ਰਭ ਤੇਰੇ ਹਰ ਰਾਖ ਰਾਖ ਵਡ ਵਡਾਹੇ ਜਨ ਨਾਨਕ ਨਾਮ ਆਧਾਰ ਟੇਕ ਹੈ ਹਰ ਨਾਮੇ ਹੀ ਸੁਖ ਮੰਡਾਹੇ ਰਾਗ ਗੌੜੀ ਪੂਰਬੀ ਮਹੱਲਾ ਪੰਜਵਾ ਕਰੋਂ ਬੇਨੰਤੀ ਸੁਨਹੋ ਮੇਰੇ ਮੀਤਾ ਸੰਤ ਟਹਿਲ ਕੀ ਬੇਲਾ ਇਹਾ ਖਾੜ ਚਲੋ ਹਰ ਲਾਹਾ ਆ ਗੈ ਬਸਨੁ ਸੁਹੇਲਾ ਔਦ ਕਟੈ ਦਿਨ ਸੁਰੇ ਨਾਰੇ ਮਨ ਗੁਰ ਮਿਲਕਾ ਸੁਵਾਰੇ ਰਹਾਉ ਇਹੋ ਸੰਸਾਰ ਬਿਕਾਰ ਸੰਸੇ ਮਹਿ ਤਰਿਓ ਬ੍ਰਹਮ ਗਿਆਨੀ ਜਸਹ ਜਗਾਏ ਪਿਆ ਵੈ ਇਹੋ ਰਾਸੇ ਅਕਤ ਕਥਾ ਤਿਨ ਜਾਨੀ ਜਾਕੋ ਆਏ ਸੋਈ ਬਿਹਾਚੋ ਹਰ ਗੁਰ ਤੇ ਮਨਹੇ ਬਸੇਰਾ ਨਿਜ ਘਰ ਮਹਿਲ ਪਾਵੋ ਸੁਖ ਸਹਿਜੇ ਬੌਰ ਨਾ ਹੋਏ ਗੋ ਫੇਰਾ

वाहेगुरु वाहेगुरु वाहेगुरु वाहेगुरु वाहेगुरु वाहेगुरु।

ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ।

ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿ

वाहे गुरु।

वाहे गुरु वाहे गुरु वाहे गुरु वाहे गुरु वाहे गुरु वाहे

ਵਾਹਿਗੁਰੂ ਵਾਹਿਗੁਰੂ ਵਾਹਿਗੁਰੂ।

ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ

Vaheguru, Vaheguru, Vaheguru, Vaheguru, Vaheguru, Vaheguru.

ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ

ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ।

ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ।

0: Vaheguru.
1: Vaheguru.

Vaheguru, Vaheguru, Vaheguru.

Guru, Vaheguru, Vaheguru.

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੋਰਠ ਮਹੱਲਾ ਪੰਜਵਾਂ, ਘਰ ਪਹਿਲਾ ਅਸ਼ਟਪਦੀਆ, ਇੱਕ ਓਅੰਕਾਰ ਸਤਿਗੁਰ ਪ੍ਰਸਾਦ, ਸਭ ਜਗ ਜਿਨੇ ਉਪਾਇਆ ਭਾਈ, ਕਰਨ ਕਰਨ ਸਮਰੱਥ, ਜੀਉ ਪਿੰਡ ਜਿਨ ਸਾਜਿਆ ਪਾਈ, ਦੇ ਕਰ ਆਪਣੀ ਵੱਥ, ਕਿਨ ਕਹੀਐ ਕਿਉਂ ਦੇਖੀਐ ਪਾਈ, ਕਰਤਾ ਏਕ ਅਕਥ, ਗੁਰੂ ਗੋਬਿੰਦ ਸਲਾਹੀਐ ਪਾਈ, ਜਿਸ ਤੇ ਜਾਪੈ ਤਥ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਦੇ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਬਖਸ਼ੇ ਹੋਏ ਫਰਮਾਨ 639, 640 ਸੋਠ ਰਾਗ ਵਿੱਚ ਗੁਰਸਬ ਕਿਰਪਾ ਕਰਨ, ਆਪਣੇ ਚਰਨਾਂ ਦਾ ਪਿਆਰ, ਗੁਰਸਿੱਖੀ ਜੀਵਨ, ਸਵਾਸ ਸਵਾਸ ਬੰਦਗੀ, ਪ੍ਰੇਮਾ ਭਗਤੀ ਬਖਸ਼ਿਸ਼ ਕਰਨ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਪਰ ਜੈ ਮਾਤ ਪਿਤਾ ਸਤਮੀਤ ਨਾ ਭਾਈ ਮਨ ਊਹਾ ਨਾਮ ਤੇਰਾ ਸੰਗ ਸਹਾਈ ਜੈ ਮਾਂ ਭਿਆਨ ਦੂ ਜਮ ਦਲੈ ਚੈ ਕੇਵਲ ਨਾਮ ਸੰਗ ਤੇਰਾ ਚਲੈ ਜੈ ਮੁਸਕਲ ਹੋਵੇ ਅਤ ਭਾਰੀ ਹਰਿ ਕੋ ਨਾਮ ਖਿਨਮਾਏ ਉਧਾਰੀ ਅਨਕ ਪੁਨ ਚਨ ਕਰਤ ਨਹੀਂ ਤਰੈ ਹਰਿ ਕੋ ਨਾਮ ਕੋੜ ਪਾਪ ਪਰ ਹਰੈ ਗੁਰਮੁਖ ਨਾਮ ਜਪ ਮਨ ਮੇਰੇ ਨਾਨਕ ਪਾਪ ਹੋ ਸੂਖ ਕਨੇਰੇ ਸਗਲ ਸਿਸ਼ ਕੋ ਰਾਜਾ ਦੁਖੀਆ ਹਰਿ ਕਾ ਨਾਮ ਜਪਤ ਹੋਏ ਸੁਖੀਆ ਲਾ ਕਰੋਰੀ ਬੰਧਨ ਪਰੈ ਹਰਿ ਕਾ ਨਾਮ ਜਪਤ ਨਿਸਤਰੈ ਅਨਕ ਮਾਇ ਰੰਗ ਤਿਖ ਨਾ ਬੁਝਾਵੈ ਹਰਿ ਕਾ ਨਾਮ ਜਪਤਿਆ ਗਾਵੈ ਜੇ ਮਾਰਗ ਇਹੋ ਜਾਤ ਅਕੇਲਾ ਤੈਰ ਨਾਮ ਸੰਗ ਹੋਤ ਸੁਹੇਲਾ ਐਸਾ ਨਾਮ ਸਦਾ ਧਿਆਈਐ ਨਾਨਕ ਗੁਰੂ ਪਰਮ ਗਤ ਪਾਈਐ ਛੋਟਤ ਨਹੀਂ ਕੋਟ ਲਖ ਵਾਹੀ ਨਾਮ ਜਪਤੈ ਪਾਰ ਪਰਾਹੀ ਅਨਕ ਬਗੰਦਾਇ

ਪਦੇ ਜਾਪ ਤਾਪ ਗਿਆਨ ਸਭ ਧਿਆਨ ਖੜ ਸਾਸਰ ਸਿਮਰਤ ਵਖਿਆਨ ਯੋਗ ਅਭਿਆਸ ਕਰਮ ਧਰਮ ਕਿਰਿਆ ਸਗਲ ਤਿਆਗ ਮਨ ਮਧੇ ਫਰਿਆ

ਆਪ ਸਾਗ ਸੰਗਤ ਦੈ ਸਭ ਆਪ ਆਪ ਜਾਨਾ ਸਾ ਬਿਡਾਈ ਨਾਨਕ ਸਾ ਪ੍ਰਭੂ ਬਣਿਆਈ ਸਾਗ ਸੰਗ ਨ ਕਬੂ ਧਾਵੈ ਸਾਗ ਸੰਗ ਸਦਾ ਸੁਖ ਪਾਵੈ ਸਾ ਸੰਗ ਬਸ ਗੋਤਰ ਲੈ ਹੈ ਸਾਧੂ ਕੈ ਸੰਗ ਦਰਸੈ ਹੈ ਸਾਗ ਸੰਗ ਬਸੈ ਥਾਨੂ ਚੈ ਸਾਧੂ ਕੈ ਸੰਗ ਮਹਿਲ ਪਾਹੂ ਚੈ ਸਾਧ ਕਾ ਸੰਗ

ਭਾਗੀ ਪਾਈਐ ਬ੍ਰਹਮਗਿਆਨੀ ਕੋ ਬਲ ਬਲ ਜਾਈਐ ਬ੍ਰਹਮਗਿਆਨੀ ਕੋ ਖੋਜੈ ਮਹੇਸ਼ਰ ਨਾਨਕ ਬ੍ਰਹਮਗਿਆਨੀ ਆ ਪਰਮੇਸ਼ਵਰ ਬ੍ਰਹਮਗਿਆਨੀ ਕੀ ਕੀਮਤ ਨਾ ਹੈ ਬ੍ਰਹਮਗਿਆਨੀ ਕੇ ਸਗਲ ਮਨ ਮਾਹ ਹੈ ਬ੍ਰਹਮਗਿਆਨੀ ਕਾ ਕੌਣ ਜਾਣੇ ਭੇਦ ਬ੍ਰਹਮਗਿਆਨੀ ਕੋ ਸਦਾ ਦੇਸ ਬ੍ਰਹਮਗਿਆਨੀ ਕਾ ਕਥੇ ਨਾ ਜਾਇ ਦਾਖਰ ਬ੍ਰਹਮਗਿਆਨੀ ਸਰਵ ਕਾ ਠਾਕੁਰ

ਉਪਰ ਸੋ ਬੈਸਨੋ ਸੋ ਜਿਸ ਉਪਰ ਸੋ ਪ੍ਰਸੰਨ ਬਿਸਨ ਕੇ ਮਾਇਆ ਤੇ ਹੋਏ ਭਿੰਨ ਕਰਮ ਕਰਤ ਹੋਏ ਨ ਕਰਮ ਤਿਸ ਬੈਸਨੋ ਕਾ ਨਿਰਮਲ ਧਰਮ ਕਾਹੂ ਫਲ ਕੇ ਛਾਨੀ ਬਾਛੈ ਕੇਵਲ ਭਗਤ ਕੀਰਤਨ ਸੰਗ ਰਾਚੈ ਮਾਨਤਾ ਨੇ।

ਤੈਬਿਨ ਸਹਿ ਸਗਲਾ ਭਰਮ ਕਰ ਪੂਜੇ ਸਗਲ ਪਾਰ ਬ੍ਰਹਮ ਸਾਸੰ ਪਾਪਾਂ ਮਲਖ ਹੋਵੈ ਤਿਸ ਭਗਤੀ ਕੀ ਮਤਿ ਉੱਤਮ ਹੋਵੈ ਭਗਵੰਤ ਕੀ ਟਹਿਲ ਕਰੇ ਨਿਤ ਨੀਤ ਮੰਤ ਨਿਰਭੈ ਵਿਸ਼ਨੁ ਪਰੀਤ ਹਰ ਕੇ ਚਰਨ ਹਿਰਦੇ ਬਸਾਵੈ ਨਾਨਕ ਸਭ ਭਗਵਤੀ ਭਗਵੰਤ ਕੋ ਪਾਵੈ ਸੁਪੰਡ ਜੁਮਨ ਪ੍ਰਬੋਧੈ ਰਾਮ ਨਾਮ ਤੁਮੈ ਸੋਧੈ ਰਾਮ ਨਾਮ ਸਾਰ ਰਸ ਪੀਵੇ ਉਸ ਪੰਡ ਕੇ ਉਪਦੇਸ਼ ਜਗ ਜੀ

ਕੈਕੁੜ ਰਾਜੇ ਰਸ ਭੋਗੇ, ਕੈਕੁੜ ਪੰਖੇ ਸਰਬ ਪਾਏ, ਕੈਕੁੜ ਪਾਥਰ ਬਿਰਖ ਨਿ ਬਜਾਏ, ਕੈਕੁੜ ਪੁਣ ਪਾਣੀ ਬਸ ਸੁੰਤਰ, ਕੈਕੁੜ ਦਸ ਭੂ ਮੰਡਲ, ਕੈਕੁੜ ਸਸਿਰ ਸੁਰ ਨਖਤਰ, ਕੈਕੁੜ ਦੇਵ ਦਾਨਵ ਇੰਦਰ ਸਿਰ ਛਤਰ, ਸਗਲ ਸਮਗਰੀ ਆਪਣੇ ਸੂ ਤਾਰੇ, ਨਾਨ ਜਿਸ ਪਾਵੇ ਤਿਸ ਤਿਸ ਨਿਸਤਾਰੇ, ਕੈਕੁੜ ਰਾਜ ਤਾਮ ਸਾਤਕ, ਕੈਕੁੜ ਵੇਦ ਪ੍ਰਾਣ ਸਿਮਰਤਰ ਸਾਸਤ, ਕੈਕੁੜ ਕੇ ਰਤਨ ਸੰਬੰਧ, ਕੈਕੁੜ ਨਾਨਾ ਪ੍ਰਕਾਰ ਜੰਤ, ਕੈਕੁੜ ਕੀ ਅਚਰ ਜੀਵੈ,

ਤਾਂ ਜਾਣੇ ਕੋਏ ਆਪੇ ਆਪਣਾ ਨੇ ਪ੍ਰਸੋਏ ਕਈ ਕੋਟ ਪਾਰ ਬ੍ਰਹਮ ਕੇ ਦਾਤ ਨਵ ਤਾਤਮ ਪ੍ਰਗਾਸ ਕਈ ਕੋਟ ਤਤ ਕੇ ਬੇਤੇ ਸਦਾ ਨਿਹਰ ਇੱਕੋ ਨੇਤਰੇ ਕਈ ਕੋਟ ਨਾਮ ਰਸ ਪੀਵੇ ਅਮਰ ਭੈ ਸਦ ਸਦ ਹੀ ਜੀਵ ਹੈ ਕਈ ਕੋਟ ਨਾਮ ਗੁਣ ਗਾਵੇ ਆਤਮ ਰਸ ਸਹਿ ਸਮਾਵੇ।

ਪ੍ਰਭ ਕਿਰਪਾ ਤੇ ਬੰਧਨ ਛੁੱਟਣ ਟੁੱਟੈ ਗੁਰਪ੍ਰਸਥਾਨਾਂ ਕੋ ਛੁੱਟੈ ਸਹਿ ਸੁਕਟੇ ਲੱਖ ਕੋਟ ਧਾਵੈ ਤ੍ਰਿਪਤ ਨਾਵੈ ਮਾਇਆ ਪਾਛੈ ਪਾਵੈ ਅਨੇਕ ਭੋਗ ਵਿਖਿਆ ਕੇ ਕਰੈ ਨ ਤ੍ਰਿਪਤਾ ਵੈ ਖਬ ਖਾ ਮਰੈ ਬਿਨਾ ਸੰਦੋਗ ਨਹੀਂ ਕੋ ਰਾਜੇ ਸੁਪਨ ਮਨੋ ਬ੍ਰਥੇ ਸਭ ਕਾਜੈ ਨਾਮ ਰੰਗ ਸਰਬ ਸੁਖ ਹੋਏ ਬਿੜਪਾ ਕੇ ਕਿਸੇ ਪ੍ਰਾਪਤ ਹੋਏ ਕਰਨ ਕਰਾਵਨ ਆਪੇ ਆਪ ਸਦਾ ਸਦਾ ਨਾਨਕ ਹਰਿ ਜਾਪ ਕਰਨ ਕਰਾਵਨ ਕਰਨੇ ਹਰ ਇਸਕੇ ਹਰ ਕਹਾ ਵਿਚਾਰ ਜੈਸੇ ਜਿਸ ਕਰੇ ਤੈਸਾ ਹੋਏ ਆਪੇ ਆਪ ਆਪ ਰਬ ਸੋਏ ਜੋਗਤ ਕਿਨ ਸੋ ਆਪਣੇ ਰੰਗ ਸਭ ਤੇ ਦੂਰ ਸਭ ਕੈ ਸੰਗ ਬੁਝੇ

ਬ੍ਰਹਸਪਤੀ ਸੰਗਤ ਦੁੱਖ ਨਾਰਦਾ ਘਟਾਏ ਸੰਗਤ ਦੁੱਖ ਜਮਤੇ ਨਹੀਂ ਛੁਟਾਏ ਸੰਗਤ ਦੁੱਖ ਸੁਖ ਸਬਦਾਏ ਸੰਗਤ ਦੁੱਖ ਨਰਕ ਮੈਂ ਪਾਏ ਸੰਗਤ ਦੁੱਖ ਮਤ ਹੋਏ ਮਲੀਨ ਸੰਗਤ ਦੁੱਖ ਸੋਭਾ ਤੇਹੀਨ ਸੰਗਤ ਗੁਰਖ ਨ ਕੋਏ ਸੰਗਤ ਦੁੱਖ ਤਨ ਭ੍ਰਸ਼ਟ ਹੋਏ ਸੰਤ ਕਿਰਪਾਲ ਕਿਰਪਾ ਜੇ ਕਰੇ ਨਾਨਕ ਸੰਸੰਗ ਨਿੰਦਕ ਭੀ ਤਰੈ ਸੰਤ ਕੈ ਦੁੱਖ ਤੈ ਮੁਖ ਭਾਵੈ ਸੰਤਨ ਕੈ ਦੁੱਖ ਕਾਗਜ ਲਵੈ ਸੰਤਨ

ਪਰਾਸਰਣਾਨ ਸਭ ਤਿਆਗ ਅੰਤਰ ਪ੍ਰਕਾਸ਼ਾਂ ਦੇ ਲਾਗ ਬੜਪਾਗੀ ਜਪਿਆ ਪ੍ਰਸ ਹੋਏ ਨਾਨਕ ਨਾਮ ਰਤੇ ਸੁਖ ਹੋਏ ਸੇਵਕ ਮਨ ਸਭ ਪੂਰੀ ਪਏ ਸਤਗੁਰ ਤੇ ਨਿਰਮਲ ਮਤ ਲਈ ਜਨ ਕੋ ਪ੍ਰਭ ਹੋਇਓ ਦਿਆਲ ਸੇਵਕ ਇਨੋ ਸਦਾ ਨਿਹਾਲ ਬੰਧਨ ਕਾਟ ਮੁਕਤ ਜਨ ਪਿਆ ਜਨਮ ਮਰਨ ਦੁਖ ਭਰਮ ਗਿਆ ਇਜਪੁਨੇ ਸਰਦਾ ਸਭ ਪੂਰੀ ਰਾਵ ਰਿਆ ਸਤ ਸੰਗਤ ਜੁਰੀ ਜਿਸਕਾ ਸਾਥ ਲਿਆ ਮਿਲਾਏ ਨਾਨੇ ਭਗਤੀ ਨਾਮ ਸਮਾਏ ਸੋਕ ਮਿਸਰ ਦੇ ਕਾਲ ਨ ਬਣੇ ਸੋਕ ਮਿਸਰ ਦੇ ਕੀਆ ਦਾਨ ਸੋਕ ਮਿਸਰ ਦਿਨ ਸਭ ਕੇ ਦਿਆ ਸੋਕ ਮਿਸਰ ਦੇ ਜੀਵਨ ਦਿਆ ਸੋਕ ਮਿਸਰ ਦੇ ਅਗਰ ਮੈਂ ਰਾਖੇ ਗੁਰਪ੍ਰਸਾਦ ਕੋ ਬਿਰਲਾ ਲਾਖੇ ਸੋਕ ਮਿਸਰ ਦੇ ਬਿਗਤੇ ਕਾਢੇ ਜਨਮ ਜਨਮ ਕਾ ਟੂਟਾ ਗੰਡ ਗੁਰਪੁਰਾ ਤਤ ਇਹ ਬੁਝਾਇਆ ਪ੍ਰਭਨ ਨਨ ਜਨ ਧਿਆਇਆ ਸਾਜਨ ਸੰਤ ਕਰੋ ਏ ਕਾਮ ਆਨ ਤਿਆਗ ਜਪੋ ਨਾਮ ਸਿਮਰ ਸਿਮਰ ਸਿਮਰ ਸੁਖ ਪਾਵੋ ਆਪ ਜਪੋ ਨਾਮ ਜਪਾਵ ਭਗਤ ਭਾਇ ਤਰਿਆ ਸੰਸਾਰ ਬਿਨ ਭਗਤੇ ਤਨੋ ਸੇ ਚਾਰ ਸਰਵ ਕਲਿਆਣ ਸੁਖ ਨਿਦ ਰਾਮ ਬੁੱਢ ਜਾਤ ਪਾਏ ਬਿਸਰਾਮ ਸਗਲ ਦੁਖਾ ਉਤਨਾਥ ਨਾਨਕ ਨਾਮ ਜਪੋ ਗੁਣ

ਜਾਂ ਪ੍ਰਭਜਿਆ ਬਜਾਏ ਸਤਨਾਮ ਸੋਏ ਦਿਨ ਪਾਏ ਸੋ ਸਮਦਰਸ਼ੀ ਤਤ ਕਵੇਤਾ ਨਾਨਕ ਸਗਲ ਸਿਸ਼ਟ ਕਾ ਜੇਤਾ ਜੇ ਜੰਤਰ ਸਭ ਤਾਂ ਕਹਿ ਹਾਥ ਦੀਨ ਦਿਆਲ ਨਾਥ ਕੋ ਨਾਥ ਜਿਸ ਰਾਖੇ ਤੁਸ ਕੋਈ ਨਾ ਮਾਰੇ ਸੋ ਮੋਹ ਜਿਸ ਮਨ ਵਿਸਾਰੇ ਤਿਸ ਤਜ ਵਰਕਾਂ ਕੋ ਦਾਏ ਸਭ ਸਰਿਕ ਨਿਰੰਜਰ ਆਏ ਜੀ ਕੇ ਜੁਗਤ ਜਾਂ ਕਹਿ ਸਭ ਹਾਥ ਅੰਤਰ ਬਾਹਰ ਜਾਨੋ ਸਾਥ

ਹੀ ਸੱਚ ਨਾਨਕ ਹੋਸੀ ਭੀ ਸੱਚ ਸੋਚੈ ਸੋਚ ਨ ਹੋਵਈ ਜੇ ਸੋਚੀ ਲਖ ਵਾਰ ਚੁਪੈ ਚੁੱਪ ਨ ਹੋਵਈ ਜੇ ਲਾਏ ਰਹਾਂ ਲਿਵਤਾਰ ਭੁੱਖਿਆ ਭੁੱਖ ਨ ਉਤਰੀ ਜੇ ਬੰਨਾ ਪੁਰੀਆਂ ਭਾਰ ਸਹਿਸ ਸਿਆਣਪ ਲਖ ਹੋਏ ਤਾਂ ਇੱਕ ਨ ਚੱਲੈ ਨਾਲ ਕਿਵ ਸਚਿਆਰਾ ਹੋਈਆ ਕਿਵ ਕੂੜੈ ਤੁੱਟੈ ਪਾਲ ਹੁਕਮ ਰਜ਼ਾਈ ਚੱਲਣਾ ਨਾਨਕ ਲਿਖਿਆ ਨਾਲ

ਵਡਿਆਈ ਹੁਕਮੇ ਉੱਤਮ ਨੀਚ ਹੁਕਮ ਲਿਖ ਦੁੱਖ ਸੁਖ ਪਾਈ ਹੈ ਇੱਕ ਨਾ ਹੁਕਮੀ ਬਖਸ਼ੀਸ ਇੱਕ ਹੁਕਮੀ ਸਦਾ ਭਵਾਈ ਹੈ ਹੁਕਮੇ ਅੰਦਰ ਸਭ ਕੋ ਬਾਹਰ ਹੁਕਮ ਨਾ ਕੋਏ ਨਾਨਕ ਹੁਕਮੇ ਜੇ ਬੁੱਝੈ ਤਾਂ ਹਮੇ ਕਹੇ ਨਾ ਕੋਏ।

ਜਿਤ ਦਿਸਾ ਦਰਬਾਰ ਮਹਾਉ ਕੇ ਬੋਲਣ ਬੋਲੀਐ ਜਿਤ ਸੁਣ ਧਰੇ ਪਿਆਰ ਅੰਮ੍ਰਿਤ ਵੇਲਾ ਸੱਚ ਨਾਉ।

ਨਾਨਕ ਗਾਵੀਏ ਗੁਣੀ ਨਿਧਾਨ, ਗਾਵੀਏ ਸੁਣੀਐ ਮਨ ਰੱਖੀਐ ਭਾਉ, ਦੁੱਖ ਪਰ ਹਰ ਸੁਖ ਘਰ ਲੈ ਜਾਏ, ਗੁਰਮੁਖ ਨਾਦੰ ਗੁਰਮੁਖ ਵੇਦੰ ਗੁਰਮੁਖ ਰਹਿਆ ਸਮਾਈ, ਗੁਰ ਈਸਰ ਗੁਰ ਗੋਰਖ ਬ੍ਰਹਮਾ ਗੁਰ ਪਾਰਵਤੀ ਮਾਈ, ਜੇ ਹਉ ਜਾਣਾ ਆਖਾਂ ਨਾਹੀ ਕਹਿਣਾ ਕਥਨ ਨਾ ਜਾਈ, ਗੁਰਾ ਇੱਕ ਦੇਹ ਬੁਝਾਈ ਸਭਨਾ ਜੀਆਂ ਕਾ ਇੱਕ ਦਾਤਾ, ਸੋ ਮੈਂ ਵਿਸਰ ਨਾ ਜਾਈ, ਤੀਰਥ ਨਹਾਵਾ ਜੇਤ ਸੁਭਾਵਾਂ ਵਿਣ ਭਾਣੇ ਕੇ ਨਾਹੇ ਕਰੀ, ਜੇਤੀ ਸਠ ਉਪਾਈ ਵੇਖਾਂ ਵਿਣ ਕਰਮਾਂ ਕੇ ਮਿਲਾ ਲਈ, ਮਤ ਵਿੱਚ ਰਤਨ ਜਵਾਹਰ ਮਾਣਕ ਜੇ ਇੱਕ ਗੁਰ ਕੀ ਸਿੱਖ ਸੁਣੀ, ਗੁਰਾ ਇੱਕ ਦੇਹ ਬੁਝਾਈ ਸਭਨਾ ਜੀਆਂ ਕਾ ਇੱਕ ਦਾਤਾ, ਸੋ ਮੈਂ ਵਿਸਰ ਨਾ ਜਾਈ, ਜੇ ਜੁਗ ਚਾਰੇ ਆਰਜਾ ਹੋਰ ਦਸੂਣੀ ਹੋਏ

ਨਾਸ ਸੁਣਿਆ ਦੁੱਖ ਪਾਪ ਕਾ ਨਾਸ ਸੁਣਿਆ ਈਸ਼ਰ ਬ੍ਰਹਮਾ ਇੰਦ ਸੁਣਿਆ ਮੁਕਸਾ ਲਾਹਣ ਮੰਦ ਸੁਣਿਆ ਜੋਗ ਜੁਗਤਨ ਭੇਦ ਸੁਣਿਆ ਸਾਸਤ ਸਿਮ੍ਰਿਤ ਵੇਦ ਨਾਨਕ ਭਗਤਾਂ ਸਦਾ ਵਿਗਾਸ ਸੁਣਿਆ ਦੁੱਖ ਪਾਪ ਕਾ ਨਾਸ ਸੁਣਿਆ ਸਤ ਸੰਤੋਖ ਗਿਆਨ ਸੁਣਿਆ ਅੜਸਠ ਕਾ ਇਸ਼ਨਾਨ ਸੁਣਿਆ ਪੜ ਪੜ ਪਾਵੈ ਮਾਨ ਸੁਣਿਆ ਲਾਗੇ ਸਹਿਜ ਧਿਆਨ ਨਾਨਕ ਭਗਤਾਂ ਸਦਾ ਵਿਗਾਸ ਸੁਣਿਆ ਦੁੱਖ ਪਾਪ ਕਾ ਨਾਸ ਸੁਣਿਆ ਸਰਾ ਗੁਣਾ ਕੇ ਗਾਹ ਸੁਣਿਆ ਸ਼ੇਖ ਪੀਰ ਪਾਤਸ਼ਾਹ ਸੁਣਿਆ ਅੰਧੇ ਪਾਵੇ ਰਾਹ ਸੁਣਿਆ ਹਾਥ ਵੇ ਸਗਾਹ ਨਾਨਕ ਭਗਤਾਂ ਸਦਾ ਵਿਗਾਸ ਸੁਣਿਆ ਦੁੱਖ ਪਾਪ ਕਾ ਨਾਸ ਮੰਨੇ ਕੀ ਗਤ ਕਹੀ ਨਾ ਜਾਏ ਜੇ ਕੋ ਕਹਿ ਪਛੈ ਪਛਤਾਏ ਕਾਗਦ ਕਲਮ ਨਾ ਲਿਖਣ ਹਾਰ ਮੰਨੇ ਕਾ ਬਹਿ ਕਰਨ ਵਿਚਾਰ ਐਸਾ ਨਾਮ ਨਿਰੰਜਨ ਹੋਏ ਜੇ ਕੋ ਮਨ ਜਾਣੇ ਮਨ ਕੋਏ ਮੰਨੈ ਸੁਰਤ ਹੋਵੇ ਮਨ ਬੁੱਧ ਮੰਨੈ ਸਗਲ ਭਵਨ ਕੀ ਸੁਧ ਮੰਨੈ ਮੂੰਹ ਚੋਟਾਂ ਨਾ ਖਾਏ ਮੰਨੈ ਜਮ ਕੈ ਸਾਥ ਨਾ ਜਾਏ ਐਸਾ ਨਾਮ ਨਿਰੰਜਨ ਹੋਏ ਜੇ ਕੋ ਮਨ ਜਾਣੈ ਮਨ ਕੋਏ ਮੰਨੈ ਮਾਰਗ ਠਾਕ ਨਾ ਪਾਏ ਮੰਨੈ ਪਤ ਸਿਉ ਪ੍ਰਗਟ ਜਾਏ ਮੰਨੈ ਮਗਨਾ ਚੱਲੈ ਪੰਥ ਮੰਨੈ ਧਰਮ ਸੇਤੀ ਸੰਬੰਧ

ਤਾਰੇ ਗੁਰ ਸਿੱਖ ਮੰਨੈ ਨਾਨਕ ਭਵੈ ਨਾ ਭਿੱਖ ਐਸਾ ਨਾਮ ਨਿਰੰਜਨ ਹੋਏ ਜੇ ਕੋ ਮਨ ਜਾਣੈ ਮਨ ਕੋਏ ਪੰਚ ਪ੍ਰਵਾਨ ਪੰਚ ਪ੍ਰਧਾਨ ਪੰਚੇ ਪਾਵੇ ਦਰਗੇ ਮਾਨ ਪੰਚੇ ਸੋਹੇ ਦਰਰਾ ਜਾਨ ਪੰਚਾਂ ਕਾ ਗੁਰ ਏਕ ਧਿਆਨ

ਕੇਤਾ ਤਾਨ ਸਵਾਲਿਓ ਰੂਪ, ਕੇਤੀ ਦਾਤ ਜਾਣੇ ਕੌਣ ਕੂਤ, ਕੀਤਾ ਪਸਾਓ ਏਕੋ ਕਵਾਓ, ਤਿਸਤੇ ਹੋਏ ਲਖ ਦਰੀਆਓ, ਕੁਦਰਤ ਕਵਨ ਕਹਾ ਵਿਚਾਰ, ਵਾਰਿਆ ਨਾ ਜਾਵਾਂ ਏਕ ਵਾਰ, ਜੋ ਤੁਧ ਭਾਵੈ ਸਾਈ ਭਲੀ ਕਾਰ, ਤੂੰ ਸਦਾ ਸਲਾਮਤ ਨਿਰੰਕਾਰ, ਅਸੰਖ ਜਪ ਅਸੰਖ ਭਾਓ,

ਵਿਸ਼ਵਾਸ ਅਸੰਗ ਭਗਤ ਗੁਣ ਗਿਆਨ ਵਿਚਾਰ ਅਸੰਗ ਸਤੀ ਅਸੰਗ ਦਾਤਾਰ ਅਸੰਖ ਸੂਰਮ ਭਖ ਸਾਰ ਅਸੰਖ ਮੋਨ ਲਿਵ ਲਾਏ ਤਾਰ ਕੁਦਰਤ ਕਵਨ ਕਹਾ ਵਿਚਾਰ ਵਾਰਿਆ ਨਾ ਜਾਵਾਂ ਏਕ ਵਾਰ ਜੋ ਤੁਧ ਭਾਵੈ ਸਾਈ ਭਲੀ ਕਾਰ ਤੂੰ ਸਦਾ ਸਲਾਮਤ ਨਿਰੰਕਾਰ ਅਸੰਖ ਮੂਰਖ ਅੰਧ ਘੋਰ ਅਸੰਖ ਚੋਰ ਹਰਾਮ ਖੋਰ ਅਸੰਖ ਅਮਰ ਕਰ ਜਾਹੇ ਜੋਰ ਅਸੰਗਲ ਵਢ ਹੱਤਿਆ ਕਮਾਹੇ ਅਸੰਖ ਪਾਪੀ ਪਾਪ ਕਰ ਜਾਹੇ ਅਸੰਖ ਕੂੜਿਆਰ ਕੂੜੇ ਫਿਰਾਹੇ ਅਸੰਖ ਮਲੇਸ਼ ਮਲ ਭਖ ਖਾਹੇ ਅਸੰਖ ਨਿੰਦਕ ਸਿਰ ਕਰੇ ਭਾਰ ਨਾਨਕ ਨੀਚ ਕਹਾ ਵਿਚਾਰ ਵਾਰਿਆ ਨਾ ਜਾਵਾਂ ਏਕ ਵਾਰ ਜੋ ਤੁਧ ਭਾਵ ਹੈ ਸਾਈ ਭਲੀ ਕਾਰ ਤੂੰ ਸਦਾ ਸਲਾਮਤ ਨਿਰੰਕਾਰ ਅਸੰਖ ਨਾਮ ਅਸੰਖ ਥਾਮ ਅਗਮ ਅਗਮ ਅਸੰਖ ਲੋਵ ਅਸੰਖ ਹੈ ਸਿਰ ਭਾਰ ਹੋਵੇ ਅਖਰੀ ਨਾਮ ਅਖਰੀ ਸਾਲਾ ਅਖਰੀ ਗਿਆਨ ਗੀਤ ਗੁਣਗਾਹ ਅਖਰੀ ਲਿਖਣ ਬੋਲਣ ਬਾਣ ਅਖਰਾ ਸਿਰ ਸੰਯੋਗ ਵਖਾਣ ਜਿਨ ਇਹ ਲਿਖੇ ਤਿਸ ਸਿਰ ਨਾਹੇ ਜਿ ਫੁਰਮਾਏ ਤਿਵ ਤੇ ਪਾਹੇ ਜੇਤਾ ਕੀਤਾ ਤੇਤਾ ਨਾਉ ਵਿਣ ਨਾਵੈ ਨਾਹੀ ਕੋ ਥਾਉ ਕੁਦਰਤ ਕਮਨ ਕਹਾ ਵਿਚਾਰ ਵਾਰਿਆ ਨਾ ਜਾਵਾਂ ਏਕ ਵਾਰ ਜੋ ਤੁਧ ਭਾਵੈ ਸਾਈ ਭਲੀ ਕਾਰ ਤੂੰ ਸਦਾ ਸਲਾਮਤ ਨਿਰੰਕਾਰ ਭਰੀਆ ਹੱਥ ਪੈਰ ਤਨ ਦੇਹੇ ਪਾਣੀ ਧੋਤੈ ਉਤਰ ਸੋਖੇ ਮੂਤ ਪਲੀਤੀ ਕੱਪੜ ਹੋਏ ਦੇ ਸਾਬੂਣ ਲਈਆ ਉਹ ਧੋਏ

ਮਨ ਕੀਤਾ ਭਾਉ ਅੰਤਰਗਾ ਤੀਰਥ ਮਲਨਾਹੋ ਸਭ ਗੁਣ ਤੇਰੇ ਮੈਂ ਨਾਹੀ ਕੋਏ ਵਿਣ ਗੁਣ ਕੀਤੇ ਭਗਤ ਨਾ ਹੋਏ ਸਵਸਥ ਆਤ ਬਾਣੀ ਬਰਮਾਓ ਸਤ ਸੁਹਾਨ ਸਦਾ ਮਨ ਚਾਓ ਕਮਣ ਸੋ ਵੇਲਾ ਵਖਤ ਕਮਣ ਕਮਣ ਥਿਤ ਕਮਣ ਵਾਰ ਕਮਣ ਸਿਰ ਉੱਤੀ ਮਾਹ ਕਮਣ ਜਿਤ ਹੋਵਾ ਆਕਾਰ ਵੇਲਾ ਪਾਈਆ ਪੰਡਤੀ ਜੇ ਹੋਵੇ ਲੇਖ ਪੁਰਾਣ ਵਖ

ਸਮੰਦ ਨਾ ਜਾਣੀਐ ਸਮੰਦ ਸ਼ਾਹ ਸੁਲਤਾਨ ਗਿਰਹਾ ਸੇਤੀ ਮਾਲ ਧੰਨ ਕੀੜੀ ਤੁਲਨਾ ਹੋਵਨੀ ਜੇ ਤਿਸ ਮਨਹੋ ਨਾ ਵੀਸਰਹਿ ਅੰਤ ਨਾ ਸਿਫਤੀ ਕਹਿਣ ਨਾ ਅੰਤ ਅੰਤ ਨਾ ਕਰਨੈ ਦੇਣ ਨਾ ਅੰਤ ਅੰਤ ਨਾ ਵੇਖ

ਵੇਖੇ, ਜਿਸ ਨੂੰ ਬਖਸ਼ੇ ਸਿਫਤ ਸਾਲਾਹ, ਨਾਨਕ ਪਾਤਸ਼ਾਹੀ ਪਾਤਸ਼ਾਹ। ਅਮਲ ਗੁਣ ਅਮਲ ਵਾਪਾਰ, ਅਮਲ ਵਾਪਾਰੀਏ ਅਮਲ ਭੰਡਾਰ। ਅਮਲ ਆਵੇ ਅਮਲ ਲੈ ਜਾਹੇ, ਅਮਲ ਭਾਏ ਅਮਲਾ ਸਮਾਹੇ।

ਨਾਲੇ ਗਾਵੈ ਸਦ ਸਮਾਧੀ ਅੰਦਰ ਗਾਵਨ ਸਾਧ ਵਿਚਾਰੇ ਗਾਵਨ ਜਤੀ ਸਤੀ ਸੰਤੋਖੀ ਗਾਵੈ ਵੀਰ ਕਰਾਰੇ ਗਾਵਨ ਪੰਡਿਤ ਬੜਨ ਰਖੀਸਰ

ਜਿਵ ਤਿਸ ਦੀ ਵਡਿਆਈ, ਜੋ ਤਿਸ ਭਾਵ ਹੈ ਸੋਈ ਕਰਸੀ, ਹੁਕਮ ਨਾ ਕਰਨਾ ਜਾਈ, ਸੋ ਬਾਦਸ਼ਾਹ ਸ਼ਾਹਾਂ ਪਾਤ ਸਾਹਿਬ ਨਾਨਕ ਰਹਿਣ ਰਜਾਈ, ਮੰਦਾ ਸੰਤੋਖ ਸਰਮਬਦ ਝੋਲੀ,

ਅਨਿਲ ਅਨਾਦ ਅਨਾਹਤ ਜੁਗ ਜੁਗ ਏਕੋ ਵੇਸ ਏਕਾ ਮਾਈ ਜੁਗਤ ਵੇ ਆਈ ਤਿੰਨ ਚੇਲੇ ਪ੍ਰਵਾਨ ਇੱਕ ਸੰਸਾਰੀ ਇੱਕ ਭੰਡਾਰੀ ਇੱਕ ਲਾਏ ਦੀਵਾਨ ਜਿਵਤ ਸਭ

ਕਰ ਕਰ ਵੇਖੈ ਸਿਰਜਣਹਾਰ, ਨਾਨਕ ਸੱਚੇ ਕੀ ਸਾਚੀ ਕਾਰ। ਆਦੇਸ਼ ਤਿਸੈ ਆਦੇਸ਼, ਆਦ ਅਨੀਲ ਅਨਾਦ ਅਨਾਹਤ, ਜੁਗ ਜੁਗ ਏਕੋ ਵੇਸ। ਇੱਕ ਦੂਜੀ ਬਹਾਉ ਲਖੋ ਹੈ, ਲਖੋ ਮੈਂ ਲਖ ਵੀਸ, ਲਖ ਲਖ ਗੇੜਾ ਆਖੀਆ ਹੈ, ਏਕ ਨਾਮ ਜਗਦੀਸ਼। ਏ ਤਰਾਹ ਪਤ ਪਵੜੀਆ,

ਸਾਨ ਕੱਛ ਪਕਾਈ ਉਥੇ ਪਾਏ ਨਾਨਕ ਗਿਆ ਜਾਪੈ ਜਾਏ ਧਰਮ ਖੰਡ ਕਾ ਇਹੋ ਧਰਮ ਗਿਆਨ ਖੰਡ ਕਾ ਆਖੋ ਕਰਮ ਕਿਤੇ ਪਵਨ ਪਾਣੀ ਵਾਹਿ ਸੰਤਰ ਕਿਤੇ ਕਾਨ ਮਹੇਸ਼ ਕਿਤੇ ਬਰਮੇ ਘਾੜਤ ਘੜੀਐ

ਹੋਰ ਨਾ ਕੋਈ ਹੋਰ, ਤਿੱਥੈ ਜੋਧ ਮਹਾਬਲ ਸੂਰ, ਤਿਲ ਮਹਿ ਰਾਮ ਰਹਿਆ ਭਰਪੂਰ, ਤਿੱਥੈ ਸੀਤੋ ਸੀਤਾ ਮਹਿਮਾ ਮਾਹੇ, ਤਾਕੇ ਰੂਪ ਨਾ ਕਥਨੇ ਜਾਹੇ, ਨਾ ਉਹੇ ਮਰਹੇ ਨਾ ਠਾਗੇ ਜਾਹੇ, ਜਿਨਕੇ ਰਾਮ ਵਸੈ ਮਨ ਮਾਹੇ, ਤਿੱਥੈ ਭਗਤ ਵਸੇ ਕੇ ਲੋ, ਕਰੇ ਆਨੰਦ ਸੱਚਾ ਮਨ ਸੋਏ, ਸੱਚ ਖੰਡ ਵਸੈ ਨਿਰੰਕਾਰ, ਕਰ ਕਰ ਵੇਖ ਨਦਰ ਨਿਹਾਲ।

ਜਤ ਪਹਾਰਾ ਧੀਰਜ ਸੁਨਿਆਰ ਅਹਰਣ ਮਤ ਵੇਦ ਹਥਿਆਰ ਭਾਉ ਅਖਲਾ ਅਗੰਧ ਪਤਾਉ ਭਾਂਡਾ ਭਾਉ ਅੰਮ੍ਰਿਤ ਢਾਲ ਘੜੀਐ ਸ਼ਬਦ ਸੱਚੀ ਟਕਸਾਲ

ਮਸਕਤ ਘਾਲ ਨਾਨਕ ਤੇ ਮੁਖ ਉਜਲੇ ਕੀਤੀ ਛੁੱਟੀ ਨਾਲ ਜਿਨੀ ਨਾਮ ਤੇ ਆਇਆ ਗਏ ਮਸਕਤ ਘਾਲ ਨਾਨਕ ਤੇ ਮੁਖ ਉਜਲੇ।

ਮੁਖ ਵਾਕ ਪਾਤਸ਼ਾਹੀ ਦਸਵੀਂ ਛਪੈ ਛੰਦ ਤਵ ਪ੍ਰਸਾਦ ਚੱਕਰ ਚਿਹਨ ਅਰ ਵਰਨ ਜਾਤਰ ਪਾਤ ਨਹਿਨ ਜਹੇ ਰੂਪ ਰੰਗ ਅਰ ਰੇਖ ਭੇ ਕਉ ਕਹਿ ਨਾ ਸਕਤ ਕਹੇ ਅਚਲ ਮੂਰਤਨ ਭਉ ਪ੍ਰਕਾਸ਼ ਅਮਿ ਤੋਜ ਕਹਿਜੈ ਕੋਟ ਇੰਦਰ ਇੰਦਰਾਨ ਸ਼ਾਹ ਸ਼ਹਾਨ ਗਣਿਜੈ ਤ੍ਰਿਭਵਨ ਮਹੀਪ ਸੁਰ ਨਰ ਅਸੁਰ ਨੇਤ ਨੇਤ ਮੰਤ੍ਰਣ ਕਹਿਤ ਤਵੈ ਸਰਵਨਾਮ ਕਥੇ ਕਵਨ ਕਰੁਣ ਨਾਮ ਵਰਣਤ ਸੁਮਤ ਭੁਜੰਗ ਪ੍ਰਿਆ।

ਕਾਲਕ ਸਰਬ ਕਾਲਕ ਸਰਬ ਕੋ ਪਨ ਕਾਲ ਜਤਰ ਤਤਰ ਬਿਰਾਜ ਅਵਧੂਤ ਰੂਪ ਰਸਾਲ ਨਾਮ ਠਾਮ ਨਾ ਜਾਤ ਜਾਕਰ ਰੂਪ ਰੰਗ ਨਾ ਰੇਖ ਆਦਿ ਪੁਰਖ ਉਦਾਰ ਮੂਰਤ ਆਜੋਨ ਆਦਿ ਅਸੇਖ ਦੇਸ ਔਰ ਨਾ ਭੇਜ ਜਾਕਰ ਰੂਪ ਰੇਖ ਨਾ ਰਾਗ ਜਤਰ ਤਤਰ ਦਿਸਾ ਵਿਸਾ ਹੋਏ ਫੈਲੋ ਅਨੁਰਾਗ ਨਾਮ ਗਾਮ ਵਿਹੀਨ ਭੇਖ ਧਾਮੂ ਨਾ ਜਾਏ ਸਰਮਾਨ ਸਰਬਤਰ ਮਾਨ ਸਦੈ ਮਾਨ ਤਾਹੇ ਏਕ ਮੂਰਤ ਅਨੇਕ ਦਰਸ਼ਨ ਕੇਂਦ ਰੂਪ ਅਨੇਕ ਖੇਲ ਖੇਲ ਅਖੇਲ।

ਕਾਲ ਪਾਏ ਕਰ ਬਿਸ਼ਨ ਪ੍ਰਕਾਸ਼ਾ, ਸਗਲ ਗਾਲ ਕਾ ਕੀਆ ਤਮਾਸ਼ਾ, ਜਵਨ ਕਾਲ ਜੋਗੀ ਸਿਵ ਕੀਓ, ਵੇਦ ਰਾਜ ਬ੍ਰਹਮਾ ਜੋਥੀਓ। ਜਵਨ ਕਾਲ ਸਭ ਲੋਕ ਸਵਾਰਾ, ਨਮਸਕਾਰ ਹੈ ਤਾਏ ਹਮਾਰਾ, ਜਵਨ ਕਾਲ ਸਭ ਜਗਤ ਬਨਾਇਓ, ਦੇਵ ਦੈਂਤ ਜਸ਼ਨ ਉਪਜਾਇਓ, ਆਦ ਅੰਤ ਇੱਕ ਅਵਤਾਰਾ, ਸੋਈ ਗੁਰੂ ਸਮਝਿਓ ਹਮਾਰਾ, ਨਮਸਕਾਰ।

ਪਹਾਦ ਲਿਓ ਉਭਾਰੀ, ਸਰਬ ਠੌਰ ਮੋਹ ਸਹਾਈ, ਦੁਸ਼ਟ ਦੋਹਤੇ ਲਿਓ ਬਚਾਈ। ਕਿਰਪਾ ਕਰੀ ਹੰਬਰ ਜਗ ਮਾਤਾ, ਗ੍ਰੰਥ ਕਰਾ ਪੂਰਨ ਸੁਬਰਾਤਾ, ਕਿਲਬਿਗ ਸਗਲ ਦੇ ਕੋ ਹਰਤਾ, ਦੁਸ਼ਟ ਦੋਖਿਨ ਕੋ ਸ਼ੈ ਕਰਤਾ, ਸ੍ਰੀ ਅਸੁਜ ਭਏ ਦਯਾਲਾ, ਪੂਰਨ ਕਰਾ ਗ੍ਰੰਥ ਦਕਾਲਾ। ਮਨ ਬਾਂਛਤ ਬਲ ਬਾਵੈ ਸੋਈ, ਦੁਖ ਨਾ ਦਿਸੇ ਵਿਆਪਤ ਕੋਈ ਅੜਿਲ, ਸੁਨੇ ਗੁੰਗ ਜੋ ਯਾਹੇ ਸੁਰਸ ਨਾ ਪਾਵਈ, ਸੁਨੇ ਮੂੜ ਚਿਤ ਲਾਏ ਚਤੁਰਤਾ ਆਵਈ। ਦੁਖ ਦਰਦ ਭਾਵ ਨਿਗੜਨਾ ਤਿੰਨਰ ਕੇ ਰਹਾ, ਉਹ ਜੋ ਜਾਕੀ ਏਕ ਬਾਲ ਚਾ ਪਈ ਕੋ ਕਾਹੈ ਚਾ ਪਈ। ਸੰਮਤ ਸਤਰਾ ਸਹਿਸ ਪਣਿਜਾਏ, ਅਰਥ ਸਹਿਸੁਨ ਤੀਨ ਕਹਿਜਾਏ, ਭਾਦਰ ਸੁਧੀ ਅਸ਼ਟਮੀ ਰਵਾਰਾ, ਤੀਰਥ ਦਰਵ ਗ੍ਰੰਥ ਸੁਧਾਰਾ, ਸਵਈਆ ਪੋਏ ਗਹੇ ਜਬ ਤੇ ਤੁਮਰੇ, ਤਬ ਤੇ ਕਉ ਆਂਖ ਤਰੇ ਨਹੀਂ ਆਨਿਓ। ਰਾਮ ਰਹੀਮ ਪੁਰਾਨ ਕੁਰਾਨ, ਅਨੇਕ ਕਹੇ ਮਤ ਏਕ ਨਾ ਮਾਨਿਓ। ਸੇਮਰਤ ਸ਼ਾਸਤਰ ਵੇਦ ਸਵੈ, ਬਹੁ ਭੇਦ ਗਹੈ ਹਮ ਏਕ ਨਾ ਜਾਨਿਓ। ਸ੍ਰੀ ਅਸਪਾਨ ਕਿਰਪਾ।

ਆਇਓ ਸਾਚਾ ਸੁਹਿਲਾ ਸੱਚ ਏਕਰ ਗਾਵੋ। ਗਾਵ ਤਾਂ ਸੁਹਿਲਾ ਕਰ ਸੱਚ ਹੈ ਜਿੱਥੇ ਸਦਾ ਸੱਚ ਧਿਆਵੇ। ਸੱਚੋ ਧਿਆਵੇ ਜਾਤ ਭਾਵੇ ਗੁਰਮੁਖ ਜਨਾ ਬੁਝਾਵੇ। ਇਹੋ ਸੱਚ ਸਭਨਾ ਕਾ ਖਸਮ ਹੈ ਜਿਸ ਬਖਸੇ ਸੋ ਜਨ ਪਾਵਹੇ। ਕਹੇ ਨਾਨਕ ਸੱਚ ਸੁਹਿਲਾ ਸੱਚਾ ਘਰ ਗਾਵਹੇ। ਅਣਤ ਸੁਣੋ ਵਡਭਾਗੀ ਹੋ ਸਗਲ ਮਨੋਰਥ ਪੂਰੇ। ਪਾਰ ਬ੍ਰਹਮ ਪਾਇਆ ਉਤਰੇ ਸਗਲ ਵਿਸੂਰੇ। ਦੁਖ ਰੋਗ ਸੰਤਾਪ ਉਤਰੇ ਸੁਣੀ ਸੱਚੀ ਬਾਣੀ ਸੰਤ ਸਾਜਨ ਭਏ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਚਿੜੀ ਚੁਹਕੀ ਪਹੁ ਫੁੱਟੀ, ਬਗਨ ਬਹੁਤ ਤਰੰਗ, ਅਨੰਤ ਰੂਪ ਸੰਗਤਨ ਰਚੇ, ਨਾਨਕ ਨਾਮੈ ਰੰਗ। ਪ੍ਰਭਾਤੇ ਪ੍ਰਭ ਨਾਮ ਜਪ, ਗੁਰ ਕੇ ਚਰਨ ਧਿਆਏ, ਜਨਮ ਮਰਨ ਮਲ ਉਤਰੇ, ਸੱਚੇ ਕੇ ਗੁਣ ਗਾਏ, ਸੋ ਕਹੋ ਅਟਲ ਗੁਰ ਸੇਵੀਐ, ਅਹਨਸ ਸਹਿਜ ਸੁਭਾਏ।

ਸੱਚੇ ਚਰਨ ਸਰੇ ਵੀ ਇਹ ਭਾਈ ਭ੍ਰਮ ਭਉ ਹੋਵੈ ਨਾਸ ਮਿਲ ਸੰਤ ਸਭਾ ਮਨ ਮਾਂਜੀਐ ਭਾਈ ਹਰ ਕੈ ਨਾਮ ਨਿਵਾਸ ਮਿਟੈ ਅੰਧੇਰਾ ਅਗਿਆਨਤਾ ਭਾਈ ਕਮਲ ਹੋਵੈ ਪ੍ਰਗਾਸ ਗੁਰਬਚਨੀ ਸੁਖ ਉਪਜੈ ਭਾਈ ਸਭ ਫਲ ਸਤ ਗੁਰ ਪਾਸ ਮੇਰਾ ਤੇਰਾ ਛੋੜੀਐ ਭਾਈ ਹੋਈਐ ਸਭ ਕੀ ਧੂਰ ਘਟ ਘਟ ਬ੍ਰਹਮ ਪਸਾਰਿਆ ਭਾਈ ਪੇਖੈ ਸੁਣੈ ਹਜੂਰ ਜਿਤ ਦਿਨ ਵਿਸਰੈ ਪਾਰ ਬ੍ਰਹਮ ਭਾਈ ਤਿਤ ਦਿਨ ਮਰੀਐ ਝੂਰ ਕਰਨ ਕਰਾਵਨ ਸਮਰਥੋ ਭਾਈ ਸਰਬ ਕਲਾ ਭਰਪੂਰ ਪ੍ਰੇਮ ਪਦਾਰਥ ਨਾਮ ਹੈ ਭਾਈ ਮਾਇਆ ਮੋਹ ਬਿਨਾਸ਼।

ਭਾਈ ਹਰਦਾ ਹੋਵੇ ਪ੍ਰਗਾਸ ਪ੍ਰਗਟ ਭਇਆ ਪ੍ਰਤਾਪ ਪ੍ਰਭ ਭਾਈ ਮੌਲਿਆ ਧਰਤ ਆਕਾਸ ਗੁਰਪੂਰੈ ਸੰਤੋਖਿਆ ਭਾਈ ਅਹਿਨਸ ਲਾਗਾ ਭਾਉ ਰਸਨਾ ਰਾਮ ਰਵੈ ਸਦਾ ਭਾਈ ਸਾਚਾ ਸਾਧ ਸੁਭਾਉ ਕਰਨੀ ਸੁਣ ਸੁਣ ਜੀਵਿਆ ਭਾਈ

0: ਥਾਉਂ
1: ਤੇਰੇ ਜਗ ਸੰਭਾਹੇ ਸਾਸ ਸਾਸ ਭਾਈ ਗੂੜਾ ਜਾਕਾ ਨਾਓ ਜਿਸ ਗੁਰ ਸਾਚਾ ਭੇਟੀਐ ਭਾਈ ਪੂਰਾ ਤਿਸ ਕਰਮਾਓ ਤਿਸ ਬਿਨ ਘੜੀ ਨਾ ਜੀਵੀਐ ਭਾਈ ਸਰਬ ਕਲਾ ਭਰਪੂਰਾ ਸਾਸ ਗਰਾਸ ਨਾ ਵਿਸਰੈ ਭਾਈ

ਅਟਲ ਸ਼ਬਦ ਗੁਰੂ ਧੰਨ ਧੰਨ ਆਦਿ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਹਜ਼ੂਰ ਜੁੜ ਬੈਠੀ ਸਾਧ ਸੰਗਤ ਜੀ ਵਡਭਾਗੇ ਹੋ ਆਪ ਜੀ ਅੰਮ੍ਰਿਤ ਵੇਲੇ ਤੋਂ ਹੀ ਗੁਰੂ ਸਾਹਿਬ ਜੀ ਦੇ ਦਰਬਾਰ ਦੀਆਂ ਹਾਜ਼ਰੀਆਂ ਭਰ ਰਹੇ ਹੋ ਅੰਮ੍ਰਿਤ ਵੇਲੇ ਤੋਂ ਹੀ ਗੁਰੂ ਘਰ ਜੁੜ ਕੇ ਸੰਗਤਾਂ ਵੱਲੋਂ ਸਭ ਤੋਂ ਪ੍ਰਥਮ ਅੰਮ੍ਰਿਤ ਵੇਲੇ ਨਾਮ ਜਪਿਆ ਗਿਆ ਉਪਰੰਤ ਗੁਰੂ ਪਾਤਸ਼ਾਹ ਜੀ ਨੇ ਸੋਹਣੇ ਤਖਤਾਂ ਰਾਜ ਨੂੰ ਸੰਤਾਂ ਦਰਸ਼ਨ ਦੁਆਰੇ ਬਖਸ਼ਿਸ਼ ਕਰਤੇ ਪਿੱਤਰ ਹੁਕਮ ਬਖਸ਼ਿਸ਼ ਕੀਤੇ ਸਨ ਉਪਰੰਤ ਗੁਰੂ ਮਹਾਰਾਜ ਦੇ ਹਜ਼ੂਰ ਸੁਖਮਨੀ ਸਾਹਿਬ ਜੀ ਦੇ ਪਾਠ ਪੰਜਾਬ ਬਾਣੀ ਦੇ ਨੇਤਨੇਮ ਪਿੱਤਰ ਹੁਕਮ ਆਪ ਜੀ ਨੇ ਸਰਵਣ ਕੀਤੇ ਹਨ ਆਉਣ ਸ੍ਰੀ ਆਸਾ ਕੀ ਵਾਰ ਦੇ ਸ਼ਬਦ ਕੀਰਤਨ ਸਤਿਕਾਰ ਜੋ ਭਾਈ ਸਾਹਿਬ ਸਰਬਜੀਤ ਸਿੰਘ ਲਾਡੀ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਵਾਲਿਆਂ ਦਾ ਕੀਰਤਨ ਜਥਾ ਆਪ ਜੀ ਨੂੰ ਸ੍ਰੀ ਆਸਾ ਕੀ ਵਾਰ ਦੇ ਕਬਦ ਕੀਰਤਨ ਜੋੜਨ ਪਾਸੋਂ ਪਿਆਰ ਸਕਾ ਸਰਨ ਕਰੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

0: ਵਾਲਾ ਪਹਿਲਾ ਸੱਚੇ ਤੇਰੇ ਖੰਡ ਸੱਚੇ ਬ੍ਰਹਿਮੰਡ ਸੱਚੇ ਤੇਰੇ ਲੋ ਸੱਚੇ ਆਕਾਰ ਸੱਚੇ ਤੇਰੇ ਕੰਨੇ ਸਿਰਫ ਵਿਚਾਰ ਸੱਚਾ ਤੇਰਾ ਅਮਰ ਸੱਚਾ ਦੀਵਾਨ ਸੱਚਾ ਤੇਰਾ ਕਰਮ ਸੱਚਾ ਨਿਸ਼ਾਨ ਸੱਚੈ ਤੂੰ ਦਾਖਿਲਾ ਕਰੋੜ ਸੱਚੈ ਸਰਤਾਨ ਸੱਚੈ ਸਭ ਜੋਤ ਸੱਚੀ ਤੇਰੀ ਸੱਚੀ ਸਲਾਹ ਸੱਚੀ ਤੇਰੀ ਗੁਰੂ ਸੱਚੇ ਪਾਤਸ਼ਾਹ
1: ਨਾਨਕ ਸੱਚ ਤੇ ਆਏ ਸੱਚ

ਇਹੋ ਜਗ ਸੱਚੇ ਕੀ ਹੈ ਕੋਠੜੀ ਸੱਚੇ ਕਾ ਵਿਚਵਾਸ ਇੱਕ ਨਾ ਹੁਕਮ ਸਮਾਏ ਲੈ ਇੱਕ ਨਾ ਹੁਕਮੇ ਕਰੇ ਵਿਨਾਸ ਇੱਕ ਨਾ ਭਾਂਡੇ ਕੱਢ ਲੈ ਇੱਕ ਨਾ ਮਾਇਆ ਵਿੱਚ ਨਿਵਾਸ ਇਹ ਬਫੇ ਆਖਣਾ ਜਾਪੇ ਜੇ ਕਿਸਿਆਂ

ਪੌੜੀ ਆਪਣੇ ਭੋਕੇ ਹੋਏ ਪਸਮੜ ਪਹੁਰ ਸਿਧਾਇਆ। ਵੱਡਾ ਹੋਆ ਦੁਨੀਦਾਰ ਗਲ ਸੰਗਲ ਕੱਤ ਚਲਾਇਆ, ਅੱਗੇ ਕਰਨੀ ਕੀਰਤ ਵਾਚੀਏ ਬਹਿਲੀ ਕਾ ਕਰ ਸਮਝਾਇਆ।

0: ਹਿਕਮਤ ਹੁਕਮ ਖੁਆਰ ਪੌੜੀ ਨਦ ਕਰੇ ਜੀ ਆਪਣੀ
1: ਤਾਂ ਜੀ ਸਤਿਗੁਰ ਪਾਇਆ ਇਹ ਜੀਉ ਪੁੱਤ ਜਿਹਨੂੰ ਭਰਮਿਆ ਤਾਂ ਸਤਿਗੁਰ ਸ਼ਬਦ ਸੁਣਾਇਆ ਸਤਿਗੁਰ ਜੇ ਉੜਦਾ ਤਾਂ ਕੋ ਨਹੀਂ ਸਭ ਸੁਣਿਓ ਲੋਕ ਸਭਾਇਆ ਸਤਿਗੁਰ ਨੇ ਸੱਚ ਪਾਇਆ ਜਿਨ ਵਿੱਚ ਉਹ ਆਪ ਗਵਾਇਆ ਜਿਨ ਸੱਚੋ ਸੱਚ ਬੁਝਾਇਆ ਜਿਨ ਸੱਚੋ ਸੱਚ ਬੁਝਾਇਆ।

ਦਿੱਤਾ ਹੋ ਵਿੱਚ ਲਿਆ ਹੋ ਵਿੱਚ ਖੱਟਿਆ ਹੋ ਵਿੱਚ ਗਿਆ ਹਾਂ ਵਿੱਚ ਸਚਿਆਰ ਕੂੜਿਆ ਰਹੋ ਵਿੱਚ ਪਾਪੁਨ ਵਿਚਾਰ ਹਾਂ ਵਿੱਚ ਤਰਕ ਸੁਰਗੋਤਾ ਹਾਂ ਵਿੱਚ ਹੱਸੈ ਹੋ ਵਿੱਚ ਰੋਵੈ ਹੋ ਵਿੱਚ ਭਰੀਏ ਹੋ ਵਿੱਚ ਧੋਵੈ ਹਾਂ ਵਿੱਚ ਜਾਤੀ ਜਿਨਸੀ ਖੋਵੈ

ਕਿਰਪਾ ਕਰੇ ਜੇ ਅਪ੍ਰੀਤਾ ਗੁਰ ਕਾ ਸ਼ਬਦ ਕਮਾਏ ਨਾਨਕ ਕਹੇ ਸੁਣੋ ਜਨੋ ਇਤ ਸੰਜਮ ਦੁਖ ਜਾਏ ਪੌੜੀ ਸੇਵ ਕੀਤੀ ਸਿੰਧੋ ਕਈ ਜਿਨੀ ਸੱਚੋ ਸੱਚ ਤਿਹਾਇਆ ਓਨੀ ਮੰਦੇ ਪੈਰਾਂ ਰੱਖਿਓ ਕਰ ਸੁਕ੍ਰਿਤ ਧਰਮ ਕਮਾਇਆ ਓਨੀ

0: ਪੜ੍ਹੀਏ
1: ਸਾਰ ਪੜ ਬੇੜੀ ਪਾਈਏ ਪੜ ਪੜ ਗੜੀਏ ਖਾ ਪੜੀਏ ਜਿੱਥੇ ਬਰਸ ਬਰਸ ਪੜੀਏ ਜਿੱਥੇ ਮਾਸ ਪੜੀਏ ਜਿੱਥੇ ਯਾਰ ਜਾ ਪੜੀਏ ਜਿੱਥੇ ਸਾਸ।

0: ਹਉ ਮੈਂ ਸ਼ਬਦ ਜਲਾਇ ਪੌੜੀ ਭਗਤ ਤੇਰੇ ਮਨ ਭਾਵ ਦੇ।
1: ਦਸੋ ਵਲ ਕੀਰਤ ਗਾਵ ਦੇ ਨਾਨਕ ਕਰਮਾ ਬਾਹਰੇ ਦਰ ਢਾਉ ਨਾ ਲੈਣੀ ਧਾਮ ਦੇ ਇੱਕ ਮੂਲ ਨਾ ਬੁਲਜੜੇ ਆਪਣਾ ਅਰਹੋਂਦਾ ਆਪ ਗਣਾਏ ਦੇ ਹਉ ਟਾਡੀ ਕਾ ਨੀਚ ਜਾਤ ਹੋਰ ਉੱਤਮ ਜਾਤ ਸਦਾਏ ਦੇ ਤਿੰਨ ਮੰਗਾ ਜੇ ਤੁਝੇ ਤੇ ਹਾਏ ਦੇ ਤਿੰਨ ਮੰਗਾ ਜੇ ਤੁਝੇ ਤੇ ਹਾਏ ਦੇ।

ਸੱਚਾ ਪਰ ਜਾਣੀਏ ਜਨ ਦੇ ਸੱਚਾ ਹੋਏ ਕੂੜ ਕੀ ਮਲਤ ਰਹਿ ਤਨ ਕਰੇ ਹੱਛਾਤ ਹੋਏ ਸੱਚ ਤਾਂ ਪਰ ਜਾਣੀਏ।

ਮਿਲੇ ਤਾਂ ਮਸਤਕ ਲਾਈ ਹੈ, ਕੂੜਾ ਲਾਲ ਛੱਡੀਏ ਹੋਏ ਇੱਕ ਮਨ ਅਲਗ ਤਿਹਾਈ ਹੈ, ਫਲ ਤੇ ਵੇ ਪਾਈਏ ਜੇ ਵੇਹੀ ਕਾਰ ਕਮਾਈਏ, ਜੇ ਹੋਵੇ ਪੁਰਬ ਲਿਖਿਆ ਤਾਂ ਧੂੜ ਤਿਨਾ ਦੀ ਪਾਈਏ, ਮਤ ਥੋੜੀ ਸੇਵ ਗਵਾਈਏ, ਮਤ ਥੋੜੀ ਸੇਵ।

ਜੋਰ ਛਲੀ ਚੰਦਰਾਵਲ ਕਾਂ ਕ੍ਰਿਸ਼ਮ ਜਾਦੂ ਭਇਆ ਪਾਰ ਜਾਤ ਗੋਪੀ ਲਾਇਆ ਵਿੰਦਰਾਵਨ ਮੇ ਰੰਕੀਆ ਕਲ ਮੇ ਵੇਦ ਅਥਰਵਣ ਹੁਆ ਨਾਉ ਖੁਦਾਈ ਅਲੋ ਭਇਆ ਨੀਲ ਵਸਤਰੇ ਕਪੜੇ ਪਹਿਰੇ ਤੁਰਪਟ

ਜਿਨ ਕਰ ਉਪਦੇਸ਼ ਗਿਆਨ ਅੰਜੰਦੀ ਆ ਇਨੀ ਨੇਤਰੀ ਜਗਤ ਨੇ ਹਾਲਿਆ ਕਸਮ ਛੋੜ ਦੂਜੇ ਲੱਗੇ ਡੂਬੇ ਸੇਵਣ ਜਾ ਰਿਹਾ ਸਤਿਗੁਰੂ ਹੈ ਬੋਇਥਾ ਵਿਰਲੇਖ ਨੇ ਵਿਚਾਰਿਆ।

0: ਸਿਵਾਏ ਕਿਆ ਧੀਏ ਜਰਦੇ ਕੁਛ ਦੇ ਜਾਏ ਮਹਲਾ ਪਹਿਲਾ।
1: ਪੜ ਪੁਸਤਕ ਸੰਧਿਆ ਵਾਦਨ ਸਿਲ ਪੂਜ ਸਬਗਲ ਸਵਾਧੰ ਮੁਖ ਝੂਠ ਬਬੁਕਣ ਸਾਰੰ ਤ੍ਰਿਪਾਲ ਤਿਹਾਲ ਵਿਚਾਰੰ ਗਲ ਮਾਲਾ ਦਿਲ ਗਲੇਡੰ ਲਿਲਾਟੰ ਦੋਇ ਧੋਤੀ ਬਸਤ ਕਪਾਟੰ ਜੇ ਜਾਣਸ ਬ੍ਰਹਮੰ ਕਰਮੰ ਸਭ ਫੋਕਟ ਨਿਸ਼ਚੋ ਕਰਮੰ।

0: ਪਖੰਡਾ ਨਾਮ ਲਈਏ ਜਾਏ ਤਰੰਦਾ ਭਲਾ ਪਹਿਲਾ
1: ਮਾਨਸ ਖਾਣੇ ਕਰੇ ਨਿਵਾਜ ਸ਼੍ਰੀ ਵਗਾਇਨ ਤਿੰਨ ਗਲ ਤਾਕ ਤਿੰਨ ਘਰ ਬ੍ਰਾਹਮਣ ਪੂਰੇ ਨਾ ਤੋਂ ਨਾ ਬਹਿ ਆਵੇ ਈਸਾ ਕੋੜੀ ਰਾਸ ਕੂੜਾ ਵਾਪਾਰ ਪੂਰ ਬੋਲ ਕਰੇ ਆਹਾ ਸਰਬ ਤੁਮ ਕਾ ਡੇਰਾ ਦੂਰ ਨਾ

0: ਹੈ ਝੂਠਾ ਮੁਖ ਵਸੈ ਨਿਤ ਨਿਤ ਹੋਏ ਖੁਆਰ ਸੁੱਚੇ ਨਾ ਕੀਏ ਭੈਣ ਜੋ ਪਿੰਡਾਂ ਧੋਏ ਸੁੱਚੇ ਸਿੰਘ ਰਾਨ ਕਾ ਜਿਨ ਮਨ ਵਸਿਆ ਸੋਏ ਪੌੜੀ ਤੁਰੇ ਪਲਾਣੇ ਪੌਣ ਵੇਗ
1: ਹਰੰਗੀ ਹਰ ਸਵਾਰਿਆ ਕੋਠੇ ਮੰਡ ਮਾੜੀਆਂ ਲੈ ਬੈਠੇ ਕਰ ਪਾ ਸਾਰਿਆ ਚੀਜ਼ ਕਰਮਨ ਭਾਵਦੇ ਹਰ ਪੂਜਨ ਨਾਹੀ ਹਾਰਿਆ ਕਰ ਫਰਮਾਇਸ਼ ਖਾਇਆ ਵੇਖ ਮਹਿਲ ਤੁਮ ਹਰਨ ਵਿਸਾਰਿਆ।

0: ਹੈ ਜਿਤ ਹਰਿਆ ਸਭ ਕੋਏ ਸੁਤ ਕਿਉ ਕਰ ਰੱਖੀ ਸੁਤ ਪਰਸੋਏ ਨਾਨਕ ਸੁਤ ਕਿਉ ਨਾ ਉਤਰੈ ਗਿਆਨ ਉਤਾਰਿਤ ਹੋਏ ਮਹਲਾ ਪਹਿਲਾ
1: ਮਨ ਕਾ ਸੂਤ ਕੋ ਲੋਭ ਹੈ ਜੇ ਵਾ ਸੂਤ ਕੂੜ ਅੱਖੀ ਸੂਤ ਵੇਖਣਾ ਪਰਤ੍ਰਿਆ ਪਰਥਨ ਰੂਪ

ਸਤਿਗੁਰ ਵੱਡਾ ਕਰ ਸਲਾਹੀਏ ਜਿਸ ਵਿੱਚ ਵੱਡੀਆਂ ਵਡਿਆਈਆਂ ਸਹਿ ਮੇਰੇ ਤਰ੍ਹਾਂ ਦੀਆਂ ਆਈਆਂ ਜਾਂ ਤਿਸ ਪਹਾੜਾਂ ਤਾਂ ਮਨ ਵਸਾਈਆਂ ਕਰ ਹੁਕਮ ਅਸਤਖਾ ਧਰ ਵਿੱਚ ਉਹ ਮਾਰ ਕੱਢੀਆਂ ਬੁਰਿਆਈਆਂ ਸਹਿ ਤੁੱਠੇ ਨੌ ਲਿਖਵਾਈਆ ਸਹਿ ਤੁੱਠੇ ਨੌ।

0: Fiquei, fiquei só eu. Ficar dali que eu sorria muito, cá fiquei pá. Ficar, porque é.
1: ਅੰਦਰੋਂ ਝੂਠੇ ਪੈਜ ਬਾਹਰ ਦੁਨੀਆ ਅੰਦਰ ਫੈ ਅੱਠ ਸੱਠ ਤੀਰਥ ਜੇ ਨਾਵੇ ਉਤਰੇ ਨਾ ਹੀ ਮੈਂ ਜਿਨ ਪੱਟ ਅੰਦਰ ਬਾਹਰ ਗੁੱਦੜ

ਕਰਕੇ ਧਾਰੀ ਹੈ ਦੇਖ ਕੀਤਾ ਆਪਣਾ ਧਰ ਕੱਚੀ ਪੱਕੀ ਸਾਰੀ ਹੈ ਜੋ ਆਇਆ ਸੋ ਚਲ ਸੀ ਸਭ ਕੋਈ ਆਈ ਵਾਰੀ ਹੈ ਜਿਸਕੇ ਜੀ ਪੁਰਾਣ ਹੈ ਕਿ ਸਾਹਿਬ ਮਨੋ ਵਿਚਾਰੀ ਹੈ ਆਪਣਾ ਹੱਥੀ ਆਪਣਾ ਆਪੇ ਹੀ ਕਾਜ ਸ

ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰੂ ਕੀ ਸਾਜੀ ਨਿਵਾਜੀ ਗੁਰਸਵਾਰੀ ਸੰਗਤ, ਵਡਭਾਗੀ ਹਾਂ ਅੰਮ੍ਰਿਤ ਵੇਲੇ ਦੀ ਬਖਸ਼ਿਸ਼ ਵਾਹਿਗੁਰੂ ਨੇ ਪ੍ਰਾਪਤ ਬਖਸ਼ਿਸ਼ ਕੀਤੀ ਹੈ। ਸਤਿਗੁਰਾਂ ਦੇ ਦਰਸ਼ਨ ਗੁਰੂ ਕੀ ਗੋਦ ਦਾ ਆਨੰਦ ਮਾਣ ਰਹੇ ਹਾਂ। ਅੰਮ੍ਰਿਤ ਵੇਲੇ ਤੋਂ ਹੀ ਨਾਮ ਬਾਣੀ ਦੀ ਵਰਖਾ ਗੁਰੂ ਕੇ ਦਰਬਾਰ ਵਿੱਚ ਹੋ ਰਹੀ ਹੈ। ਅਲਾਹੀ ਬਾਣੀ ਦਾ ਨਿਤਨੇਮ ਸਿਮਰਨ, ਆਸਾ ਜੀ ਕੀ ਵਾਰ ਦਾ ਕੀਰਤਨ ਆਪ ਸਰਵਣ ਕਰ ਰਹੇ ਸੀ, ਹਾਜ਼ਰੀ ਪਾ ਰਹੇ ਸਨ। ਸਤਿਕਾਰਯੋਗ ਭਾਈ ਸਾਹਿਬ ਭਾਈ ਸਰਬਜੀਤ ਸਿੰਘ ਜੀ, ਲਾਡੀ ਜੀ, ਔਰ ਕੁਝ ਸਮਾਂ ਆਏ ਹੋਏ ਮੁੱਖ ਵਾਕ ਦੀ ਵਿਚਾਰ ਸਤਿਗੁਰੂ ਬਖਸ਼ਿਸ਼ ਕਰਦੇ ਹਨ। ਰਸਨਾ ਕਰਾਂਗੇ ਪਵਿੱਤਰ ਪਿਆਰ ਨਾਲ ਸਾਰੀ ਸੰਗਤ ਬੋਲ

ਸੋਰਠ ਰਾਗਣੀ ਹੈ। ਰਾਗ ਮਾਲਾ ਅਨੁਸਾਰ ਸੋਰਠ ਗੋਂਡ ਮਲਾਰੀ ਧੁਨੀ ਪੁਨ ਗਾਵੈ ਆਸਾ ਗੁਣ ਗੁਣੀ ਉੱਚੈ ਸੁਰਸੂਹ ਪੁਨ ਕੀਨੀ ਮੇਘ ਰਾਗ ਸਿਉ ਪੰਚੋ ਚੀਨੀ। ਇਹ ਮੇਘ ਰਾਗ ਦੀ ਘਰ ਵਾਲੀ ਮੰਨੀ ਗਈ ਹੈ, ਇੱਕ ਰਾਗਣੀ ਮੰਨੀ ਗਈ ਸਤਸੰਗੀਓ। ਮਹੱਲਾ ਪੰਜਵਾਂ, ਪੰਜਵੇਂ ਪਾਤਸ਼ਾਹ ਸ਼ਹੀਦਾਂ ਦੇ ਸਰਤਾਜ, ਬਾਣੀ ਕੇ ਰਚਣਹਾਰ, ਸ਼ਾਂਤੀ ਦੇ ਮੁਜਸਮੇ, ਪ੍ਰਤੱਖ ਹਾਰ, ਧੰਨ ਧੰਨ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ। ਭਨ ਮਥੁਰਾ ਕਛ ਭੇਦ ਨਹੀਂ, ਗੁਰ ਅਰਜਨ ਪ੍ਰਤੱਖ ਹਾਰ। ਤਤ ਵਿਚਾਰ ਜਹੇ ਮਥੁਰਾ, ਜਗ ਤਾਰਨ ਕੋ ਅਵਤਾਰ ਬਣਾਇਓ। ਜਪਿਓ ਜਿਨ ਅਰਜਨ ਦੇਵ ਗੁਰੂ, ਫਿਰ ਸੰਕਟ ਜੋਨ ਗਰਭ ਨਾ ਆਇਓ। ਪ੍ਰਤਾਸ਼ ਹਿਰਦੈ ਗੁਰ ਅਰਜਨ ਕੈ, ਹਰ ਪੂਰਨ ਬ੍ਰਹਮ ਨਿਵਾਸ ਲੀਓ। ਬੇਅੰਤ ਮਹਿਮਾ ਗਾਈ ਗਈ ਹੈ ਸੱਚੇ ਪਾਤਸ਼ਾਹ ਜੀ ਦੀ ਅਲਾਹੀ ਬਾਣੀ ਦੇ ਵਿੱਚ। ਸੋ ਸਤਿਗੁਰੂ ਮਹਾਰਾਜ ਗੁਰੂ ਅਰਜਨ ਦੇਵ ਸਾਹਿਬ ਜੀ ਕਿਰਪਾ ਕਰਦੇ ਹਨ, ਜਿਨ੍ਹਾਂ ਦਾ ਸ਼ਹੀਦੀ ਦਿਹਾੜਾ ਸ਼ਰਧਾ ਸਤਿਕਾਰ ਅਦਬ ਪੈ ਭਾਵਨੀ ਨਾਲ ਸੰਗਤਾਂ ਮਨਾ ਰਹੀਆਂ ਹਨ। ਐਸੇ ਦੀਨ ਦਿਆਲ ਸਤਿਗੁਰੂ ਕਿਰਪਾ ਕਰਦੇ ਹਨ, ਘਰ ਪਹਿਲੇ ਘਰ ਸੁਰਤਾਲ ਵਿੱਚ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਨੇ ਇਹ ਸ਼ਬਦ ਗਾਇਆ ਹੈ। ਔਰ ਗਾਉਣ ਵਾਲੇ ਰਾਗੀ ਸਿੱਖਾਂ ਨੂੰ, ਰਾਗੀ ਸਿੰਘਾਂ ਨੂੰ ਮਹਾਰਾਜ ਦਾ ਹੁਕਮ ਹੈ ਕਿ ਇਹ ਸ਼ਬਦ ਪਹਿਲੇ ਘਰ ਸੁਰਤਾਲ ਵਿੱਚ ਗਾਇਆ ਜਾਏ। ਅਸ਼ਟਪਦੀਆਂ ਭਾਵ ਕੇ ਅੱਠ ਅੱਠ ਪਦਿਆਂ ਦੇ ਸ਼ਬਦ। ਇੱਕ ਓਅੰਕਾਰ ਸਤਿਗੁਰ ਪ੍ਰਸਾਦ, ਪਰਮਾਤਮਾ ਇੱਕ ਹੈ, ਅਦੁੱਤੀ ਅਤੇ ਅਖੰਡ ਹੈ, ਸਤ ਚੇਤ ਆਨੰਦ ਹੈ, ਸਰਬ ਕਾ ਪ੍ਰਕਾਸ਼ਕ ਹੈ, ਪੂਰੇ ਗੁਰੂ ਦੀ ਕਿਰਪਾ ਦੁਆਰਾ ਪ੍ਰਾਪਤੀ ਹੁੰਦੀ ਪਾਈ। ਰਹਾਓ ਦੀ ਪੰਕਤੀ ਇਸ ਵਿਸ਼ਾਲ ਸ਼ਬਦ ਦੀ, ਕਿਉਂਕਿ ਇਸ ਸ਼ਬਦ ਦੀਆਂ ਨੌਂ ਪੌੜੀਆਂ, ਨੌਂ ਬੰਦ ਹਨ। ਰਹਾਓ ਦੀ ਪੰਕਤੀ ਹੈ, ਮੇਰੇ ਮਨ ਜਪੀਏ ਹਰ ਭਗਵੰਤਾ। ਜਿਹੜੀ ਰਹਾਓ ਦੀ ਪੰਕਤੀ ਹੁੰਦੀ ਹੈ, ਸ਼ਬਦ ਦਾ ਕੇਂਦਰੀ ਭਾਵ, ਸ਼ਬਦ ਦਾ ਸੈਂਟਰ ਆਈਡੀਆ, ਸ਼ਬਦ ਦਾ ਮਰਕਜ਼, ਸਨਾਭੀ ਟੀਕਾ ਵੀ ਇਹਨੂੰ ਕਹਿੰਦੇ ਨੇ। ਜਿਵੇਂ ਸਾਡੇ ਸਰੀਰ ਦਾ ਜਿਹੜਾ ਸੈਂਟਰ ਐਕਸਲ ਹੈ, ਧੁਨੀ ਹੈ, ਇੱਦਾਂ ਹੀ ਸ਼ਬਦ ਦਾ ਜਿਹੜਾ ਕੇਂਦਰੀ ਭਾਵ ਹੁੰਦਾ ਹੈ, ਇਹ ਰਹਾਓ ਦੀ ਪੰਕਤੀ ਹੁੰਦੀ ਹੈ। ਜਿਵੇਂ ਸੁਖਮਨੀ ਸਾਹਿਬ ਦਾ ਪਾਠ ਆਪਾਂ ਕਰਦੇ ਹਾਂ, ਉਹਦੇ ਵਿੱਚ ਰਹਾਓ ਦੀਆਂ ਪੰਕਤੀਆਂ ਹਨ। ਸੁਖਮਨੀ ਸੁਖ ਅੰਮ੍ਰਿਤ ਪ੍ਰਭ ਨਾਮ, ਭਗਤ ਜਨਾ ਕੇ ਮਨ ਬਿਸਰਾਮ। ਵਿਸ਼ਾਲ ਬਾਣੀ 36 ਅੰਗ ਉਸ ਪਵਿੱਤਰ ਬਾਣੀ ਦੇ ਹਨ। 262 ਅੰਗ ਤੋਂ ਆਰੰਭ ਹੁੰਦੀ ਹੈ ਔਰ 296 ਅੰਗ ਤੱਕ ਇਹ ਪਵਿੱਤਰ ਬਾਣੀ ਹੈ ਸਤਸੰਗੀਓ। ਸੋ ਇੰਨੀ ਵਿਸ਼ਾਲ ਪਵਿੱਤਰ ਗੁਰਬਾਣੀ ਦਾ ਜਿਹੜਾ ਤਾਤਪਰਜ ਹੈ, ਮਹਾਰਾਜ ਰਹਾਓ ਦੀ ਪੰਕਤੀ 'ਚ ਦੱਸਦੇ ਨੇ ਕਿ ਸੁਖਮਨੀ ਸੁਖ ਅੰਮ੍ਰਿਤ ਪ੍ਰਭ ਨਾਮ। ਸੁਖਮਨੀ ਸਾਹਿਬ ਵਿੱਚ ਅੰਮ੍ਰਿਤਮਈ ਪਰਮੇਸ਼ਰ ਦਾ ਨਾਮ ਹੈ, ਜਿਹੜਾ ਸੁੱਖਾਂ ਦੀ ਮਣੀ ਹੈ, ਜਿਹੜਾ ਸੁੱਖਾਂ ਮਨਾਂ ਨੂੰ ਹੀ ਸੁੱਖ ਦੇਣ ਵਾਲਾ ਹੈ, ਨਾਮ ਹੈ ਸੁੱਖਾਂ ਦੀ ਮਣੀ। ਭਗਤ ਜਨਾਂ ਕੇ ਮਨ ਬਿਸਰਾਮ, ਜਿਹੜਾ ਇਹ ਨਾਮ ਹੈ, ਵਾਹਿਗੁਰੂ ਦੇ ਪਿਆਰੇ ਭਗਤਾਂ ਦੇ ਮਨਾਂ ਵਿੱਚ, ਹਿਰਦਿਆਂ ਵਿੱਚ ਨਿਵਾਸ ਰੱਖਦਾ ਹੈ। ਭਾਵ ਹੈ ਕਿ ਜਿਹੜੀ ਰਹਾਓ ਦੀ ਪੰਕਤੀ ਹੁੰਦੀ ਹੈ, ਪੂਰੀ ਸ਼ਬਦ ਦਾ ਇਹ ਭਾਵ ਹੁੰਦਾ ਹੈ, ਮੇਰੇ ਮਨ ਜਪੀਏ ਹਰ ਭਗਵੰਤਾ। ਨਾਮ ਦਾਨ ਦੇ ਜਨ ਆਪਣੇ, ਦੁੱਖ ਦਰਦ ਕਾ ਹੰਤਾ ਹੈ, ਮੇਰੇ ਮਨਾਂ ਭਗਵਾਨ ਪਰਮਾਤਮਾ ਨੂੰ ਜਪੀਏ। ਆਪਣੇ ਪਿਆਰਿਆਂ ਨੂੰ ਨਾਮ ਦਾ ਦਾਨ ਦੇ ਕੇ ਸਾਰੇ ਦੁੱਖ ਨਾਸ ਕਰ ਦਿੰਦਾ ਵਾਹਿਗੁਰੂ। ਸਭ ਜਗ ਜਿਨਹੇ ਉਪਾਇਆ ਭਾਈ, ਕਰਨ ਕਾਰਨ ਸਮਰੱਥ। ਸਾਹਿਬ ਗੁਰੂ ਅਰਜਨ ਦੇਵ ਸਾਹਿਬ ਜੀ ਫਰਮਾਉਂਦੇ ਹਨ, ਭਾਈ ਸਾਰਾ ਜਗਤ ਜਿਸ ਪਰਮਾਤਮਾ ਨੇ ਸਿਰਜਿਆ ਹੈ, ਪੈਦਾ ਕੀਤਾ ਹੈ, ਕੀਤਾ ਪਸਾਓ ਏਕੋ ਕਵਾਓ, ਤਿਸਤੇ ਹੋਏ ਲੱਖ ਦਰੀਆਓ। ਓਅੰਕਾਰ ਉਤਪਾਤੀ ਕੀਆ ਦਿਨਸ ਸਭ ਰਾਤੀ, ਵਣ ਤਿੰਨ ਤ੍ਰਿਪਣ ਪਾਣੀ, ਚਾਰ ਵੇਦ ਚਾਰੇ ਖਾਣੀ, ਏਕ ਕਵਾਵੈ ਤੇ ਸਭ ਹੁਆ। ਜੋ ਕੁਛ ਦਿਸ ਰਿਹਾ ਸਾਨੂੰ, ਦਿਸ ਦ੍ਰਿਸ਼ ਅਤੇ ਅਦ੍ਰਿਸ਼, ਇਹ ਸਾਰਾ ਕੁਛ ਵਾਹਿਗੁਰੂ ਨੇ ਰਚਿਆ ਹੈ।
ਔਰ ਵਾਹਿਗੁਰੂ ਹੀ ਕਰਨ ਕਾਰਨ ਸਮਰੱਥ, ਸਾਰੇ ਕਾਰਨਾਂ ਦੇ ਕਰਨ ਦੇ ਸਮਰੱਥ ਹੈ। ਕਰਨ ਕਾਰਨ ਪ੍ਰਭ ਏਕ ਹੈ, ਦੂਸਰ ਨਾਹੀ ਕੋਏ। ਐਸਾ ਪਰਮਾਤਮਾ ਸਾਰੇ ਕਾਰਨਾਂ ਨੂੰ ਕਰਨ ਵਾਲਾ ਹੈ, ਹੋਰ ਕੋਈ ਕਾਰਨ ਕਰਨ ਵਾਲਾ ਹੈ ਨਹੀਂ। ਜੀਓ ਪਿੰਡ ਜਿਨ ਸਾਜਿਆ ਭਾਈ, ਦੇ ਘਰ ਆਪਣੀ ਬੱਥ। ਸਾਹਿਬ ਗੁਰੂ ਅਰਜਨ ਦੇਵ ਸਾਹਿਬ ਜੀ ਫਰਮਾਉਂਦੇ, ਭਾਈ ਜਿਸ ਪਰਮਾਤਮਾ ਨੇ ਪਿੰਡ ਸਰੀਰ ਸਾਜਿਆ ਵਿੱਚ ਜੀਵ ਆਤਮਾ ਪਾ ਦਿੱਤੀ, ਪਿੰਡ ਦਾ ਅਰਥ ਸਰੀਰ ਅਤੇ ਜੀਓ ਦਾ ਅਰਥ ਜੀਵ ਆਤਮਾ, ਫਿਰ ਸਰੀਰ ਨੂੰ ਬਣਾਇਆ ਉਹਨੇ ਵਾਹਿਗੁਰੂ ਨੇ, ਮਾਤਾ ਦੇ ਉਦਰ ਦੀ ਪੱਠੀ ਵਿੱਚ ਰੱਖ ਕੇ ਅਤੇ ਸਾਡੇ ਸਰੀਰ ਨੂੰ ਪਕਾਇਆ, ਬਣਾਇਆ, ਸਵਾਰਿਆ ਔਰ ਆਪਣੀ ਚੇਤਨ ਸਤਾ ਰੂਪੀ ਵਸਤੂ ਦੇ ਦਿੱਤੀ। ਚੇਤਨ ਸਤਾ ਦਾ ਮਤਲਬ ਹੈ ਜੋ ਆਪਾਂ ਤੁਰਦੇ ਫਿਰਦੇ ਵੇਖਦੇ ਸੁਣਦੇ, ਇਹ ਚੇਤਨ ਸਤਾ ਹੈ ਭਾਈ। ਵੈਸੇ ਤਾਂ ਬੁੱਤ ਬੜੇ ਸੋਹਣੇ ਸੋਹਣੇ ਬਣਾ ਦਿੰਦੇ ਨੇ ਕਈ, ਪਰ ਉਹਨਾਂ 'ਚ ਚੇਤਨ ਸਤਾ ਹੈ ਨਹੀਂ, ਉਹ ਤਾਂ ਨਿਰਜਿੰਦ ਨੇ। ਪਰਮਾਤਮਾ ਨੇ ਸਰੀਰ ਰੂਪੀ ਬੁੱਤ ਬਣਾਇਆ ਅਤੇ ਵਿੱਚ ਆਪਣੀ ਚੇਤਨ ਸਤਾ ਰੱਖ ਦਿੱਤੀ, ਆਪਣੀ ਜੋਤ ਰੱਖ ਦਿੱਤੀ। ਕਿਨ ਕਹੀਏ ਕਿਉਂ ਦੇਖੀਏ ਭਾਈ, ਕਰਤਾ ਏਕ ਅਕਥ। ਕਿਨ ਕਹੀਏ, ਕਿਸ ਤਰੀਕੇ ਨਾਲ ਉਹਦਾ ਜਸ ਕਹੀਏ, ਉਹਦੇ ਬਾਰੇ ਕਹੀਏ, ਕਿਉਂ ਦੇਖੀਏ, ਕਿਵੇਂ ਪਰਮਾਤਮਾ ਦੇ ਦਰਸ਼ਨ ਕਰੀਏ ਭਾਈ। ਕਰਤਾ ਏਕ ਅਕਥ, ਜਿਹੜਾ ਇੱਕ ਵਾਹਿਗੁਰੂ ਹੈ, ਕਰਤਾ ਹੈ, ਅਕਥ ਹੈ, ਉਹਦੀ ਕਥਾ ਕੀਤੀ ਨਹੀਂ ਜਾ ਸਕਦੀ। ਜੇ ਕਰਦੇ ਹਾਂ ਤਾਂ ਭਾਈ ਆਨੰਦ ਲੈਣ ਲਈ ਕਰਦੇ, ਅੰਤ ਲੈਣ ਲਈ ਨਹੀਂ। ਮਛਲੀ ਤਰ ਤਰ ਕੇ ਸਮੁੰਦਰਾਂ ਵਿੱਚ ਆਨੰਦ ਲੈਂਦੀ ਹੈ, ਅੰਤ ਨਹੀਂ ਲੈਂਦੀ। ਪੰਛੀ ਆਕਾਸ਼ 'ਚ ਉਡਾਰੀਆਂ ਮਾਰ ਮਾਰ ਕੇ ਆਨੰਦ ਲੈਂਦਾ ਹੈ, ਅੰਤ ਨਹੀਂ। ਇਸ ਲਈ ਪਰਮਾਤਮਾ ਬੜਾ ਬੇਅੰਤ ਹੈ। ਗੁਰ ਗੋਬਿੰਦ ਸਲਾਹੀਏ ਭਾਈ, ਜਿਸ ਤੇ ਜਾਪੈ ਤਥ। ਗੁਰੂ ਅਰਜਨ ਦੇਵ ਜੀ ਫਰਮਾਉਂਦੇ, ਭਾਈ ਗੋਬਿੰਦ ਜਿਹੜਾ ਵਾਹਿਗੁਰੂ ਹੈ, ਇਹਨੂੰ ਗੁਰੂ ਦੀ ਕਿਰਪਾ ਨਾਲ ਸਲਾਹੁਣਾ ਕਰੀਏ, ਅਤੇ ਜਿਸ ਕਰਕੇ ਸਾਨੂੰ ਜਿਹੜਾ ਤੱਤ ਸਿਧਾਂਤ ਹੈ, ਨਿਚੋੜ ਹੈ, ਅਸਲੀਅਤ ਹੈ, ਇਹ ਮਿਲ ਜਾਵੇ। ਮੇਰੇ ਮਨ ਜਪੀਏ ਹਰ ਭਗਵੰਤਾ, ਐ ਮੇਰਿਆ ਮਨਾ ਹਰੀ ਨੂੰ ਭਗਵਾਨ ਨੂੰ ਜਪਣਾ ਕਰੀਏ।

ਦਰਦਾਂ ਨੂੰ ਨਾਸ ਕਰ ਦੇਣ ਵਾਲਾ ਵਾਹਿਗੁਰੂ, ਦੁੱਖ ਰੋਗ ਸੰਤਾਪ ਉਤਰੇ ਸੁਣੀ ਸੱਚੀ ਬਾਣੀ, ਰਹਾਓ ਵਿਸ਼ਰਾਮ ਦੇ ਕੇ ਸੱਚੇ ਪਾਤਸ਼ਾਹ ਮਿਹਰ ਕਰਦੇ ਹਨ। ਜਾ ਕੇ ਘਰ ਸਭ ਕਿਛ ਹੈ ਭਾਈ, ਨੌ ਨਿਧ ਭਰੇ ਭੰਡਾਰ। ਸਤਿਗੁਰ ਗੁਰੂ ਅਰਜਨ ਦੇਵ ਜੀ ਫਰਮਾਉਂਦੇ ਆ, ਭਾਈ ਉਸ ਵਾਹਿਗੁਰੂ ਦੇ ਘਰ ਵਿੱਚ ਸਾਰਾ ਕੁਛ ਹੈ। ਰੋਜ਼ ਆਪਾਂ ਪੜ੍ਹਦੇ ਹਾਂ, ਗੁਰੂ ਦਾ ਸਿੱਖ ਨਿਤਨੇਮ ਵਿੱਚ ਪੜ੍ਹਦਾ ਹੈ, ਸਾਚੇ ਸਾਹਿਬਾ ਕਿਆ ਨਾਹੀਂ ਕਰ ਤੇਰਾ, ਘਰ ਤਾਂ ਤੇਰਾ, ਸਭ ਕੁਛ ਹੈ ਜਿਸ ਦੇਹੇ ਸੋ ਪਾਵੇ। ਉਹਦੇ ਘਰ ਵਿੱਚ ਸਾਰਾ ਕੁਛ ਹੈ। ਨੌ ਨਿਧ ਭਰੇ ਭੰਡਾਰ ਦਾ ਅਰਥ ਹੈ ਨੌ ਨਿਧੀਆਂ ਦੇ ਖਜ਼ਾਨੇ ਭਰੇ ਪਏ ਨੇ, ਕਦੇ ਮੁੱਕਦੇ? ਇੰਨਾ ਪਰਮਾਤਮਾ ਦੇ ਦਿੱਤਾ ਹੋਇਆ ਪਿਆਰੇ ਹੋਏ ਦਾਤਾਂ ਅਤੇ ਇੰਨੀਆਂ ਬਖਸ਼ਿਸ਼ਾਂ, ਹਵਾ, ਪਾਣੀ, ਸੂਰਜ ਦੀ ਰੋਸ਼ਨੀ ਔਰ ਆਕਸੀਜਨ, ਜੋ ਕੁਝ ਆਪਾਂ ਦੇਖਦੇ ਹਾਂ ਇਹਦਾ ਅੰਤ ਨਹੀਂ। ਜੁਗਾਂ ਜੁਗਾਂ ਤੋਂ ਜੀਵ ਵਰਤ ਰਹੇ ਨੇ, ਮੁੱਕਦੇ ਨਹੀਂ, ਭੰਡਾਰੇ ਭਰੇ ਪਏ ਨੇ ਵਾਹਿਗੁਰੂ ਦੇ। ਤਿਸ ਕੀ ਕੀਮਤ ਨਾ ਪਵੈ ਪਵੈ ਭਾਈ, ਊਚਾ ਅਗਮਾ ਪਾਰ। ਐ ਭਾਈ, ਉਸ ਪਰਮਾਤਮਾ ਦੀ ਕੀਮਤ ਕੋਈ ਪਾ ਨਹੀਂ ਸਕਦਾ, ਉਹਦੀਆਂ ਦਾਤਾਂ ਦੀ ਕੀਮਤ ਵੀ ਕੋਈ ਪਾ ਨਹੀਂ ਸਕਦਾ। ਉੱਚਾ ਹੈ ਵਾਹਿਗੁਰੂ ਸਾਰਿਆਂ ਤੋਂ। ਅਗਮ ਦਾ ਅਰਥ ਹੈ ਮਨ ਦੀ ਪਹੁੰਚ ਤੋਂ ਪਰੇ ਹੈ। ਅਪਾਰ ਦਾ ਅਰਥ ਜਿਹਦਾ ਆਰ ਪਾਰ ਕੋਈ ਨਹੀਂ ਹੈ। ਜੀ ਜੰਤ ਪ੍ਰਤ ਪਾਲ ਦਾ ਭਾਈ, ਨਿਤ ਨਿਤ ਕਰਦਾ ਸਾਰ। ਐ ਭਾਈ, ਜੀਵ ਛੋਟੇ ਅਤੇ ਜੰਤ ਵੱਡੇ, ਸਾਰਿਆਂ ਨੂੰ ਪਾਲਦਾ ਵਾਹਿਗੁਰੂ। ਦੀਨਨ ਕੀ ਪ੍ਰਤ ਪਾਲ ਕਰੇ ਨਿਤ, ਸੰਤ ਉਬਾਰ ਗਨੀ ਮੁਨਗਾਰੈ। ਸਾਰਿਆਂ ਨੂੰ ਪਾਲਦਾ ਵਾਹਿਗੁਰੂ, ਨਿਤ ਨਿਤ ਹੀ ਜੀਵਾਂ ਦੀ ਸਾਰ ਸੰਭਾਲ ਕਰਦਾ ਹੈ। ਹਰੇਕ ਜੀਵ ਦੀ ਸਾਨੂੰ ਦਾਤ ਪਰਮਾਤਮਾ ਬਖਸ਼ਦਾ ਹੈ, ਇਸ ਲਈ ਨਿਤ ਨਿਤ ਕਰਦਾ ਸਾਰ, ਨਿਤ ਨਿਤ ਹੀ ਵਾਹਿਗੁਰੂ ਜੀਵਾਂ ਦੀ ਸਾਰ ਸੰਭਾਲ ਕਰਦਾ ਹੈ। ਸਤਿਗੁਰ ਪੂਰਾ ਭੇਟੀਏ ਭਾਈ, ਸ਼ਬਦ ਮਿਲਾਵਣ ਹਾਰ। ਸਤਿਗੁਰ ਜੀ ਮਿਹਰ ਕਰਦੇ ਨੇ ਭਾਈ, ਜੇ ਪੂਰਾ ਗੁਰੂ ਭੇਟੀਏ ਮਿਲ ਜਾਏ, ਜੇ ਪੂਰਾ ਗੁਰੂ ਭੇਟੀਏ ਦਾ ਭਾਵ ਮਿਲ ਜਾਏ, ਪੂਰਾ ਗੁਰੂ ਸ਼ਬਦ ਮਿਲਾਵਣ ਹਾਰ, ਫਿਰ ਸ਼ਬਦ ਦੁਆਰਾ ਆਪਣੇ ਉਪਦੇਸ਼ ਦੁਆਰਾ ਜੀਵ ਨੂੰ ਮਿਲਾਉਣ ਦੀ ਸ਼ਕਤੀ ਰੱਖਦਾ, ਜੀਵ ਨੂੰ ਪਰਮਾਤਮਾ ਨਾਲ ਮਿਲਾ ਦਿੰਦਾ ਗੁਰੂ। ਸੱਚੇ ਚਰਨ ਸਰੇ ਵੀ ਏ ਭਾਈ, ਭ੍ਰਮ ਪੋ ਹੋਵੈ ਨਾਸ। ਸੱਚੇ ਵਾਹਿਗੁਰੂ ਜੀ ਦੇ ਚਰਨਾਂ ਨੂੰ ਸਰੇ ਵੀ ਇਹ ਦਾ ਭਾਵ ਚੇਤੇ ਕਰੀਏ। ਜੋ ਵਾਹਿਗੁਰੂ ਹੈ, ਪਰਮਾਤਮਾ ਹੈ, ਉਹਦੇ ਨਾਮ ਰੂਪੀ ਚਰਨਾਂ ਨੂੰ ਚੇਤੇ ਕਰੀਏ ਅਤੇ ਫਿਰ ਮਿਲਦਾ ਕੀ ਹੈ? ਭ੍ਰਮ ਭਉ ਹੋਵੇ ਨਾਸ। ਭ੍ਰਮ ਦਾ ਅਰਥ ਹੈ ਭਟਕਣਾ, ਜਿਹੜੀ ਭਟਕਣਾ ਲੱਗੀ ਨਾ ਮਨ, ਜੀਵ ਦੇ ਮਨ ਨੂੰ, ਜਾਂ ਜੀਵ ਵਾਰ ਵਾਰ ਭਟਕ ਰਿਹਾ, ਕਦੇ ਕਿਸੇ ਜੂਨ ਵਿੱਚ, ਕਦੇ ਕਿਸੇ ਜੂਨ ਵਿੱਚ, ਇਹ ਵੀ ਨਾਸ ਹੋ ਜਾਂਦੀ ਹੈ। ਔਰ ਭਉ ਦਾ ਅਰਥ ਹੈ ਡਰ, ਇਹ ਡਰ ਵੀ ਨਾਸ ਹੋ ਜਾਂਦਾ ਭਾਈ। ਡਰ ਕਈ ਤਰ੍ਹਾਂ ਦੇ ਮੰਨੇ, ਜਿਹ ਭਾਵ ਪਏ, ਪ੍ਰਲੋਕ ਪਏ, ਜਨਮ ਵੇਦਨਾ, ਜਾਤ, ਅਨਰੱਖਿਆ, ਅਰਗੋਪਤ ਪਏ, ਅਕਸ਼ਮਾਤਰ ਪਏ, ਸਾਤ, ਸੱਤ ਤਰ੍ਹਾਂ ਦੇ ਡਰ ਪਏ ਮੰਨੇ ਨੇ, ਇਹ ਸਾਰੇ ਖਤਮ ਹੋ ਜਾਂਦੇ। ਰੋਜ਼ ਹੀ ਆਪਾਂ ਨਿਤਨੇ ਵਿੱਚ ਪੜ੍ਹਦੇ ਹਾਂ, ਜਿਨ ਅੰਦਰ ਭਉ, ਜਿਨ ਹਰ ਅੰਦਰ ਭਉ, ਧਿਆਇਆ ਜੀ ਤਿਨਕਾ ਭਉ ਸਭ ਗਵਾਸੀ। ਸੁਖਮਨੀ ਸਾਹਿਬ ਵਿੱਚ ਆਪਾਂ ਪੜ੍ਹਦੇ ਹਾਂ, ਨਿਰਭਉ ਜਪੈ ਸਗਲ ਭਉ ਮਿਟੈ। ਇਸ ਲਈ ਨਾਮ ਜਪਣ ਦੇ ਨਾਲ ਜਿਹੜਾ ਡਰ ਹੈ ਇਹ ਖਤਮ ਹੋ ਜਾਂਦਾ ਭਾਈ। ਮਿਲ ਸੰਤ ਸਭਾ ਮਨ ਮਾਂਜੀਏ ਭਾਈ, ਹਰ ਕੈ ਨਾਮ ਨਿਵਾਸ। ਇਹ ਭਾਈ, ਮਹਾਂਪੁਰਸ਼ਾਂ ਦੀ, ਰੱਬ ਦੇ ਪਿਆਰਿਆਂ ਦੀ ਸੰਗਤ ਵਿੱਚ ਮਿਲ ਕੇ ਆਪਣੇ ਮਨ ਨੂੰ ਮਾਂਜੀਏ, ਜਿਵੇਂ ਆਪਾਂ ਬਰਤਨ ਮਾਂਜਦੇ ਨਾ, ਇਹਦਾ ਮਨ ਵੀ ਜੂਠਾ ਹੁੰਦਾ ਰਹਿੰਦਾ ਮਨ। ਇਸ ਲਈ ਮਨ ਨੂੰ ਚੰਗੀ ਤਰ੍ਹਾਂ ਮਾਂਜਣਾ ਕਰੀਏ, ਸੰਗਤ ਵਿੱਚ ਆ ਕੇ ਗੁਰੂ ਦੇ ਸ਼ਬਦ ਦੁਆਰਾ, ਸਿਮਰਨ ਦੁਆਰਾ, ਕੀਰਤਨ ਕਥਾ ਕਰਕੇ ਸੁਣ ਕੇ ਆਪਣੇ ਮਨ ਨੂੰ ਸਾਫ ਕਰੀਏ। ਅਤੇ ਫਿਰ ਜਦੋਂ ਮਨ ਹੋ ਗਿਆ ਸਾਫ, ਫਿਰ ਹਰ ਕੈ ਨਾਮ ਨਿਵਾਸ, ਅਤੇ ਜੀਵ ਦਾ ਵਾਹਿਗੁਰੂ ਦੇ ਨਾਮ ਦੇ ਵਿੱਚ ਨਿਵਾਸ ਹੋ ਜਾਂਦਾ ਹੈ। ਭਾਵ ਕਿ ਜਦੋਂ ਸ਼ੁੱਧ ਹੋ ਗਿਆ ਮਨ, ਫਿਰ ਆਪ ਵਾਹਿਗੁਰੂ ਪਰਮਾਤਮਾ ਆ ਕੇ ਜੀਵ ਦੇ ਹਿਰਦੇ 'ਚ ਵੱਸ ਜਾਂਦਾ ਹੈ।
ਮਿਟੈ ਅੰਧੇਰਾ ਅਗਿਆਨ ਤਾ ਭਾਈ ਕਮਲ ਹੋਵੇ ਪ੍ਰਗਾਸ। ਇਹ ਭਾਈ ਫਿਰ ਜਿਹੜਾ ਅੰਦਰ ਸਾਡੇ ਅੰਧਕਾਰ ਹੈ ਨਾ ਅਗਿਆਨਤਾ ਦਾ, ਇਹ ਖਤਮ ਹੋ ਜਾਂਦਾ। ਅੰਦਰ ਸਾਡੇ ਅਗਿਆਨਤਾ ਦਾ ਹਨੇਰਾ ਹੈ ਜਿਸ ਕਾਰਨ ਸਾਨੂੰ ਕੁਛ ਵੀ ਪਤਾ ਨਹੀਂ ਲੱਗਦਾ। ਅਗਿਆਨ ਅੰਧੇਰੇ ਸੂਝ ਸੁਨਾਹੀ ਬਹੁੜ ਬਹੁੜ ਪਰਮਾਤਾ। ਅਗਿਆਨਤਾ ਦੇ ਹਨੇਰੇ ਕਾਰਨ ਜੀਵ ਨੂੰ ਸਮਝ ਨਹੀਂ ਆਉਂਦੀ। ਰਾਏ ਬੁਲਾਰ ਜੀ ਮੁਸਲਮਾਨ ਹਾਕਮ ਨੇ ਔਰ ਗੁਰੂ ਨਾਨਕ ਦੇਵ ਜੀ ਦੇ ਪਿਤਾ ਜੀ ਬਾਬਾ ਭਾਈ ਰਾਏ ਬੁਲਾਰ ਜੀ ਦੇ ਕੋਲ ਜੋਬ ਕਰਦੇ ਨੇ ਪਟਵਾਰੀ ਦੀ। ਬੇਨਤੀ ਕਰਦੇ ਹਾਂ ਗੁਰੂ ਨਾਨਕ ਦੇਵ ਜੀ ਦਾ ਜੱਦੀ ਪਿੰਡ, ਉਹਨਾਂ ਦੇ ਪੁੜਖੜਿਆਂ ਦਾ ਪਿੰਡ ਡੇਰਾ ਸਾਹਿਬ ਸਤਸੰਗੀ, ਜਦੋਂ ਆਪਾਂ ਜਾਂਦੇ ਹਾਂ ਸ੍ਰੀ ਤਰਨ ਤਾਰਨ ਸਾਹਿਬ, ਤਰਨ ਤਾਰਨ ਸਾਹਿਬ ਤੋਂ ਚੱਲੋ ਆਪਾਂ ਜਾਈਏ ਜਦੋਂ ਚੋਹਲਾ ਸਾਹਿਬ, ਚੋਹਲਾ ਸਾਹਿਬ ਦੇ ਨੇੜੇ ਇਹ ਪਿੰਡ ਹੈ। ਸੋ ਪੱਠੇ ਪਿੰਡ ਪਿੰਡ ਹੈ ਡੇਰਾ ਸਾਹਿਬ, ਪੱਠੇ ਪਿੰਡ ਪਿੰਡ ਦਾ ਨਾਮ ਹੈ, ਡੇਰਾ ਸਾਹਿਬ ਗੁਰਦੁਆਰੇ ਦਾ ਨਾਮ ਹੈ। ਇੱਥੇ ਗੁਰੂ ਨਾਨਕ ਦੇਵ ਦੇ ਦਾਦਾ ਜੀ ਸ਼ਿਵ ਰਾਮ ਅਤੇ ਗੁਰੂ ਨਾਨਕ ਦੇਵ ਦੇ ਪੜਦਾਦਾ ਜੀ ਉੱਥੇ ਰਿਹਾ ਕਰਦੇ ਸੀ। ਜਿਵੇਂ ਆਪਾਂ ਜੋਬ ਦੇ ਸੰਬੰਧ ਵਿੱਚ, ਕੰਮ ਕਾਰ ਦੇ ਸੰਬੰਧ ਵਿੱਚ ਇੱਥੇ ਅਮਰੀਕਾ ਆ ਗਏ ਹਾਂ, ਹੁਣ ਬੱਚੇ ਕਈ ਇੱਥੋਂ ਦੇ ਬੋਰਨ ਨੇ, ਇਸੇ ਤਰ੍ਹਾਂ ਗੁਰੂ ਨਾਨਕ ਦੇਵ ਜੀ ਦੇ ਪਿਤਾ ਜੀ ਨੂੰ ਰਾਏ ਬੁਲਾਰ ਜੀ ਆਪਣੇ ਕੋਲ ਲੈ ਗਏ ਰਾਏ ਭੋਏ ਦੀ ਤਲਵੰਡੀ। ਉੱਥੇ ਕੰਮ ਕਾਰ ਦੇ ਸੰਬੰਧ ਵਿੱਚ ਚਲੇ ਗਏ, ਉੱਥੇ ਘਰ ਬਣਾ ਲਿਆ, ਉੱਥੇ ਰਹਿਣ ਲੱਗ ਪਏ। ਉੱਥੇ ਹੀ ਗੁਰੂ ਨਾਨਕ ਦੇਵ ਦਾ ਪ੍ਰਕਾਸ਼ ਹੁੰਦਾ ਹੈ ਜਿਹਨੂੰ ਆਪਾਂ ਨਨਕਾਣਾ ਸਾਹਿਬ ਕਹਿੰਦੇ ਹਾਂ। ਰਾਏ ਬੁਲਾਰ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਕੌਤਕ ਵੇਖ ਕੇ ਸ਼ਰਧਾਲੂ ਬਣ ਗਿਆ। ਐਸਾ ਸ਼ਰਧਾਲੂ ਬਣਿਆ ਕਿ ਉਹਨੇ 1400 ਏਕੜ ਜ਼ਮੀਨ ਗੁਰੂ ਨਾਨਕ ਦੇਵ ਦੇ ਨਾਂ 'ਤੇ ਲਵਾ ਦਿੱਤੀ, ਜਿੰਨਾ ਅੱਜ ਨਨਕਾਣਾ ਸਾਹਿਬ ਸ਼ਹਿਰ ਅਤੇ ਇਹਦੇ ਲਾਗੇ ਲਾਗੇ ਜਿੰਨੀ ਜ਼ਮੀਨ ਸਾਰੀ ਗੁਰੂ ਨਾਨਕ ਦੇਵ ਦੇ ਨਾਮ ਉੱਤੇ ਹੈ ਅੱਜ ਵੀ। ਸੋ ਰਾਏ ਬੁਲਾਰ ਨੇ ਇੱਕ ਦਿਨ ਬੇਨਤੀ ਕੀਤੀ, ਮਹਾਰਾਜ ਮੈਨੂੰ ਐਂ ਲੱਗਦਾ ਕਿ ਜਿਹੜਾ ਬਾਹਰਲਾ ਹਨੇਰਾ ਹੈ, ਸੂਰਜ ਨਾ ਚੜ੍ਹੇ, ਕਾਲੀ ਬੋਲੀ ਰਾਤ ਹੋਵੇ, ਦੀਵਾ ਬੁੱਝ ਜਾਏ, ਲਾਈਟ ਜਾਂਦੀ ਰਹੇ, ਹਨੇਰਾ ਹੁੰਦਾ ਹੈ, ਹਨੇਰੇ ਨਾਲੋਂ ਜਿਹੜਾ ਅਗਿਆਨਤਾ ਦਾ ਹਨੇਰਾ ਮਾੜਾ ਹੁੰਦਾ। ਸੱਚੇ ਪਾਤਸ਼ਾਹ ਕਹਿੰਦੇ ਕਿਵੇਂ? ਕਹਿੰਦੇ ਮਹਾਰਾਜ ਜਦੋਂ ਹਨੇਰਾ ਹੁੰਦਾ ਹੈ ਕਮਰੇ 'ਚ ਬਿਲਕੁਲ ਗੁੱਪ ਹਨੇਰਾ ਘੁੱਪ, ਘੱਟੋ ਘੱਟ ਸਾਨੂੰ ਆਪਣੇ ਸਰੀਰ ਦਾ ਤਾਂ ਪਤਾ ਹੀ ਹੁੰਦਾ ਨਾ ਕਿੱਥੇ ਬੈਠੇ ਹਾਂ। ਹੁਣ ਮੰਨ ਲਓ ਆਪਾਂ ਕੁਛ ਖਾਣਾ ਹੈ ਹਨੇਰੇ 'ਚ, ਝੱਤ ਸਾਡੇ ਮੂੰਹ ਨੂੰ ਜਾਏਗਾ ਨਾ, ਇਹ ਥੋੜ੍ਹਾ ਅਸੀਂ ਕੰਨ 'ਚ ਹੱਥ ਪਾਈ ਜਾਵਾਂਗੇ, ਸਮਝ ਸਾਨੂੰ ਹੈਗੀ ਸਾਡਾ, ਮੇਰਾ ਇੱਥੇ ਕੰਨ ਹੈ, ਮੇਰਾ ਨੱਕ ਹੈ, ਆ ਮੇਰੇ ਪੈਰ ਹਨ, ਬੈਠੇ ਨੂੰ ਸਮਝ ਤਾਂ ਹੈਗੀ ਹੈ ਨਾ। ਪਰ ਜਿਹੜਾ ਬੰਦਾ ਅਗਿਆਨਤਾ ਦੇ ਹਨੇਰੇ 'ਚ ਹੁੰਦਾ ਹੈ ਉਹਨੂੰ ਸਮਝ ਹੀ ਨਹੀਂ ਲੱਗਦੀ, ਮੈਂ ਕੌਣ ਹਾਂ, ਕੀ ਲੈਣਾ ਆ, ਮੇਰਾ ਮਨੋਰਥ ਕੀ ਹੈ। ਇਸ ਵਾਸਤੇ ਜਿਹੜਾ ਅਗਿਆਨਤਾ ਦਾ ਹਨੇਰਾ ਹੈ, ਰਾਏ ਬੁਲਾਰ ਕਹਿੰਦਾ ਮਹਾਰਾਜ ਮੇਰੇ ਅਨੁਸਾਰ ਜਿਹੜਾ ਇਹ ਖਤਰਨਾਕ ਹੈ ਬਾਹਰਲੇ ਹਨੇਰੇ ਨਾਲੋਂ, ਇਹ ਹਨੇਰਾ ਦੂਰ ਹੁੰਦਾ ਹੈ ਗੁਰੂ ਦੀ ਕਿਰਪਾ ਨਾਲ। ਰੋਜ਼ ਪੜ੍ਹਦੇ ਗਿਆਨ ਅੰਜਨ ਗੁਰਦੀਆ, ਅਗਿਆਨ ਅੰਧੇਰ ਵਿਨਾਸ, ਹਰ ਕਿਰਪਾ 'ਤੇ ਸੰਤ ਭੇਟਿਆ ਨਾਨਕ ਮਨ ਪ੍ਰਗਾਸ। ਮਿਟੇ ਅੰਧੇਰਾ ਅਗਿਆਨ ਤਾਂ ਭਾਈ ਕਮਲ ਹੋਵੇ ਪ੍ਰਗਾਸ। ਅਗਿਆਨਤਾ ਦਾ ਹਨੇਰਾ ਮਿਟ ਜਾਂਦਾ ਹੈ ਅਤੇ ਜਿਹੜਾ ਹਿਰਦਾ ਕਮਲ ਹੈ ਨਾ ਖਿੜ ਜਾਂਦਾ। ਜਿਵੇਂ ਕਮਲ ਦਾ ਫੁੱਲ ਇੱਕ ਹੁੰਦਾ, ਕਮਲ ਦਾ ਫੁੱਲ, ਲੋਟਸ ਦਾ ਫੁੱਲ, ਸਤਸੰਗੀ ਉਹ ਜਦੋਂ ਸੂਰਜ ਚੜ੍ਹਦਾ ਉਦੋਂ ਖਿੜਦਾ, ਸੂਰਜ ਜਦੋਂ ਛਿਪ ਜਾਂਦਾ ਬੰਦ ਹੋ ਜਾਂਦਾ। ਇੱਦਾਂ ਜਿਨ੍ਹਾਂ ਦੇ ਅੰਦਰ ਗਿਆਨ ਦਾ ਸੂਰਜ ਚੜ੍ਹਿਆ ਨਹੀਂ ਉਹਨਾਂ ਦਾ ਹਿਰਦਾ ਜਿਹੜਾ ਹੈ ਇਹ ਬੰਦ ਰਹਿੰਦਾ ਬੰਦ। ਹੁਣ ਹਿਰਦੇ ਬੰਦ ਦੀ ਸਤਸੰਗੀ ਉਹ ਪਛਾਣ ਕੀ ਹੈ? ਜਿਹਦਾ ਹਿਰਦਾ ਕਮਲ ਬੰਦ ਹੋਵੇਗਾ, ਪੁੱਠਾ ਹੋਵੇਗਾ, ਉਹਦਾ ਨਾ ਨਾਮ ਜਪਣ ਨੂੰ ਜੀ ਕਰੇਗਾ, ਨਾ ਨਿਤਨੇਮ ਨੂੰ ਜੀ ਕਰੇਗਾ, ਨਾ ਪਿਆਰੇ ਉਹਦਾ ਸੰਗਤ ਸੇਵਾ ਕਰਨ ਨੂੰ ਮਨ ਕਰੇਗਾ। ਜਿਹਦਾ ਹਿਰਦਾ ਖਿੜ ਪੈਂਦਾ ਹੈ ਗੁਰੂ ਦੀ ਕਿਰਪਾ ਨਾਲ ਨਾਮ ਜਪ ਕੇ, ਉਹਦਾ ਮਨ ਕਰਦਾ ਮੈਂ ਸੇਵਾ ਕਰਾਂ, ਮੈਂ ਬਾਣੀ ਪੜ੍ਹਾਂ, ਮੈਂ ਸੰਗਤ ਕਰਾਂ, ਇਹ ਨਿਸ਼ਾਨੀ ਹੈ। ਕਮਲ ਹੋਵੇ ਪ੍ਰਗਾਸ, ਜਿਹੜਾ ਸਾਡਾ ਹਿਰਦਾ ਹੈ ਨਾ ਇਹਨੂੰ ਗੁਰਮਤ ਨੇ ਕਮਲ ਦੇ ਫੁੱਲ ਦੇ ਨਾਲ ਤੁਲਨਾ ਦਿੱਤੀ ਹੈ ਕਿ ਜਿਵੇਂ ਸੂਰਜ ਚੜ੍ਹਨ ਦੇ ਨਾਲ ਕਮਲ ਖਿੜ ਪੈਂਦਾ, ਇੱਦਾਂ ਜਦੋਂ ਸਾਡੇ ਅੰਦਰ ਗਿਆਨ ਦਾ ਸੂਰਜ ਚੜ੍ਹ ਪੈਂਦਾ, ਸਾਡਾ ਹਿਰਦਾ ਕਮਲ ਖਿੜ ਪੈਂਦਾ, ਚਿਹਰਾ ਖਿੜਿਆ ਹੋਇਆ ਆਨੰਦ ਦੇ ਵਿੱਚ। ਇਸ ਲਈ ਗੁਰੂ ਜੀ ਕਹਿੰਦੇ ਨੇ ਗੁਰੂ ਦੀ ਕਿਰਪਾ ਨਾਲ ਨਾਮ ਜਪ ਕੇ ਹਿਰਦਾ ਕਮਲ ਖਿੜ ਗਿਆ। ਗੁਰ ਬਚਨੀ ਸੁਖ ਉਪਜੈ ਭਾਈ ਸਭ ਫਲ ਸਤਿਗੁਰ ਪਾਸ। ਗੁਰੂ ਦੀ ਕਿਰਪਾ ਨਾਲ ਸੁੱਖ ਪੈਦਾ ਹੁੰਦੇ ਨੇ ਭਾਈ, ਸਾਰੇ ਫਲ ਹੀ ਗੁਰੂ ਦੇ ਕੋਲ ਨੇ।
ਮੇਰਾ ਤੇਰਾ ਛੋਡੀਏ ਭਾਈ ਹੋਈਏ ਸਭ ਕੀ ਧੂਰ। ਐ ਭਾਈ ਮੇਰਾ ਤੇਰਾ ਛੱਡ ਦੇ, ਆ ਮੇਰਾ ਆ ਤੇਰਾ, ਸਾਰਿਆਂ ਦੇ ਚਰਨਾਂ ਦੀ ਧੂੜ ਬਣ ਕੇ ਰਹੇ। ਗੁਰੂ ਘਰ ਦੇ 'ਚ ਆਪਾਂ ਉਹਨੇ ਸੇਵਾ ਕਰਦੇ ਹਾਂ, ਕੋਈ ਜੋੜੇ ਝਾੜਦਾ, ਕੋਈ ਝਾੜੂ ਫੇਰਦਾ, ਕੋਈ ਕੁਛ ਕਰਦਾ, ਕੋਈ ਲੰਗਰ ਦੀ ਸੇਵਾ ਕਰਦਾ। ਸੇਵਾ ਗੁਰੂ ਘਰ 'ਚ ਸਭ ਤੋਂ ਵੱਡੀ ਚੀਜ਼ ਹੈ। ਵੀ ਸੇਵਾ ਨਾ ਸਤਸੰਗੀਓ, ਗੁਰੂ ਨੇ ਸਾਨੂੰ ਕਿਰਤ ਦੱਸੀ ਅਤੇ ਨਾਲ ਸੇਵਾ ਦੱਸੀ। ਜਿਹੜਾ ਵਿਅਕਤੀ ਕਿਰਤ ਕਰਦਾ, ਹੱਡ ਭੰਨਵੀਂ ਮਿਹਨਤ ਕਰਦਾ ਔਰ ਨਾਲ ਦੀ ਨਾਲ ਸੇਵਾ ਕਰਦਾ ਚੰਗੀ ਤਰ੍ਹਾਂ ਮਨ ਲਾ ਕੇ, ਉਹਨੂੰ ਲੋੜ ਹੀ ਨਹੀਂ ਪੈ ਰਹੀ ਦੂਜਾ ਤੀਜਾ ਕਰਨ ਦੀ। ਆ ਸੋਸ਼ਲ ਮੀਡੀਆ 'ਤੇ ਇੱਕ ਚੱਲ ਰਿਹਾ ਹੈ ਖਬਰ ਕਿ ਕੁਝ ਗੁਰੂ ਘਰਾਂ ਦੇ ਵਿੱਚ, ਫਰੀਦਕੋਟ ਆਦਿਕ ਸ਼ਹਿਰਾਂ ਦੇ ਵਿੱਚ ਯੋਗਾ ਚੱਲ ਰਿਹਾ ਸੀ, ਗੁਰੂ ਦੇ ਪਿਆਰੇ ਆਏ ਨਾ ਰੁਕਾ ਦਿੱਤਾ। ਹੁਣ ਜਿਨ੍ਹਾਂ ਨੂੰ ਸਮਝ ਰਹੀ ਉਹ ਕਹਿੰਦੇ ਇਹ ਕੀ ਕੀਤਾ। ਅਤੇ ਬੇਨਤੀ ਕਰਦੇ ਹਾਂ, ਗੁਰੂ ਨਾਨਕ ਦੇਵ ਜੀ ਨੇ ਦਸਾਂ ਗੁਰਾਂ ਨੇ ਸਾਨੂੰ ਯੋਗੇ ਨਾਲ ਨਹੀਂ ਜੋੜਿਆ। ਇਹ ਯੋਗਾ ਜਿਹੜਾ, ਇਹ ਯੋਗੇ ਦੀ ਕਾਢ ਇਹ ਯੋਗੀਆਂ ਨੇ ਕੱਢੀ ਹੈ, ਵਿਹਲੜ ਜਿਹਨਾਂ ਕਰਨਾ ਹੀ ਕੁਛ ਨਹੀਂ, ਚੌਂਕੜੇ ਮਾਰ ਕੇ ਸਮਾਧੀਆਂ ਲਾ ਛੱਡੀਆਂ, ਜਦੋਂ ਭੁੱਖੇ ਮਰਨ ਲੱਗੇ ਤਾਂ ਗ੍ਰਿਸਤੀਆਂ ਦੇ ਘਰ ਆ ਕੇ ਅਤੇ ਫਿਰ ਰੋਟੀ ਖਾ ਗਏ, ਫਿਰ ਪਹਾੜਾਂ 'ਤੇ ਚੜ੍ਹ ਗਏ। ਗੁਰੂ ਜੀ ਨੇ ਸਾਨੂੰ ਦੱਸਿਆ ਸੀ ਕਿਰਤ ਕਰਨੀ। ਮੇਰੀਆਂ ਭੈਣਾਂ ਮਾਤਾਵਾਂ, ਗੁਰਸਿੱਖ ਬੈਠੇ ਹੋ, ਛੋਟੇ ਹੁੰਦੇ ਸੀ ਅਤੇ ਇੰਨੀ ਮਿਹਨਤ ਕਰਨੀ, ਪੱਠੇ ਲਿਆਉਣੇ, ਪੱਠੇ ਕੁਤਰਨੇ, ਕਈ ਦੇ ਨਾਲ ਬੰਨੇ ਵੱਢਣੇ ਸਤਸੰਗੀਓ, ਅਤੇ ਸਾਰਾ ਕੁਛ ਆਪਣੇ ਹੱਥੀਂ ਕਰਨਾ। ਬੀਬੀਆਂ ਭੈਣਾਂ ਮਾਤਾਵਾਂ ਨੇ ਗੋਹਾ ਪੋਚਾ ਕਰਨਾ ਘਰਾਂ ਦੇ ਵਿੱਚ, ਦੁੱਧ ਰਿੜਕਣੇ, ਥਾਪੀਆਂ ਦੇ ਨਾਲ ਕੱਪੜੇ ਆਦਿਕ ਧੋਣੇ, ਯੋਗੇ ਦੀ ਲੋੜ ਹੀ ਨਹੀਂ ਸੀ। ਹੁਣ ਅਸੀਂ ਵਿਹਲੇ ਹੋ ਗਏ, ਸਤਸੰਗੀ ਯੋਗਾ ਜਾਣ ਲੱਗ ਪਓ, ਜਿੰਮਾਂ 'ਚ ਜਾਣ ਲੱਗ ਪਓ। ਇਹ ਗੁਰਮਤਿ 'ਚ ਜਿਹੜਾ ਯੋਗਾ ਹੈ ਇਹ ਨਹੀਂ ਕਰਨਾ, ਕਿਸੇ ਨੇ ਬਾਹਰ ਜਿੱਥੇ ਮਰਜ਼ੀ ਗਰਾਊਂਡ 'ਚ ਕਰੇ, ਗੁਰੂ ਘਰ ਦੇ ਵਿੱਚ ਇਹ ਨਹੀਂ ਚੱਲਦਾ। ਸਾਡੇ ਗੁਰਮਤਿ 'ਚ ਹੈ ਇਹ ਨਹੀਂ ਯੋਗਾ। ਸੇਵਾ ਕਰੋ, ਰੱਜ ਕੇ ਕਰੋ, ਘਰ ਦੇ ਕੰਮ ਕਾਰ ਕਰੋ, ਅਤੇ ਲੋੜ ਹੀ ਨਹੀਂ ਸਤਸੰਗੀ ਇਹਨਾਂ ਚੀਜ਼ਾਂ ਦੀ। ਇਸ ਲਈ ਸੱਚੇ ਪਾਤਸ਼ਾਹ ਕਹਿੰਦੇ ਨੇ ਕਿ ਸਾਰਿਆਂ ਦੇ ਚਰਨਾਂ ਦੀ ਧੂੜ ਬਣ ਕੇ ਰਹੋ। ਜੋੜੇ ਝਾੜਦੇ ਹਾਂ, ਝਾੜੂ ਫੇਰਦੇ ਹਾਂ, ਗੁਰੂ ਘਰ 'ਚ ਪੋਚਾ ਆਦਿ ਕਲਾਉਂਦੇ ਹਾਂ, ਹੋਰ ਸੇਵਾ ਆਦਿ ਕਰਦੇ ਹਾਂ, ਅਤੇ ਸਤਸੰਗੀ ਯੋਗਾ ਦੀ ਲੋੜ ਹੀ ਨਹੀਂ। ਸਾਰਿਆਂ ਦੇ ਚਰਨਾਂ ਦੀ ਧੂੜ ਬਣ ਕੇ ਰਹਿਣਾ ਭਾਈ। ਘਟ ਘਟ ਬ੍ਰਹਮ ਪਸਾਰਿਆ ਭਾਈ, ਪੇਖੈ ਸੁਣੈ ਹਜੂਰ। ਘਟਾਂ ਘਟਾਂ ਵਿੱਚ ਵਾਹਿਗੁਰੂ ਹੈ ਭਾਈ, ਹਰੇਕ ਦੇ ਅੰਦਰ ਪਰਮਾਤਮਾ ਪਸਰ ਰਿਹਾ, ਰਹਿ ਰਿਹਾ, ਸੁਣਦਾ ਹੈ ਅਤੇ ਸਦਾ ਬਾਤ ਅਤੇ ਸਾਡੇ ਨੇੜੇ ਹੋ ਕੇ ਵੇਖਦਾ ਹੈ। ਜਿੱਤ ਦਿਨ ਵਿਸਰੈ ਪਾਰ ਬ੍ਰਹਮ ਭਾਈ, ਤਿਤ ਦਿਨ ਮਰੀਏ ਝੂਰ। ਗੁਰੂ ਅਰਜਨ ਦੇਵ ਜੀ ਫਰਮਾਉਂਦੇ ਨੇ ਭਾਈ, ਜਿਸ ਦਿਨ ਪਰਮਾਤਮਾ ਭੁੱਲ ਜਾਏ ਉਸ ਦਿਨ ਬੰਦਾ ਝੂਰ ਝੂਰ ਕੇ ਚਿੰਤਾ 'ਚ ਮਰਦਾ। ਕਰਨ ਕਰਾਵਣ ਸਮਰਥੋ ਭਾਈ, ਸਰਬ ਕਲਾ ਭਰਪੂਰ। ਸਾਰੇ ਕਾਰਨਾਂ ਨੂੰ ਕਰਨ ਦੇ ਸਮਰੱਥ ਹੈ ਪਰਮਾਤਮਾ ਹੈ ਭਾਈ, ਸਾਰੀਆਂ ਸ਼ਕਤੀਆਂ ਦੇ ਨਾਲ ਭਰਿਆ ਪਿਆ ਵਾਹਿਗੁਰੂ। ਪ੍ਰੇਮ ਪਦਾਰਥ ਨਾਮ ਹੈ ਭਾਈ, ਮਾਇਆ ਮੋਹ ਵਿਨਾਸ਼। ਇਹ ਭਾਈ ਜਿਹੜਾ ਨਾਮ ਹੈ ਇਹ ਪ੍ਰੇਮ ਦਾ ਪਦਾਰਥ ਹੈ, ਭਾਵ ਕਿ ਪ੍ਰੇਮ ਦੇ ਨਾਲ ਨਾਮ ਜਪਿਆ ਆਨੰਦ ਦਿੰਦਾ ਹੈ। ਪਰ ਜਿਹੜਾ ਮਾਇਆ ਦਾ ਮੋਹ ਹੈ ਇਹ ਭਾਈ ਇਸ ਪ੍ਰੇਮ ਨੂੰ ਨਾਸ ਕਰ ਦਿੰਦਾ। ਬੇਨਤੀ ਕਰਦੇ ਹਾਂ ਮਾਇਆ ਕੀ ਹੈ, ਰੋਜ਼ ਆਪਾਂ ਪੜ੍ਹਦੇ ਆਨੰਦ ਸਾਹਿਬ, ਇਹ ਮਾਇਆ ਜਿੱਤ ਹਰ ਵਿਸਰੇ, ਮੋਹ ਉਪਜੈ ਭਾਉ ਦੂਜਾ ਲਾਇਆ। ਮਾਇਆ ਹੈ ਜਿਹੜੀ ਵੀ ਚੀਜ਼ ਸਾਨੂੰ ਰੱਬ ਤੋਂ ਭੁਲਾ ਦੇਵੇ, ਪਰਮਾਤਮਾ ਤੋਂ ਦੂਰ ਲੈ ਜਾਏ, ਉਹ ਮਾਇਆ ਹੈ। ਕੋਈ ਵੀ ਚੀਜ਼, ਸਰੀਰ ਵੀ ਸਾਡਾ ਇੱਕ ਮਾਇਆ ਹੀ ਹੈ। ਜੇ ਸਰੀਰ ਨੂੰ ਲਿੰਬਣ ਵਿੱਚ, ਪੋਚਣ ਵਿੱਚ, ਨਹਾਉਣ ਵਿੱਚ, ਧਵਾਉਣ ਵਿੱਚ ਹੀ ਲਾ ਛੱਡਿਆ, ਕੋਈ ਰੱਬ ਦਾ ਨਾਂ ਨਹੀਂ, ਕੋਈ ਸਿਮਰਨ ਨਹੀਂ, ਇਹ ਵੀ ਸਰੀਰ ਵੀ ਇੱਕ ਮਾਇਆ ਬਣ ਗਿਆ। ਇਹ ਮਾਇਆ ਜਿੱਤ ਹਰ ਵਿਸਰੈ। ਮਾਇਆ ਕਿਹਨੂੰ ਕਹਿੰਦੇ? ਜਿਹੜੀ ਵੀ ਚੀਜ਼ ਨਾਲ ਸਾਨੂੰ ਰੱਬ ਭੁੱਲ ਜਾਏ ਉਹ ਮਾਇਆ। ਇਸ ਵਾਸਤੇ ਮਾਇਆ ਮੋਹ ਵਿਨਾਸ਼, ਜਿਹੜਾ ਮਾਇਆ ਦਾ ਮੋਹ ਹੈ ਇਹ ਪ੍ਰੇਮ ਨੂੰ ਨਾਸ਼ ਕਰ ਦਿੰਦਾ ਭਾਈ। ਤਿਸ ਭਾਵੈ ਤਾਂ ਮੇਲ ਲੈ ਭਾਈ, ਹਿਰਦੈ ਨਾਮ ਨਿਵਾਸ। ਇਹ ਭਾਈ ਜੇ ਵਾਹਿਗੁਰੂ ਨੂੰ ਜੀਵ ਦੀ ਕੀਤੀ ਸੇਵਾ ਸੰਗਤ ਚੰਗੀ ਲੱਗ ਜਾਏ ਅਤੇ ਵਾਹਿਗੁਰੂ ਕਿਰਪਾ ਕਰਕੇ ਹਿਰਦੇ ਵਿੱਚ ਨਾਮ ਦਾ ਨਿਵਾਸ ਕਰ ਦਿੰਦਾ। ਗੁਰਮੁਖ ਕਮਲ ਪ੍ਰਗਾਸੀਏ ਭਾਈ, ਹਿਰਦੇ ਹੋਵੇ ਪ੍ਰਗਾਸ। ਇਹ ਭਾਈ ਗੁਰੂ ਦੀ ਕਿਰਪਾ ਨਾਲ ਹਿਰਦਾ ਖਿੜ ਜਾਂਦਾ, ਹਿਰਦੇ ਦੇ ਵਿੱਚ ਨਾਮ ਦਾ ਪ੍ਰਕਾਸ਼ ਹੋ ਜਾਂਦਾ ਹੈ। ਪ੍ਰਗਟ ਭਇਆ ਪ੍ਰਤਾਪ ਪ੍ਰਭ ਭਾਈ, ਮੌਲਿਆ ਧਰਤ ਆਕਾਸ। ਇਹ ਭਾਈ ਨਾਮ ਜਪਣ ਨਾਲ ਹਿਰਦਾ ਕਮਲ ਖਿੜ ਪਿਆ,
ਹਿਰਦੇ ਵਿੱਚ ਪ੍ਰਕਾਸ਼ ਹੋ ਗਿਆ, ਪ੍ਰਗਟ ਭਇਆ ਪ੍ਰਤਾਪ। ਜਿਹੜਾ ਨਾਮ ਜਪਦਾ ਉਹਦਾ ਤੇਜ ਪ੍ਰਤਾਪ ਦੁਨੀਆ 'ਤੇ ਪ੍ਰਗਟ ਹੋ ਜਾਂਦਾ। ਸਤਸੰਗੀਓ, ਮੋਲਿਆ ਧਰਤ ਆਕਾਸ਼, ਧਰਤੀ 'ਤੇ ਆਕਾਸ਼ ਮੋਲ ਪਿਆ, ਖਿੜ ਪਿਆ, ਆਨੰਦਿਤ ਹੋ ਗਿਆ। ਗੁਰ ਪੂਰੇ ਸੰਤੋਖਿਆ ਭਾਈ ਐਨ ਸਲਾਗਾ ਭਾਉ। ਇਹ ਭਾਈ ਪੂਰਿਆਂ ਗੁਰਾਂ ਨੇ ਸੰਤੋਖ ਬਖਸ਼ ਦਿੱਤਾ ਅਤੇ ਦਿਨੇ ਰਾਤ ਅੰਦਰ ਨਾਮ ਦਾ ਪ੍ਰੇਮ ਲੱਗ ਗਿਆ। ਰਸਨਾ ਰਾਮ ਰਵੈ ਸਦਾ ਭਾਈ, ਸਾਚਾ ਸਾਧ ਸਵਾਓ। ਇਹ ਭਾਈ ਰਸਨਾ ਦੇ ਨਾਲ ਪਰਮਾਤਮਾ ਦਾ ਨਾਮ ਜਪਣਾ ਕਰੀਏ। ਰਸਨਾ ਜਪੇ ਨਾ ਨਾਮ ਤਿਲ ਤਿਲ ਕਰ ਕੱਟੀਏ। ਗੁਰੂ ਅਰਜਨ ਦੇਵ ਸਾਹਿਬ ਜੀ ਫਰਮਾਉਂਦੇ ਹਨ ਫੁਨਹੇ ਬਾਣੀ ਦੇ ਵਿੱਚ, ਗੁਰੂ ਗ੍ਰੰਥ ਸਾਹਿਬ ਦੇ ਦਰਸ਼ਨ ਕਰਦਿਆਂ ਕਰਦਿਆਂ ਬਾਣੀ ਪਵਿੱਤਰ ਗਾਥਾ ਗਾਥਾ ਤੋਂ ਅੱਗੇ ਫੁਨਹੇ ਬਾਣੀ ਆਉਂਦੀ। ਸਤਸੰਗੀ, ਫੁਨਹੇ ਮਹੱਲਾ ਪੰਜਵਾਂ, ਬਾਣੀ ਗੁਰੂ ਅਰਜਨ ਦੇਵ ਜੀ ਨੇ ਉਚਾਰੀ ਹੈ ਜਦੋਂ ਮਾਤਾ ਗੰਗਾ ਜੀ ਨੂੰ ਵਿਆਹੁਣ ਵਾਸਤੇ ਫਲੌਰ ਦੇ ਨੇੜੇ ਮੋ ਪਿੰਡ 'ਚ ਗਏ ਨੇ। ਉੱਥੇ ਮਹਾਰਾਜ ਜੀ ਨੇ ਬਾਣੀ ਉਚਾਰਨ ਕੀਤੀ ਹੈ। ਉਹ 'ਚ ਗੁਰੂ ਅਰਜਨ ਦੇਵ ਸਾਹਿਬ ਜੀ ਫਰਮਾਉਂਦੇ ਹਨ, ਰਸਨਾ ਜਪੇ ਨਾ ਨਾਮ ਤਿਲ ਤਿਲ ਕਰ ਕੱਟੀਏ। ਜਿਹੜੀ ਜ਼ਬਾਨ ਪਰਮਾਤਮਾ ਦਾ ਨਾਮ ਨਹੀਂ ਜਪਦੀ, ਤਿਲ ਤਿਲ ਮਾਤਰ ਕਰਕੇ ਕੱਟ ਦੇਣੀ ਚਾਹੀਦੀ ਹੈ ਜਾਂ ਕੱਟੀ ਜਾਏਗੀ। ਇਸ ਵਾਸਤੇ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਕਿ ਰਸਨਾ ਰਾਮ ਰਵੈ ਸਦਾ ਭਾਈ, ਭਾਈ ਸਦਾ ਹੀ ਰਸਨਾ ਨਾਲ ਵਾਹਿਗੁਰੂ ਵਾਹਿਗੁਰੂ ਦਾ ਨਾਮ ਜਪੀਏ। ਇਹੀ ਸੱਚਾ ਸਵਾਦ ਹੈ, ਇਹੀ ਸਾਡੀ ਜ਼ਿੰਦਗੀ ਦਾ ਮਨੋਰਥ ਹੈ।

ਚੇਤਨ ਤੇ ਜੀਉਂਦਾ ਹੈ, ਆਤਮਕ ਜੀਵਨ ਜੀਉਂਦਾ ਹੈ, ਤੇ ਫਿਰ ਉਹਨੂੰ ਨਿਸ਼ਚਲ ਥਾਂ ਮਿਲ ਜਾਂਦੀ। ਨਿਸ਼ਚਲ ਥਾਂ ਦਾ ਅਰਥ ਹੈ ਧਰੂ ਅਟਲ ਅਜੂਹ ਨਾ ਟਰਿਓ, ਉਹ ਪਦਵੀ ਮਿਲ ਜਾਂਦੀ ਜਿਹੜੀ ਕਦੇ ਹਿੱਲਦੀ ਨਹੀਂ, ਉੱਚੀ ਪਦਵੀ ਮਿਲ ਜਾਂਦੀ ਹੈ ਜਿਹੜੀ ਕਦੇ ਡੋਲਦੀ ਨਹੀਂ। ਜਿਸ ਪ੍ਰਤੀਤ ਨਾ ਆਵਈ ਭਾਈ ਸੋ ਜੀਅੜਾ ਜਲ ਜਾਓ, ਭਾਈ ਜਿਸ ਵਿਅਕਤੀ ਨੂੰ ਭਰੋਸਾ ਨਹੀਂ ਆਉਂਦਾ ਵਾਹਿਗੁਰੂ 'ਤੇ, ਜਿਸ ਪ੍ਰਤੀਤ ਨਾ ਆਵਈ ਭਾਈ, ਜਿਹਨੂੰ ਭਾਈ ਭਰੋਸਾ ਨਹੀਂ ਆਉਂਦਾ, ਯਕੀਨ ਨਹੀਂ ਆਉਂਦਾ ਪ੍ਰਭੂ ਦੇ ਉੱਤੇ, ਸੋ ਜੀਅੜਾ ਜਲ ਜਾਓ, ਇਹੋ ਜਿਹੀ ਜੀਵ ਆਤਮਾ ਸੜ ਜਾਂਦੀ ਹੈ, ਬਲ ਜਾਂਦੀ, ਜਿਹਨੂੰ ਰੱਬ 'ਤੇ ਭਰੋਸਾ ਹੀ ਨਹੀਂ। ਬਹੁ ਗੁਣ ਮੇਰੇ ਸਾਹਿਬੈ ਭਾਈ ਹੋ ਤਿਸ ਕੈ ਬਲ ਜਾਓ। ਐ ਭਾਈ, ਪਰਮਾਤਮਾ ਦੇ ਵਿੱਚ ਬਹੁਤੇ ਗੁਣ ਨੇ, ਤੇਰੇ ਗੁਣ ਬਹੁਤੇ, ਮੈਂ ਏਕ ਨਾ ਜਾਣਿਆ। ਵਾਹਿਗੁਰੂ ਦੇ ਵਿੱਚ, ਪਰਮਾਤਮਾ ਵਿੱਚ ਬਹੁਤੇ ਹੀ ਗੁਣ ਨੇ। ਹੋ ਤਿਸ ਕੇ ਬਲ ਜਾਓ, ਗੁਰੂ ਅਰਜਨ ਦੇਵ ਜੀ ਕਹਿੰਦੇ ਮੈਂ ਪਰਮਾਤਮਾ ਤੋਂ ਬਲਿਹਾਰ ਤੇ ਸਦਕੇ ਜਾਂਦਾ ਹਾਂ। ਉਹ ਨਿਰਗੁਣੀ ਆਰੇ ਪਾਲ ਦਾ ਭਾਈ ਦੇ ਨਿਥਾਵੇ ਥਾਓ, ਉਹ ਪਰਮਾਤਮਾ ਨਿਰਗੁਣ ਆਰਿਆਂ ਨੂੰ ਹੀ ਪਾਲਦਾ ਹੈ। ਸੁਖਮਨੀ ਸਾਹਿਬ ਪੜ੍ਹਦੇ ਹਾਂ ਆਪਾਂ, ਰੋਜ਼ ਪੜ੍ਹਦੇ ਹਾਂ, ਨਿਰਗੁਣੀ ਆਰ ਏ ਆਨਿਆ ਸੋ ਪ੍ਰਭ ਸਦਾ ਸਮਾਲ। ਨਿਰਗੁਣੀ ਆਰ ਦਾ ਅਰਥ ਹੁੰਦਾ ਬੇਸ਼ੁਕਰ ਜੀਵ, ਜਿਹੜਾ ਪਰਮਾਤਮਾ ਦੀਆਂ ਦਾਤਾਂ ਦਾ ਸ਼ੁਕਰਾਨਾ ਨਹੀਂ ਕਰਦਾ, ਦਾਤਾਂ ਲਈ ਜਾਂਦਾ, ਭੁੱਲ ਗਿਆ ਰੱਬ ਨੂੰ, ਪਰਮਾਤਮਾ ਨੂੰ ਵਿਸਾਰ ਹੀ ਦਿੱਤਾ, ਉਹਨੂੰ ਕਹਿੰਦੇ ਹਨ ਬੇਸ਼ੁਕਰਾ ਜੀਵ। ਉਹ ਨਿਰਗੁਣੀ ਆਰੇ ਪਾਲ ਦਾ ਭਾਈ, ਇਹ ਭਾਈ ਜਿਹੜਾ ਵਾਹਿਗੁਰੂ ਹੈ ਨਾ, ਉਹ ਨਿਰਗੁਣੇ ਆਰਿਆਂ ਨੂੰ ਵੀ ਪਾਲਦਾ, ਜਿਹੜੇ ਸ਼ੁਕਰ ਨਹੀਂ, ਜਿਹੜੇ ਕਰਦੇ ਨੇ ਸ਼ੁਕਰ, ਉਹਨਾਂ ਨੂੰ ਵੀ ਪਾਲਦਾ ਵਾਹਿਗੁਰੂ। ਦੇ ਨਿਥਾਵੇ ਥਾਓ, ਜਿਨ੍ਹਾਂ ਦਾ ਕੋਈ ਟਿਕਾਣਾ ਨਹੀਂ ਉਹਨਾਂ ਨੂੰ ਟਿਕਾਣਾ ਦਿੰਦਾ ਵਾਹਿਗੁਰੂ। ਭਗਤ ਨਾਮਦੇਵ ਜੀ ਔਂਡਾ ਨਾਮ ਦਾ ਨਾਗਨਾਥ ਦਾ ਮੰਦਰ ਹੈ, ਹਜ਼ੂਰ ਸਾਹਿਬ ਤੋਂ ਕੋਈ 70 ਮੀਲ 'ਤੇ। ਭਗਤ ਨਾਮਦੇਵ ਜੀ ਮਹਾਰਾਸ਼ਟਰ ਦੇ ਵਿੱਚ ਸਤਸੰਗੀ, ਉਹਨਾਂ ਦਾ ਜਨਮ ਹੋਇਆ ਹੈ, ਨਰਸੀ ਬ੍ਰਾਹਮਣੀ ਪਿੰਡ ਹੈ, ਪੂਨਾ ਸ਼ਤਾਰਾ ਜ਼ਿਲ੍ਹਾ ਹੈ, ਔਰ ਉੱਥੇ ਆਪ ਜੀ ਦਾ ਜਨਮ ਹੋਇਆ। ਅਤੇ ਇਹ ਮਹਾਰਾਸ਼ਟਰ ਦੇ ਵਿੱਚ ਹੀ ਇੱਕ ਮੰਦਰ ਹੈ, ਇੱਕ ਉੱਥੇ ਭਗਤ ਜੀ ਚਲੇ ਗਏ, ਬ੍ਰਾਹਮਣਾਂ ਨੇ ਸ਼ੂਦਰ ਜਾਣ ਕੇ ਸੂਦ ਸੂਦ ਕਰ ਮਾਰ ਉਠਾਇਓ, ਮੰਦਰ 'ਚੋਂ ਧੱਕੇ ਮਾਰ ਕੇ ਕੱਢ ਦਿੱਤਾ, ਤੂੰ ਸ਼ੂਦਰ ਹੈ। ਔਰ ਗੁਰੂ ਅਰਜਨ ਦੇਵ ਜੀ ਨੇ ਕਿਰਪਾ ਕੀਤੀ, ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਭਗਤ ਨਾਮਦੇਵ ਜੀ ਦੀ ਬਾਣੀ ਲਿਖ ਦਿੱਤੀ। ਹੁਣ ਅਸੀਂ ਮੱਥਾ ਟੇਕਦੇ ਜਿੱਥੇ ਗੁਰੂ ਨਾਨਕ ਦੇਵ ਦੇ ਬਚਨਾਂ ਨੂੰ, ਨਾਲ ਮੱਥਾ ਟੇਕਦੇ ਭਗਤ ਨਾਮਦੇਵ ਨੂੰ। ਧੱਕੇ ਮਾਰੇ ਸੀ, ਮੰਦਰ 'ਚੋਂ ਕੱਢਤਾ ਸੀ, ਗੁਰੂ ਅਰਜਨ ਦੇਵ ਜੀ ਕਹਿਣ ਲੱਗੇ ਲਿਆ ਤੈਨੂੰ ਮੈਂ ਹਰਿਮੰਦਰ ਸਾਹਿਬ ਵਿੱਚ ਬਿਠਾਉਣਾ, ਸਵੇਰੇ ਵੀ ਸ਼ਾਮ ਨੂੰ ਆਪਾਂ ਹਰ ਰੋਜ਼ ਭਗਤ ਨਾਮਦੇਵ ਨੂੰ ਯਾਦ ਕਰਦੇ ਹਾਂ। ਅਹੰਕਾਰੀਆਂ ਨਿੰਦਕਾ ਪਿੱਠ ਦੇ ਨਾਮ ਦਿਓ ਮੁਖ ਲਾਇਆ, ਨਾਮ ਦੇ ਭਗਤ ਦਾ ਦੋ ਵਾਰ ਆਪਾਂ ਨਾਮ ਰੋਜ਼ ਹੀ ਪੜ੍ਹਦੇ ਹਾਂ, ਆਸਾ ਜੀ ਦੀ ਵਾਰ ਅਤੇ ਰਹਿਰਾਸ ਸਾਹਿਬ ਦੇ ਵਿੱਚ। ਇਸ ਵਾਸਤੇ ਦੇ ਨਿਥਾਵੇ ਥਾਓ, ਜਿਨ੍ਹਾਂ ਦਾ ਕੋਈ ਥਾਂ ਨਹੀਂ ਸੀ ਉਹਨਾਂ ਨੂੰ ਥਾਂ ਦਿੰਦਾ ਵਾਹਿਗੁਰੂ।

ਰਿਜਕ ਦਿੰਦਾ ਹੈ ਵਾਹਿਗੁਰੂ। ਗੂੜਾ ਜਾ ਕਾ ਨਾਓ, ਜਿਸ ਪਰਮਾਤਮਾ ਦੇ ਨਾਮ ਦਾ ਰੰਗ ਬੜਾ ਗੂੜਾ ਹੈ। ਕਾਇਆ ਕਾਪਰ ਚੀਰ ਬਹੁ ਫਾਰੇ, ਹਰ ਰੰਗ ਨਾ ਲਹੇ ਸੁਭਾਗਾ। ਜਿਵੇਂ ਗੂੜਾ ਰੰਗ ਚੜਿਆ ਹੋਵੇ ਕੱਪੜੇ ਨੂੰ, ਕੱਪੜਾ ਤਾਰ ਤਾਰ ਲੀਰ ਲੀਰ ਹੋ ਜਾਏ, ਰੰਗ ਨਹੀਂ ਉਹਦਾ ਜਾਂਦਾ ਪਿਆਰਿਓ। ਇੱਦਾਂ ਜਿਹਨਾਂ ਨੂੰ ਨਾਮ ਦਾ ਰੰਗ ਚੜ ਗਿਆ, ਨਾਮ ਦਾ ਪਿਆਰ ਲੱਗ ਗਿਆ, ਉਹ ਵਾਹਿਗੁਰੂ ਦੇ ਪਿਆਰਿਆਂ ਨੂੰ ਕੋਈ ਪੁਰਜਾ ਪੁਰਜਾ ਕੱਟ ਦੇਵੇ, ਧੰਨ ਭਾਈ ਮਨੀ ਸਿੰਘ ਸਾਹਿਬ ਜੀ ਵਾਂਗ, ਕੋਈ ਆਰੇ ਨਾਲ ਚੀਰ ਦੇਵੇ,

ਉਹ ਰੱਬ ਦੇ ਪਿਆਰੇ ਗੀਤ ਗਾਉਂਦੇ ਨੇ ਗੀਤ, ਸਿਰ ਤੇ ਆਰਾ ਚੱਲ ਰਿਹਾ, ਬਾਣੀ ਪੜ੍ਹਦੇ ਨੇ ਬੜੇ ਪਿਆਰ ਨਾਲ। ਸਤਸੰਗੀਓ, 15 ਪੌੜੀਆਂ ਪੜ੍ਹੀਆਂ ਗਈਆਂ, ਸਰੀਰ ਦੋ ਟੋਟੇ ਹੋ ਗਿਆ ਔਰ ਬਾਕੀ ਦੋ ਟੋਟਿਆਂ ਦੇ ਵਿੱਚੋਂ ਬਾਣੀ ਦੀ ਆਵਾਜ਼ ਆ ਰਹੀ ਹੈ। ਦੋਏ ਫਾਕ ਤੇ ਬਾਣੀ ਪੜ੍ਹੈ, ਦੇਖ ਚ ਦੇਖਤ ਸਭ ਕੇ ਅਚਰਜ ਬੜੈ। ਇਤਿਹਾਸ 'ਚ ਲਿਖਿਆ ਕਿ ਦੋ ਟੋਟੇ ਹੋ ਗਏ ਭਾਈ ਮਤੀ ਦਾਸ ਜੀ ਦੇ ਸਰੀਰ ਦੇ, ਦੋਨਾਂ ਟੋਟਿਆਂ 'ਚ ਬਾਣੀ ਦੀ ਆਵਾਜ਼ ਆ ਰਹੀ ਹੈ। ਬਾਕੀ ਦਾ ਰਹਿੰਦਾ ਜਿਹੜਾ ਜਪਜੀ ਸਾਹਿਬ ਦਾ ਪਾਠ ਸੀ ਸੰਪੂਰਨ ਕੀਤਾ ਹੈ। ਸਤਸੰਗੀਓ, ਐਸੀ ਵਾਹਿਗੁਰੂ ਦੀ ਪਰਮਾਤਮਾ ਦੀ ਬਖਸ਼ਿਸ਼ ਹੈ ਉਹਨਾਂ ਰੱਬ ਦੇ ਪਿਆਰਿਆਂ 'ਤੇ। ਗੁਰੂ ਜੀ ਮਿਹਰ ਕਰਦੇ ਨੇ ਕਿ ਭਾਈ ਗੂੜਾ ਜਾ ਕਾ ਨਾਓ, ਜਿਸ ਪਰਮਾਤਮਾ ਦੇ ਨਾਮ ਦਾ ਰੰਗ ਬੜਾ ਗੂੜਾ ਹੈ, ਕੋਈ ਦੇਗ ਵਿੱਚ ਉਬਾਲ ਦੇਵੇ, ਕੋਈ ਬੰਦ ਬੰਦ ਕੱਟ ਦੇਵੇ, ਕੋਈ ਬੱਚਿਆਂ ਦੇ ਹਾਰ ਪਰੋ ਕੇ ਭੈਣਾਂ ਦੇ ਗਲਾਂ 'ਚ ਪਾ ਦੇਵੇ, ਐਸਾ ਗੂੜਾ ਰੰਗ ਚੜਿਆ ਨਾਮ ਦਾ ਉੱਤਰ ਨਹੀਂ ਸਕਿਆ, ਐਸੀ ਬਖਸ਼ਿਸ਼ ਹੈ ਸਤਸੰਗੀਓ। ਜਿਸ ਗੁਰ ਸਾਚਾ ਭੇਟੀਏ ਭਾਈ ਪੂਰਾ ਤਿਸ ਕਰਮਾਓ। ਗੁਰੂ ਅਰਜਨ ਦੇਵ ਸਾਹਿਬ ਜੀ ਫਰਮਾਨ ਕਰਦੇ, ਜਿਸ ਦਾ ਭਾਵ ਜਿਸ ਗੁਰੂ ਦੇ ਪਿਆਰੇ ਨੂੰ, ਜਿਸ ਗੁਰਸਿੱਖ ਨੂੰ, ਜਿਸ ਗੁਰ ਸਾਚਾ ਭੇਟੀਏ ਭਾਈ, ਐ ਭਾਈ ਜਿਹਨੂੰ ਪੂਰਾ ਗੁਰੂ ਮਿਲ ਜਾਏ। ਭਾਗਾ ਨਾ ਮਿਲਦਾ ਸਤਸੰਗੀ, ਹਰੇਕ ਨੂੰ ਨਹੀਂ ਮਿਲਦਾ। ਪੂਰਾ ਤਿਸ ਕਰਮਾਓ, ਉਹਦੇ ਕਰਮ ਚੰਗੇ ਹਨ। ਤਿਸ ਬਿਨ ਘੜੀ ਨਾ ਜੀਵੀਏ ਭਾਈ ਸਰਬ ਕਲਾ ਭਰਪੂਰ। ਗੁਰੂ ਅਰਜਨ ਦੇਵ ਸਾਹਿਬ ਜੀ ਫਰਮਾਨ ਕਰਦੇ, ਉਸ ਪਰਮਾਤਮਾ ਤੋਂ ਬਿਨਾਂ ਇੱਕ ਘੜੀ ਵੀ ਸਾਨੂੰ ਜ਼ਿੰਦਗੀ ਨਹੀਂ ਮਿਲਦੀ। ਸਾਰੀਆਂ ਸ਼ਕਤੀਆਂ ਨਾਲ ਭਰਿਆ ਪਿਆ ਵਾਹਿਗੁਰੂ। ਸਾਸ ਗਰਾਸ ਨਾ ਵਿਸਰੈ ਭਾਈ ਪੇਖੋ ਸਦਾ ਹਜੂਰ। ਗੁਰੂ ਅਰਜਨ ਦੇਵ ਜੀ ਕਹਿੰਦੇ ਮੈਨੂੰ ਪਰਮਾਤਮਾ ਸਵਾਸ ਗਰਾਸ ਭੁੱਲਦਾ ਹੀ ਨਹੀਂ, ਆਉਂਦੇ ਜਾਂਦੇ ਸਾਸ ਨਾਲ ਮੈਨੂੰ ਪਰਮਾਤਮਾ ਯਾਦ ਰਹਿੰਦਾ ਹੈ ਅਤੇ ਮੈਂ ਸਦਾ ਹੀ ਪਰਮਾਤਮਾ ਨੂੰ ਆਪਣੇ ਕੋਲ ਵੇਖਦਾ ਹਾਂ। ਸਾਧੂ ਸੰਗ ਮਿਲਾਇਆ ਭਾਈ ਸਰਬ ਰਹਿਆ ਭਰਪੂਰ। ਐ ਭਾਈ, ਸਾਧੂਆਂ ਦੀ ਸੰਗਤ ਵਿੱਚੋਂ ਪਰਮਾਤਮਾ ਨੂੰ ਗੁਰੂ ਨੇ ਮਿਲਾ ਦਿੱਤਾ ਔਰ ਇਹੋ ਜਿਹਾ ਵਾਹਿਗੁਰੂ ਜਿਹੜਾ ਸਰਬ ਰਹਿਆ ਭਰਪੂਰ ਸਾਰੇ ਥਾਵਾਂ 'ਤੇ ਪਰਿਪੂਰਨ ਹੈ। ਜਿੰਨਾ ਪ੍ਰੀਤ ਨਾ ਲੱਗਿਆ ਭਾਈ ਸੇ ਨਿਤ ਨਿਤ ਮਰਦੇ ਝੂਰ। ਗੁਰੂ ਅਰਜਨ ਦੇਵ ਜੀ ਫਰਮਾਉਂਦੇ ਭਾਈ ਜਿਨ੍ਹਾਂ ਨੂੰ ਪਰਮਾਤਮਾ ਦੇ ਨਾਲ ਪਿਆਰ ਨਹੀਂ ਲੱਗਾ ਉਹ ਨਿਤ ਨਿਤ ਝੂਰ ਝੂਰ ਕੇ ਮਰਦੇ ਨੇ, ਚਿੰਤਾ ਦੇ ਵਿੱਚ ਫਿਕਰਾਂ ਦੇ ਵਿੱਚ ਸਾਰੀ ਜ਼ਿੰਦਗੀ ਰਹਿੰਦੀ ਹੈ। ਅੰਚਲ ਲਾਏ ਤਰਾਇਆ ਭਾਈ ਭੌਜਲ ਦੁੱਖ ਸੰਸਾਰ। ਐ ਭਾਈ, ਪਰਮਾਤਮਾ ਨੇ ਆਪਣੇ ਅੰਚਲ ਕਹਿੰਦੇ ਪੱਲੇ ਪੱਲੇ ਨਾਲ ਲਾ ਕੇ ਦੁਨੀਆ ਤਾਰ ਦਿੱਤੀ। ਪੱਲਾ ਕੀ ਹੈ? ਨਾਮ। ਪੱਲਾ ਕੀ ਹੈ? ਗੁਰਬਾਣੀ। ਪੱਲਾ ਕੀ ਹੈ? ਸੰਗਤ। ਪਰਮਾਤਮਾ ਨੇ ਮਿਹਰ ਕੀਤੀ, ਗੁਰੂ ਨਾਨਕ ਦੇਵ ਜੀ ਨੂੰ ਭੇਜਿਆ, ਗੁਰੂ ਨਾਨਕ ਦੇਵ ਜੀ ਨੇ ਸਾਨੂੰ ਪਰਮਾਤਮਾ ਦਾ ਲੜ ਫੜਾ ਦਿੱਤਾ। ਪੱਲਾ ਫੜਾ ਤਾ ਜਿਵੇਂ ਇੱਕ ਇਸਤਰੀ ਪਤੀ ਦਾ ਪੱਲਾ ਪਕੜ ਕੇ ਅਤੇ ਉਹਦੇ ਨਾਲ ਆਪਣੇ ਲਾਵਾਂ ਲੈਂਦੀ ਹੈ। ਹੱਬੇ ਸਾਕ ਕੁੜਾਵੇ ਡਿੱਠੇ ਤੋਂ ਪੱਲੇ ਤੈਂੜੇ ਲੱਗ ਗਈ। ਇਸੇ ਤਰ੍ਹਾਂ ਜਿਹੜਾ ਜੀਵ ਵਾਹਿਗੁਰੂ ਦੇ ਲੜ ਲੱਗ ਗਿਆ ਉਹਨੂੰ ਪਰਮਾਤਮਾ ਮਿਹਰ ਕਰ ਦਿੰਦਾ, ਤਾਰ ਦਿੰਦਾ ਹੈ। ਅੰਚਲ ਲਾਏ ਤਰਾਇਆ ਭਾਈ ਭੌਜਲ ਦੁੱਖ ਸੰਸਾਰ। ਭੈ ਦਾਇਕ ਸੰਸਾਰ ਸਮੁੰਦਰ ਤੋਂ ਤਾਰ ਦਿੱਤਾ। ਕਰ ਕਿਰਪਾ ਨਦਰ ਨਿਹਾਲਿਆ ਭਾਈ ਕੀ ਤੋਨੇ ਅੰਗ ਅਪਾਰ। ਐ ਭਾਈ, ਵਾਹਿਗੁਰੂ ਨੇ ਕਿਰਪਾ ਕੀਤੀ, ਮਿਹਰ ਦੀ ਨਿਗਾਹ ਨਾਲ ਨਿਹਾਲ ਕਰ ਦਿੱਤਾ। ਕੀਤੋਂ ਅੰਗ ਅਪਾਰ ਅਤੇ ਅਪਾਰ ਪਰਮੇਸ਼ਰ ਨੇ ਉਹਦਾ ਅੰਗ ਕੀਤਾ। ਰੋਜ਼ ਹੀ ਆਪਾਂ ਪੜ੍ਹਦੇ ਅੰਗੀਕਾਰ ਉਹ ਕਰੇ ਤੇਰਾ। ਅੰਗੀਕਾਰ ਦਾ ਅਰਥ ਹੁੰਦਾ ਪੱਖ ਲੈਣਾ, ਕਿਸੇ ਦੇ ਵੱਲ ਹੋ ਜਾਣਾ, ਕਿਸੇ ਦੀ ਸਾਈਡ ਲੈ ਲੈਣੀ, ਕਿਸੇ ਦੀ ਮਦਦ ਕਰਨੀ। ਇਸ ਲਈ ਅੰਗੀਕਾਰ ਉਹ ਕਰੇ ਤੇਰਾ ਜਿਹੜਾ ਵਾਹਿਗੁਰੂ ਹੈ ਭਾਈ, ਤੇਰਾ ਅੰਗੀਕਾਰ ਕਰੇਗਾ, ਤੇਰਾ ਪੱਖ ਲਵੇਗਾ, ਤੇਰੇ ਵੱਲ ਹੋ ਜਾਏਗਾ। ਜਿਸ ਦੇ ਹੋਵੇ ਵੱਲ ਸੋ ਕਦੇ ਨਾ ਹਾਰਦਾ, ਜਿਹਦੇ ਵੱਲ ਪਰਮਾਤਮਾ ਹੋ ਜਾਏ ਉਹ ਕਦੇ ਨਹੀਂ ਹਾਰਦਾ ਭਾਈ। ਕੀਤੋਂ ਅੰਗ ਅਪਾਰ, ਪਰਮਾਤਮਾ ਅਪਾਰ ਦਾ ਅਰਥ ਅਪਾਰ ਪਰਮੇਸ਼ਰ ਨੇ ਉਹਨਾਂ ਦਾ ਅੰਗ ਕੀਤਾ, ਉਹਨਾਂ ਦਾ ਪੱਖ ਲਿਆ, ਉਹਨਾਂ ਦੀ ਸਾਈਡ ਲਈ, ਉਹਨਾਂ ਦੇ ਵੱਲ ਹੋ ਗਿਆ। ਮਨ ਤਨ ਸੀਤਲ ਹੋਇਆ ਭਾਈ ਭੋਜਨ ਨਾਮ ਆਧਾਰ। ਧੰਨ ਗੁਰੂ ਅਰਜਨ ਦੇਵ ਸਾਹਿਬ ਜੀ ਮਿਹਰ ਕਰਦੇ ਭਾਈ, ਜਿਨ੍ਹਾਂ ਨੂੰ ਪਰਮੇਸ਼ਰ ਦੇ ਨਾਮ ਦੇ ਭੋਜਨ ਦਾ ਆਸਰਾ ਹੈ, ਜਿਹੜੇ ਪਰਮਾਤਮਾ ਦਾ ਨਾਮ ਦਾ ਭੋਜਨ ਹੀ ਛਕਦੇ ਨੇ, ਉਹਨਾਂ ਦਾ ਮਨ ਤਨ ਸੀਤਲ ਹੋਇਆ, ਮਨ ਵੀ ਠੰਡਾ ਠਾਰ ਹੋ ਗਿਆ।
ਸਰੀਰ ਵੀ ਠੰਡਾ ਠਾਰ ਹੋ ਗਿਆ, ਤੱਤੀ ਤਵੀ 'ਤੇ ਬੈਠੇ ਨੇ, ਚਾਰ ਸਵੇਰੇ ਅੱਗ ਵਰ ਰਹੀ ਹੈ, ਜੇਠ ਹਾੜ ਦੇ ਦਿਨ ਨੇ ਅਤੇ ਲੋਹ ਤਪ ਰਹੀ ਹੈ, ਅੱਗ ਥੱਲੇ ਬਲ ਲਈ ਲਟਾ ਲਟ ਸੜੇ ਹੋਏ ਲਾਗੇ ਲੋਕ ਖਲੋਤੇ ਨੇ ਈਰਖਾ ਦੇ ਮਾਰੇ। ਸੋ ਚੰਦੂ ਪਾਪੀ ਖਲੋਤਾ, ਮੁਰਤਜਾ ਖਾਂ ਖਲੋਤਾ, ਜਲਾਦ ਖਲੋਤੇ ਨੇ, ਕਾਜੀ ਮੁਲਾਨੇ ਖਲੋਤੇ ਨੇ ਈਰਖਾ ਦੇ ਸੜੇ। ਔਰ ਸਤਸੰਗੀਓ, ਇੱਥੋਂ ਤੱਕ ਸਾਈਂ ਮੀਆਂ ਮੀਰ ਜੀ ਤੱਤੇ ਹੋ ਗਏ, ਸਾਈਂ ਮੀਆਂ ਮੀਰ ਜੀ ਦਰਸ਼ਨਾਂ ਵਾਸਤੇ ਆਏ, ਇੱਥੇ ਵੀ ਤੱਤੇ ਹੋ ਗਏ, ਗੁੱਸੇ 'ਚ ਆ ਗਏ, ਕਹਿੰਦੇ ਮਹਾਰਾਜ ਇਹਨਾਂ ਪਾਪੀਆਂ ਨੇ ਇੰਨਾ ਅਤਿਆਚਾਰ ਕੀਤਾ, ਮੈਨੂੰ ਆਗਿਆ ਦੇ ਮੈਂ ਇਹਨਾਂ ਨੂੰ ਤਬਾਹ ਕਰ ਦਿਆਂ। ਗੁਰੂ ਜੀ ਕਹਿੰਦੇ ਸ਼ਾਂਤ ਰਹੋ, ਠੰਡੇ ਰਹੋ। ਕਹਿਣ ਲੱਗਾ ਮਹਾਰਾਜ ਤੁਸੀਂ ਦੁੱਖ ਪਾ ਰਹੇ? ਕਹਿੰਦੇ ਨਹੀਂ, ਇਹ ਤਨ ਸੜ ਰਿਹਾ, ਚਮੜੀ ਸੜ ਰਹੀ ਹੈ, ਪਰ ਮੇਰਾ ਹਿਰਦਾ ਜਿਹੜਾ ਨਾਮ ਦੇ ਨਾਲ ਠੰਡਾ, ਤੇਰਾ ਕੀ ਆ ਮਿੱਠਾ ਲੱਗਦਾ, ਹਰ ਨਾਮ ਪਦਾਰਥ ਨਾਨਕ ਮੰਗ ਹੈ। ਗੁਰੂ ਅਰਜਨ ਦੇਵ ਜੀ ਕਹਿਣ ਲੱਗੇ ਐਨ ਸ਼ਾਂਤ ਬੈਠੇ ਹਾਂ, ਜਿਵੇਂ ਹਰਿਮੰਦਰ ਸਾਹਿਬ ਦੇ ਵਿੱਚ ਬੈਠ ਕੇ ਸੀਸ 'ਤੇ ਚੌਰ ਹੁੰਦਾ ਸੀ ਨਾ, ਇੱਦਾਂ ਤੱਤੀ ਤਵੀ 'ਤੇ ਮੈਂ ਇੱਦਾਂ ਬੈਠਾ ਹਾਂ ਜਿਵੇਂ ਮੈਂ ਸਰੋਵਰ ਦੇ ਚੌਂਕੜੀ ਮਾਰ ਕੇ ਬੈਠਾ ਹੋਵਾਂ, ਸੀਸ ਦੇ 'ਤੇ ਰੇਤ ਪੈ ਰਹੀ, ਐਂ ਲੱਗਦਾ ਜਿਵੇਂ ਚੌਰ ਝੂਲ ਰਿਹਾ ਹੁੰਦਾ ਸੀਸ ਉੱਤੇ। ਇੱਕ ਆਹਦਾ ਹੈ, ਇਹ ਠੰਡਕ ਹੈ ਨਾਮ ਦੀ, ਕਹਿੰਦੇ ਜਿਹਦਾ ਹਿਰਦਾ ਠੰਡਾ ਹੈ ਨਾ ਠਾਰ, ਉਹਨੂੰ ਕੋਈ ਵੀ ਦੁਨੀਆਂ ਦੀ ਅੱਗ ਵਿਕਾਰ ਉਹ ਦੁਖੀ ਨਹੀਂ ਕਰ ਸਕਦੇ। ਮਨ ਤਨ ਸੀਤਲ ਹੋਇਆ ਭਾਈ, ਭੋਜਨ ਨਾਮ ਆਧਾਰ, ਜਿਨ੍ਹਾਂ ਨੂੰ ਨਾਮ ਦੇ ਭੋਜਨ ਦਾ ਆਸਰਾ ਹੈ ਉਹਨਾਂ ਦਾ ਮਨ ਤਨ ਠੰਡਾ। ਨਾਨਕ ਤਿਸ ਸਰਨਾਗਤੀ ਭਾਈ, ਜੇ ਕਿਲ ਬਿਖ ਕਾਟਣ ਹਾਰ। ਸਮਾਪਤੀ 'ਤੇ ਗੁਰੂ ਅਰਜਨ ਦੇਵ ਜੀ ਫਰਮਾਨ ਕਰਦੇ ਨੇ, ਨਾਨਕ ਤਿਸ ਸਰਨਾਗਤੀ, ਕਹਿੰਦੇ ਮੈਂ ਨਾਨਕ ਉਸ ਪਰਮਾਤਮਾ ਦੀ ਸਰਨ 'ਚ ਆਇਆ ਹਾਂ ਜਿਹੜਾ ਪਰਮਾਤਮਾ ਕਿਲਬੇ ਕੱਟਣ ਹਾਰ, ਪਾਪਾਂ ਨੂੰ ਕੱਟਣ ਵਾਲਾ ਭਾਈ, ਪਾਪ ਕੱਟ ਦਿੰਦਾ ਜਿਹੜਾ ਵਾਹਿਗੁਰੂ, ਕਹਿੰਦੇ ਉਸ ਮੈਂ ਪਰਮਾਤਮਾ ਦੀ ਸਰਨ ਆ ਗਿਆ ਹਾਂ। ਇਹ ਲੰਬੇਰਾ ਸ਼ਬਦ ਹੈ, ਇਹਦੀਆਂ 9 ਪੌੜੀਆਂ, ਬਹੁਤ ਵੱਡਾ ਸ਼ਬਦ, ਬਾਹਰ ਤੁਸੀਂ ਦਰਸ਼ਨ ਕੀਤੇ ਸਕਰੀਨ 'ਤੇ। ਸੋ ਗੁਰੂ ਮਹਾਰਾਜ ਮਿਹਰ ਕਰਨ, ਸ਼ਬਦ ਦੀ ਵਿਚਾਰ ਕਰਦੇ ਨੇ, ਇੱਕ ਭੁੱਲਾਂ ਹੋਈਆਂ ਸੰਗਤ ਸਤਿਗੁਰੂ ਬਖਸ਼ਿੰਦ ਹਨਗਾਮ ਵਾਤੇ ਸਮੱਤ ਬਖਸ਼ਣੀ। ਗੁਰੂ ਅਰਜਨ ਦੇਵ ਦਾ ਸ਼ਹੀਦੀ ਗੁਰਪੁਰਬ, ਛਬੀਲ ਦਾ ਜੋੜ ਮੇਲਾ ਆਪਾਂ ਮਨਾ ਰਹੇ ਬੜੇ ਪਿਆਰ ਨਾਲ, ਅਤੇ ਪ੍ਰਬੰਧਕ ਵੀਰਾਂ ਵੱਲੋਂ ਮੰਗਲਵਾਰ ਨੂੰ ਸਤਸੰਗ ਇਸ ਪ੍ਰਕਾਰ ਗੁਰੂ ਦੀਆਂ ਬਖਸ਼ਿਸ਼ਾਂ ਮੇਰਾ ਹੋਣਗੀਆਂ, ਸੂਚਨਾ ਜਿਸ ਪ੍ਰਕਾਰ ਆਪ ਨੂੰ ਮਿਲ ਰਹੀ, ਮੰਗਲਵਾਰ ਨੂੰ ਅਖੰਡ ਪਾਠ ਸਾਹਿਬ ਦੀ ਰਮਤਾ ਹੋ ਕੇ ਵੀਰਵਾਰ ਨੂੰ ਭੋਗ ਪੈਣੇ ਸਮਾਗਮ ਹੋਣਗੇ। ਸੋ ਗੁਰੂ ਮਿਹਰ ਕਰਨ, ਨਾਮ ਦਾਨ ਬਖਸ਼ਣ, ਚਰਨਾਂ ਦਾ ਪਿਆਰ, ਗੁਰਸਿੱਖੀ ਜੀਵਨ ਬਖਸ਼ਣ। ਸੋ ਸੱਚੇ ਪਾਤਸ਼ਾਹ ਮਿਹਰ ਕਰਨ, ਇਹਨੀ ਸੇਵਾ ਪ੍ਰਵਾਨ ਕਰੇ ਸ਼ੁਕਰ ਗੁਰੂ ਦਾ, ਧੰਨਵਾਦ ਆਪ ਸੰਗਤਾਂ ਦਾ, ਪ੍ਰਬੰਧਕ ਵੀਰਾਂ ਦਾ, ਗੁਰੂ ਕੇ ਵਜ਼ੀਰਾਂ ਦਾ, ਨਾਮ ਦਾਨ ਬਖਸ਼ਣ, ਚਰਨਾਂ ਦਾ ਪਿਆਰ ਬਖਸ਼ਣ। ਸਮਾਪਤੀ ਦੀਆਂ ਪੰਕਤੀਆਂ ਗਾਈਏ, ਫਤਿਹ ਬੁਲਾਈਏ ਜੀ।

ਵਾਹਿਗੁਰੂ ਇੱਕ ਓਅੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਭਗਵਤੀ ਜੀ ਸਹਾਇ ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਏ ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸੇ ਹੋਏ ਸਹਾਇ ਅਰਜਨ ਹਰਿ ਗੋਬਿੰਦ ਨਉ ਸਿਮਰਉ ਸ੍ਰੀ ਹਰਿ ਰਾਇ ਸ੍ਰੀ ਹਰਿ ਕ੍ਰਿਸ਼ਨ ਧਿਆਈਐ ਜਿਹ ਦਿੱਠੇ ਸਭ ਦੁਖ ਜਾਏ ਤੇਗ ਬਹਾਦਰ ਸਿਮਰਿਆ ਕਰ ਨਉਨ ਦਿਆਵੇ ਧਾਏ ਸਭ ਥਾਈ ਹੋਏ ਸਹਾਇ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਦਸਵੇਂ ਪਾਤਸ਼ਾਹ ਦੀਓ ਸਭ ਥਾਈ ਹੋਏ ਸਹਾਇ ਦਸਾਂ ਪਾਤਸ਼ਾਹੀਆਂ ਦੀ ਜੋਤ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀ ਦਾਰ ਦਾ ਧਿਆਨ ਤਰਕੇ ਬੋਲਣਾ ਜੀ ਪੰਜਾਂ ਪਿਆਰਿਆਂ ਚੌਹਾਂ ਸਾਹਿਬਜ਼ਾਦਿਆਂ ਚਾਲੀਆਂ ਮੁਕਤਿਆਂ ਹੱਠੀਆਂ ਜਪੀਆਂ ਤਪੀਆਂ ਜਿਨ੍ਹਾਂ ਨਾਮ ਜਪਿਆ ਵੰਡ ਕੇ ਛਕਿਆ ਦੇਖ ਚਲਾਈ ਤੇਗ ਵਾਹੀ ਦੇਖ ਕੇ ਅਮਡਿਠ ਕੀਤਾ ਤਿਨ੍ਹਾਂ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਤਰਕੇ ਬੋਲਣਾ ਜੀ ਜਿਨ੍ਹਾਂ ਸਿੰਘ ਸਿੰਘਣੀਆਂ ਨੇ ਧਰਮ ਹੇ ਸੀਹ ਦਿੱਤੇ ਬੰਦ ਬੰਦ ਕਟਵਾਏ ਖੋਪਰੀਆਂ ਲੁਹਾਈਆਂ ਚਰਖੜੀਆਂ ਤੇ ਚੜ੍ਹੇ ਤਨਾਰਿਆਂ ਨਾਲ ਚਰਵਾਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਸਿੱਖੇ ਸਿਦਕ ਕੇਸਾਂ ਸਵਾਸਾਂ ਸੰਗ ਨਿਭਾਇਆ ਤਿਨ੍ਹਾਂ ਸਮੂਹ ਸ਼ਹੀਦਾਂ ਦੀ ਕਮਾਈ ਦਾ ਧਿਆਨ ਤਰਕੇ ਬੋਲਣਾ ਜੀ ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਜੀ ਕਾ ਧਿਆਨ ਤਰਕੇ ਬੋਲਣਾ ਜੀ ਪ੍ਰਿਥਵੀ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਚੇਤਾਵੈ ਚੇਤਾਵਨ ਕਾ ਸਦਕਾ ਸਰਬ ਸੁਖ ਹੋਏ ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰਛਿਆ ਰਿਆਇਤ ਦੇਗ ਤੇਗ ਫਤਿਹ ਬਿਰਧ ਕੀ ਪੈਜ ਪੰਥ ਕੀ ਜੀਤ ਸ੍ਰੀ ਸਾਹਿਬ ਜੀ ਸਹਾਇ ਖਾਲਸਾ ਜੀ ਕੇ ਬੋਲ ਬਾਲੇ ਬੋਲਣਾ ਜੀ ਸਿੱਖਾਂ ਨੂੰ ਸਿੱਖੀ ਦਾਨ ਕੇਸ ਦਾਨ ਰਹਿਸ ਦਾਨ ਵਿਵੇਕ ਦਾਨ ਵਿਸਾਹ ਦਾਨ ਭਰੋਸਾ ਦਾਨ ਦਾਨਾ ਸਿਰ ਦਾਨ ਨਾਮ ਦਾਨ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਦੇ ਦਰਸ਼ਨ ਇਸ਼ਨਾਨ ਚੌਂਕੀਆਂ ਝੰਡੇ ਬੁੰਗੇ ਜੁਗੋ ਜੁਗ ਅਟਲ ਧਰਮ ਕਾ ਜੈਕਾਰ ਹੋਵੇ ਬੋਲਣਾ ਜੀ ਸਿੱਖਾਂ ਦਾ ਮਾਣ ਨੀਵਾ ਮਤ ਉੱਚੀ ਮਤ ਪਤ ਦੇ ਰਾਖੇ ਆਪ ਅਕਾਲ ਪੁਰਖ ਵਾਹਿਗੁਰੂ ਆਪਣੇ ਪੰਥ ਦੇ ਸਦਾ ਸਹਾਈ ਦਤਾਰ ਜੀਓ ਸ੍ਰੀ ਨਨਕਾਣਾ ਸਾਹਿਬ ਸਮੂਹ ਗੁਰਧਾਮਾਂ ਦੇ ਖੁੱਲ੍ਹੇ ਦਰਸ਼ਨ ਦੀਦਾਰ ਸੇਵਾ ਸੰਭਾਲ ਦਾ ਦਾਨ ਪਿਆਰੇ ਖਾਲਸਾ ਜੀ ਨੂੰ ਬਖਸ਼ੋ ਨਿਮਾਣਿਆਂ ਦੇ ਮਾਮ ਨਿਤਾਣਿਆਂ ਦੇ ਤਾਮ ਨਿਓਟਿਆਂ ਦੀ ਉੜਨ ਆਸਰਿਆਂ ਦੇ ਆਸਰਾ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀਓ ਆਪ ਜੀ ਦੇ ਹਜ਼ੂਰ ਅਰਦਾਸ ਬੇਨਤੀ ਹੈ ਜੀ ਆਪ ਜੀਆਂ ਨੇ ਕਿਰਪਾ ਰਹਿਮਤ ਕੀਤੀ ਹੈ ਅੰਮ੍ਰਿਤ ਵੇਲੇ ਤੋਂ ਸੋਹਣੇ ਤਖਤਾਂ ਦੇ ਪ੍ਰਕਾਸ਼ਮਨ ਹੋ ਕੇ ਦਰਸ਼ਨ ਦੀਦਾਰ ਬਖਸ਼ੇ ਹਨ ਆਪ ਜੀਆਂ ਦਾ ਕੋਟਾਨ ਕੋਟ ਧੰਨਵਾਦ ਸ਼ੁਕਰਾਨਾ ਹੈ ਅੰਮ੍ਰਿਤ ਵੇਲੇ ਤੋਂ ਆਪ ਦੀ ਪਾਵਨ ਹਜ਼ੂਰੀ ਵਿੱਚ ਸੁਖਮਨੀ ਸਾਹਿਬ ਜੀ ਦੇ ਜਾਪ ਪੰਜ ਬਾਣੀਆਂ

ਰਹਿਣ ਸੁੱਖਾਂ ਨਾਲ ਬਤੀਤ ਹੋਏ। ਆਇਆ ਦਿਨ ਆਪਦੇ ਭਾਣੇ ਵਿੱਚ ਬਾਣੀ ਪੜ੍ਹਦਿਆਂ ਸਿਮਰਨ ਕਰਦਿਆਂ ਬਤੀਤ ਹੋਵੇ। ਅਰਦਾਸ ਬੇਨਤੀ ਹੈ ਜੀ ਸੰਗਤਾਂ ਵੱਲੋਂ ਦਰਕਰ ਦੇ ਸੇਵਾਦਾਰ ਭਾਈ ਜਗਤਾਰ ਸਿੰਘ ਸੱਚੇ ਪਾਤਸ਼ਾਹ ਜੀ, ਜੋ ਇਸ ਵੇਲੇ ਉਹਨਾਂ ਦੀ ਸਰਜਰੀ ਹੋ ਰਹੀ, ਸੱਚੇ ਪਾਤਸ਼ਾਹ ਕਿਰਪਾ ਕਰਨੀ ਆਪਣੇ ਸੇਵਕਾਂ ਨੂੰ ਤੰਦਰੁਸਤੀਆਂ ਚੜ੍ਹਦੀਆਂ ਕਲਾ ਬਖਸ਼ੀਆਂ। ਸੱਚੇ ਪਾਤਸ਼ਾਹ ਜੀ ਮੇਰਾ ਪ੍ਰਾਪਤ ਰੱਖਣਾ। ਦਰਕਰ ਦੇ ਪ੍ਰੀਤਵਾਨ ਭਾਈ ਦਵਿੰਦਰ ਕੁਮਾਰ, ਬੀਬੀ ਨੀਲਮ ਸਮੂਹ ਆਲੂਵਾਲੀਆ ਪਰਿਵਾਰ ਵੱਲੋਂ ਆਪਣੇ ਬੇਟੇ ਨਵੀਨ ਦੇ ਸੱਚੇ ਪਾਤਸ਼ਾਹ ਜੀ ਜਨਮ ਦਿਨ 'ਤੇ ਆਪ ਦਾ ਸ਼ੁਕਰਾਨਾ ਕਰਦਿਆਂ ਅਰਦਾਸ ਬੇਨਤੀ, ਕਿਰਪਾ ਕਰਨੀ ਜੀ ਸੁੱਖ ਸ਼ਾਂਤੀਆਂ ਚੜ੍ਹਦੀਆਂ ਕਲਾ ਬਖਸ਼ਣੀਆਂ। ਦਰਕਰ ਦੇ ਪ੍ਰੀਤਵਾਨ ਬੀਬੀ ਸੁਖਜੀਤ ਕੌਰ ਵੱਲੋਂ ਸੱਚੇ ਪਾਤਸ਼ਾਹ ਜੀ, ਉਹ ਆਪ ਜੀ ਦਾ ਸ਼ੁਕਰਾਨਾ ਕਰਦਿਆਂ ਹੋਇਆਂ ਤੁਰਕੀ ਬਾਣੀ ਸਹਿਜ ਪਾਠ ਰਮਤਾ ਦੀ ਅਰਦਾਸ ਬੇਨਤੀ ਕਰਵਾਉਂਦੇ ਹਨ। ਕਿਰਪਾ ਕਰਨੀ ਪਾਤਸ਼ਾਹ ਜੀ, ਉਹ ਆਪਣਾ ਮੇਰਾ ਭਰਿਆ ਹੱਥ ਰੱਖ ਕੇ ਬਾਣੀ ਦਾ ਜਾਪ ਆਪ ਕਰਵਾ ਲੈਣਾ ਸੱਚੇ ਪਾਤਸ਼ਾਹ ਜੀ। ਉਹ ਦਰਕਰ ਦੇ ਪ੍ਰੀਤਵਾਨ ਭਾਈ ਰਵਿੰਦਰ ਸਿੰਘ ਸਮੂਹ ਜੌਹਲ ਪਰਿਵਾਰ ਵੱਲੋਂ ਸੁੱਖ ਸ਼ਾਂਤੀ ਚੜ੍ਹਦੀ ਕਲਾ ਵਾਸਤੇ ਅਰਦਾਸ ਬੇਨਤੀ ਕਰਵਾਉਂਦੇ ਹਨ। ਕਿਰਪਾ ਕਰਨੀ ਜੀ ਸਭ ਨੂੰ ਸੁੱਖ ਸ਼ਾਂਤੀਆਂ ਚੜ੍ਹਦੀਆਂ ਕਲਾ ਬਖਸ਼ਣੀਆਂ, ਸਭ ਦੀਆਂ ਗੁਰਮਤ ਅਨੁਸਾਰ ਮਨੋਕਾਮਨਾ ਪੂਰੀਆਂ ਕਰਨੀਆਂ। ਇਸ ਵੇਲੇ ਬਖਸ਼ਿਆਂ ਖਜ਼ਾਨਿਆਂ ਵਿੱਚੋਂ ਕੜਾਹ ਪ੍ਰਸ਼ਾਦ ਦੀ ਦੇਗ ਸਜ ਕੇ ਹਾਜ਼ਰ ਹੈ। ਕਰੀ ਪਾਕ ਸਾਲ ਸੋਜ ਪਵਿੱਤਰ ਆਹਨ ਲਾਭ ਭੋਗ ਹਰਾਏ। ਆਪ ਜੀ ਦਾ ਸੀਤ ਪ੍ਰਸ਼ਾਦ ਜਿਉ ਛਕੇ ਨਾਮ, ਵਾਹਿਗੁਰੂ ਵਾਹਿਗੁਰੂ ਜਪੇ। ਸ੍ਰੀ ਮੁੱਖ ਬਾਗ ਦੀ ਬਖਸ਼ ਕਰੋ, ਸਹੀ ਪਿਆਰੇ ਮੇਲ ਜਿਨਾ ਮਿਲੇ ਆਮ ਦਾ ਨਾਮ ਚਿਤਾਵੇ। ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦੋਹਰਾ ਆਗਿਆ ਭਈ ਅਕਾਲ ਕੀ, ਤਬੈ ਚਲਾਇਓ ਪੰਥ, ਸਭ ਸਿੱਖਣ ਕੋ ਹੁਕਮ ਹੈ। ਗੁਰੂ ਗ੍ਰੰਥ ਜੀ ਮਾਨਿਓ, ਪ੍ਰਗਟ ਗੁਰਾਂ ਕੀ, ਜੋ ਪ੍ਰਭ ਕੋ ਮਿਲ ਬੋਚ ਹੈ, ਖੋਜ ਸ਼ਬਦ ਮੈਂ।

ਸਾਹਿਬ ਜੀਓ ਹਮ ਅਵਗਣ ਭਰੇ ਏਕ ਗੁਣ ਨਾਹੀ ਅੰਮ੍ਰਿਤ ਛਾੜ ਬਿਖੈ ਬਿਖ ਖਾਈ ਮਾਇਆ ਮੋਹ ਭਰਮ ਪੈ ਭੂਲੇ ਸੁਤ ਦਾਰਾ ਸਿਉ ਪ੍ਰੀਤ ਲਗਾਈ ਇੱਕ ਉੱਤਮ ਪੰਥ ਸੁਣਿਓ ਗੁਰ ਸੰਗਤ ਤਹਿ ਮਲੰਤ ਜਮ ਤਰਾਸ ਮਿਟਾਈ ਇੱਕ ਅਰਦਾਸ ਭਾਟ ਕੀਰਤ ਕੀ ਗੁਰ ਰਾਮਦਾਸ ਰੱਖੋ ਸਰਨਾਈ ਸੋ ਕਹੋ ਟਲ ਗੁਰ ਸੇਵੀਐ ਅਹਿਨਸ ਸਹਿਜ ਸੁਭਾਈ ਦਰਸ਼ਨ ਪਰਸ

ਅਰਸੋਂ ਕੁਰਸੋਂ ਝਟੀਆ ਤੁਧ ਡਿੱਠੇ ਸੱਚੇ ਪਾਤਸ਼ਾਹ।

ਜੀ ਜੰਤ ਪ੍ਰਤਪਾਲ ਦਾ ਭਾਈ ਨਿਤ ਨਿਤ ਕਰਦਾ ਸਾਰਾ।

प्रगट भया प्रताप प्रब पाई मौलिया धरत आकाश।

ਕਰਨੀ ਸੁਣ ਸੁਣ ਜੀਵਿਆ ਭਾਈ ਨਹਿਚਲ ਪਾਇਆ ਥਾਉ ਜਿਸ ਪਰਤੀ ਤੁਨ ਆਵਾਈ ਭਾਈ ਸੋ ਜੀਅੜਾ ਜਲ ਜਾਓ ਬਹੁ ਗੁਣ ਮੇਰੇ ਸਾਹਿਬ ਭਾਈ ਹਉ ਤਿਸਕੈ ਬਲ ਜਾਓ ਉਹ ਨਿਰਗੁਣਿਆਰੇ ਪਾਲਦਾ ਭਾਈ ਦੇ ਨਿਠਾਵੇ ਠਾਓ ਰਿਜਕ ਸੰਬਾਹੇ ਸਾਸ ਸਾਸ ਭਾਈ ਗੂੜਾ ਜਾ ਕਾ ਨਾਹੋ ਜੈਸ ਗੁਰ ਸਾਚਾ ਭੇਟੀਆ ਭਾਈ ਪੂਰਾ ਤਿਸ ਕਰਮਾ ਹੋ ਤਿਸ ਬਿਨ ਘੜੀ

ਮਨ ਤਨ ਸੀਤਲ ਹੋਇਆ ਭਾਈ, ਭੋਜਨ ਨਾਮ ਆਧਾਰ, ਨਾਨਕ ਤਿਸ ਸਰਣਾਗਤੀ ਭਾਈ, ਜੇ ਕਿਲ ਵਿਖ ਕਾਟਣ ਹਾਰ।

ਸਾਧ ਜਪ ਆਦਿ ਸੱਚ ਜੁਗਾਦ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ ਸੋਚੈ ਸੋਚ ਨ ਹੋਵਈ ਜੇ ਸੋਚੀ ਲੱਖ ਵਾਰ ਚੁੱਪੈ ਚੁੱਪ ਨ ਹੋਵਈ ਜੇ ਲਾਏ ਰਹਾਂ ਲਵਤਾਰ ਭੁੱਖਿਆਂ ਭੁੱਖ ਨ ਉਤਰੀ ਜੇ ਬੰਨਾ ਪੁਰੀਆ ਭਾਰ ਸਹਿਸ ਸਿਆਣਪਾਂ ਲੱਖ ਹੋ ਹੇ ਤਾਂ ਇੱਕ ਨ ਚੱਲੈ ਨਾਲ ਕਿਵ ਸਚਿਆਰਾ ਹੋਈਐ ਕਿਵ ਕੂੜੈ ਟੁੱਟੈ ਪਾਲ ਹੁਕਮ ਰਜਾਈ ਚੱਲਣਾ ਨਾਨਕ ਲਿਖਿਆ ਨਾਲ ਹੁਕਮੀ ਹੋਵਨ ਆਕਾਰ ਹੁਕਮ ਨਾ ਕਹਿਆ ਜਾਈ ਹੁਕਮੀ ਹੋਵਨ ਜੀ ਹੁਕਮ ਮਿਲੈ ਵਡਿਆਈ ਹੁਕਮੀ ਉੱਤਮ ਨੀਚ ਹੁਕਮ ਲਿਖ ਦੁੱਖ ਸੁੱਖ ਪਾਈਐ ਹੈ ਇੱਕ ਨਾ ਹੁਕਮੀ ਬਖਸ਼ੀਸ ਇੱਕ ਹੁਕਮੀ ਸਦਾ ਭਵਾਈਐ ਹੈ ਹੁਕਮੈ ਅੰਦਰ ਸਭ ਕੋ ਬਾਹਰ ਹੁਕਮ ਨਾ ਕੋਏ ਨਾਨਕ ਹੁਕਮੈ ਜੇ ਬੁੱਝੈ ਤਾਂ ਹੋਮੈ ਕਹੈ ਨਾ ਕੋਏ ਗਾਵੈ ਕੋ ਤਾਨ ਹੋਵੈ ਕਿਸੈ ਤਾਨ ਗਾਵੈ ਕੋ ਦਾਤ ਜਾਣੈ ਨਿਸ਼ਾਨ ਗਾਵੈ ਕੋ ਗੁਣ ਵਡਿਆਈਆ ਚਾਰ ਗਾਵੈ ਕੋ ਵਿਦਿਆ ਵਿਖਮ ਵਿਚਾਰ ਗਾਵੈ ਕੋ ਸਾਜ ਕਰੇ ਤਨ ਖੇ ਗਾਵੈ ਕੋ ਜੀ ਲੈ ਫਿਰ ਦੇਹ ਗਾਵੈ ਕੋ ਜਾਪੈ ਦਿਸੈ ਦੂਰ ਗਾਵੈ ਕੋ ਵੇਖੈ ਹਾਦਰਾ ਹਦੂਰ ਕਥਨਾ ਕਥੀ ਨਾ ਆਵੈ ਤੋਟ ਕਾਥ ਕਾਥ ਕਥੀ ਕੋਟੀ ਕੋਟ ਕੋਟ ਦੇਂਦਾ ਦੇ ਲੈਂਦੇ ਥਕ ਪਾਹੇ ਜੁਗਾ ਜੁਗੰਤਰ ਖਾਹੀ ਖਾਹੀ ਹੁਕਮੀ ਹੁਕਮ ਚਲਾਏ ਰਾਹੋ ਨਾਨਕ ਬਿਗਸਾ ਬੇਪਰਵਾਹੋ ਸਾਚਾ ਸਾਹਿਬ ਸਾਚ ਨਾਹਿ ਭਾਖਿਆ ਭਾਉ ਅਪਾਰ ਆਖ ਹੈ ਮੰਗਹ ਦੇਹ ਦੇਹ ਦਾਤ ਕਰੇ ਦਾਤਾਰ ਫੇਰ ਕੇ ਅੱਗਾ ਰੱਖੀਐ ਜੇ ਦਿਸੈ ਦਰਬਾਰ ਮੋਹੋ ਕੇ ਬੋਲਣ ਬੋਲੀਐ ਜਿਤ ਸੁਨ ਧਰੇ ਪਿਆਰ ਅੰਮ੍ਰਿਤ ਵੇਲਾ ਸੱਚ ਨਾਉ ਵਡਿਆਈ ਵਿਚਾਰ ਕਰਮੀ ਆਵੈ ਕੱਪੜਾ ਨਦਰੀ ਮੋਖ ਦੁਆਰ ਨਾਨਕ ਏਵਾ ਜਾਣੀਆ ਸਭ ਆਪੇ ਸਚਿਆਰ ਥਾਪਿਆ ਨਾ ਜਾਏ ਕੀਤਾ ਨਾ ਹੋਏ ਆਪੇ ਆਪ ਨਿਰੰਜਨ ਸੋਏ ਜਿਨ ਸੇਵਿਆ ਤਨ ਪਾਇਆ ਮਾਨ ਨਾਨਕ ਗਾਵੀਆ ਗੁਣੀ ਨਿਧਾਨ ਗਾਵੀਆ ਸੁਣੀਆ ਮਨ ਰੱਖੀਆ ਭਾਉ ਦੁੱਖ ਪਰ ਹਰ ਸੋ ਘਰ ਲੈ ਜਾਏ ਗੁਰਮੁਖ ਨਾਦੰ ਗੁਰਮੁਖ ਵੇਦੰ ਗੁਰਮੁਖ ਰਹਿਆ ਸਮਾਈ ਗੁਰ ਈਸਰ ਗੁਰ ਗੋਰਖ ਬਰਮਾ ਗੁਰ ਪਾਰਬਤੀ ਮਾਈ ਜੇ ਹਾਂ ਜਾਣਾ ਆਖਾ ਨਾਹੀ ਕਹਿਣਾ ਕਥਨ ਨਾ ਜਾਈ ਗੁਰਾ ਇੱਕ ਦੇਹ ਬਜਾਈ ਸਭਨਾ ਜੀਆਂ ਕਾ ਇੱਕ ਦਾਤਾ ਸੋ ਮੈਂ ਬਿਸਰ ਨਾ ਜਾਈ ਗੁਰਾ ਇੱਕ ਦੇਹ ਬਜਾਈ ਸਭਨਾ ਜੀਆਂ ਕਾ ਇੱਕ ਦਾਤਾ ਸੋ ਮੈਂ ਬਿਸਰ ਨਾ ਜਾਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਰਮ ਸਨਮਾਨ ਯੋਗ ਸਤਿਗੁਰੂ ਜੀ ਦੀ ਸਾਜੀ ਨਵਾਜੀ ਗੁਰੂ ਰੂਪ ਖਾਲਸਾ ਸਾਧ ਸੰਗਤ ਜੀ ਉਹ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਮਹਾਨ ਬਖਸ਼ਿਸ਼ ਰਹਿਮਤ ਹੋਈ ਹੈ ਅੰਮ੍ਰਿਤ ਵੇਲੇ ਤੋਂ ਸੰਗਤਾਂ ਗੁਰੂ ਸਾਹਿਬ ਦੇ ਦਰਸ਼ਨ ਬਾਣੀ ਦੇ ਨਾਲ ਜੁੜ ਰਹੀਆਂ ਹਨ ਸ੍ਰੀ ਸੁਖਮਨੀ ਸਾਹਿਬ ਦੇ ਜਾਪ ਪੰਜ ਬਾਣੀਆਂ ਦੇ ਨਿਤਨੇਮ ਆਸਾ ਕੀ ਵਾਰ ਦੇ ਕੀਰਤਨ ਅਤੇ ਗੁਰਮੁਖ ਪਿਆਰਿਆਂ ਨੇ ਆਏ ਹੁਕਮਨਾਮੇ ਦੀ ਕਥਾ ਸਰਵਣ ਕਰਵਾਈ ਸਾਧ ਸੰਗਤ ਜੀ ਇੱਥੇ ਅੰਮ੍ਰਿਤ ਵੇਲੇ ਦੇ ਦੀਵਾਨ ਦੀ ਸਮਾਪਤੀ ਹੈ ਸੰਗਤਾਂ ਦਾ ਬਹੁਤ ਧੰਨਵਾਦ ਜਿਨ੍ਹਾਂ ਨੇ ਹਾਜ਼ਰੀ ਭਰੀ ਹੈ ਸ੍ਰੀ ਗੁਰੂ ਅਰਜਨ ਦੇਵ ਜੀ ਸ਼ਹੀਦੋਂ ਦੇ ਸਰਤਾਜ ਉਹਨਾਂ ਦਾ ਸ਼ਹੀਦੀ ਪੁਰਬ ਆ ਰਿਹਾ ਹੈ ਸੰਗਤਾਂ ਨੇ ਵੱਧ ਤੋਂ ਵੱਧ ਲਾਹਾ ਲੈਣਾ ਹੈ ਅਤੇ ਬੱਚਿਆਂ ਦਾ ਜੋ ਗੁਰਮਤਿ ਕੈਂਪ ਚੱਲ ਰਿਹਾ ਹੈ ਉਸ ਵਿੱਚ ਬੱਚਿਆਂ ਨੂੰ ਜ਼ਰੂਰ ਲੈ ਕੇ ਆਇਆ ਕਰੋ ਕਿਉਂਕਿ ਇਹ ਆਪਣੀ ਆਉਣ ਵਾਲੀ ਜਨਰੇਸ਼ਨ ਪਨੀਰੀ ਹੈ ਕੁਛ ਨਾ ਕੁਛ ਸਮਾਂ ਕੱਢ ਕੇ ਇਹਨਾਂ ਨੂੰ ਗੁਰਬਾਣੀ ਦੇ ਨਾਲ ਜੋੜਿਆ ਜਾ ਸਕੇ ਸਤਿਗੁਰੂ ਕਿਰਪਾ ਕਰਨ ਸਾਰਿਆਂ ਦਾ ਹੀ ਜਿਹੜੇ ਵਲੰਟੀਅਰ ਨੇ ਸੇਵਾ ਕਰਦੇ ਨੇ ਹਾਰਦਿਕ ਤੌਰ 'ਤੇ ਧੰਨਵਾਦ ਕੀਤਾ ਜਾਂਦਾ ਹੈ ਅਤੇ ਹੁਣ ਬੱਚਿਆਂ ਨੂੰ ਤਕਰੀਬਨ ਮੇਰਾ ਖਿਆਲ ਆ ਪੰਜ ਬਾਣੀਆਂ ਦੇ ਨਿਤਨੇਮ ਸੰਗਤ ਦੇ ਵਿੱਚ ਸ਼ਰਵਣ ਕਰਵਾਉਣਗੇ ਬੱਚੇ ਰਲ ਮਿਲ ਕੇ ਸੋ ਜਿਨ੍ਹਾਂ ਪਾਸ ਸਮਾਂ ਹੋਵੇ ਉਹਨਾਂ ਨੇ ਹਾਜ਼ਰੀ ਭਰਨੀ ਸਤਿਗੁਰੂ ਕਿਰਪਾ ਕਰਨ ਬੱਚਿਆਂ ਨੂੰ ਬੇਨਤੀ ਹੈ ਕਿ ਭਾਈ ਜਦੋਂ ਨਿਤਨੇਮ ਕਰਦੇ ਹੋ ਗੁਟਕਿਆਂ ਦਾ ਸਤਿਕਾਰ ਰੱਖਣਾ ਜਿਸ ਤਰ੍ਹਾਂ ਤੁਹਾਨੂੰ ਗਾਈਡ ਕਰਦੇ ਹਨ ਕਿਉਂਕਿ ਗੁਰੂ ਦਾ ਦਰਬਾਰ ਹੈ ਇੱਥੇ ਬਹੁਤਾ ਸ਼ੋਰ ਸ਼ਰਾਬਾ ਨਹੀਂ ਪਾਉਣਾ ਗੁਰਬਾਣੀ ਸੁਣਨੀ ਹੈ ਆਇਓ ਸੁਣਨ ਨੂੰ ਪੜ੍ਹਨ ਕੋ ਬਾਣੀ ਮਾਂ ਬਾਪ ਤੁਹਾਨੂੰ ਇੱਥੇ ਲੈ ਕੇ ਆਉਂਦੇ ਨੇ ਉਹਨਾਂ ਦਾ ਵੀ ਸਤਿਕਾਰ ਕਰੋ ਜੋ ਆਪ ਜੀ ਨੂੰ ਟੀਚਰ ਵਿੱਦਿਆ ਸਿਖਾਉਂਦੇ ਨੇ ਉਹਨਾਂ ਦਾ ਵੀ ਸਤਿਕਾਰ ਕਰੋ ਸ਼ਰਧਾ ਦੇ ਨਾਲ ਪ੍ਰੇਮ ਦੇ ਨਾਲ ਬਾਣੀ ਪੜ੍ਹਨ ਦਾ ਜੋ ਚਾਉ ਹੈ ਉਹ ਮਨ ਵਿੱਚ ਹੋਣਾ ਚਾਹੀਦਾ ਹੈ ਸੋ ਸਾਰਿਆਂ ਦੇ ਹਾਰਦਿਕ ਤੌਰ 'ਤੇ ਧੰਨਵਾਦ ਹੈ ਅੱਜ ਬੀਬੀ ਸੁਰਜੀਤ ਕੌਰ ਨੇ ਸਹਿਜ ਪਾਠ ਪ੍ਰਾਰੰਭ ਕੀਤੇ ਹਨ ਕਿਰਪਾ ਕਰਨ ਸਤਿਗੁਰੂ ਸਾਨੂੰ ਸਾਰਿਆਂ ਨੂੰ ਬਾਣੀ ਦੇ ਨਾਲ ਜੋੜਨ ਭਾਈ ਗੁਰਬਾਣੀ ਤੋਂ ਵੱਡਾ ਕੋਈ ਨਹੀਂ ਕਿਉਂਕਿ ਕਲਯੁਗ ਮਹਿ ਜੋ ਸਿਮਰਨ ਹੈ ਅਬ ਕਲੂ ਆਇਓ ਰੋਏ ਇੱਕ ਨਾਮ ਬੋ ਅਨਰੂਤ ਨਾਹੀ ਨਾਹੀ ਕਲਯੁਗ ਦੇ ਸਮੇਂ ਭਿਆਨਕ ਦੇ ਵਿੱਚ ਇੱਕ ਗੁਰਬਾਣੀ ਦਾ ਹੀ ਆਸਰਾ ਹੈ
ਸਤਿਗੁਰੂ ਕਿਰਪਾ ਕਰਨ, ਸਾਨੂੰ ਸਾਰਿਆਂ ਨੂੰ ਆਪਦੇ ਚਰਨਾਂ ਨਾਲ ਜੋੜ ਕੇ ਰੱਖਣ, ਸਨਮੁਖ ਬਣਾ ਕੇ ਰੱਖਣ। ਹੁਣ ਬੱਚੇ ਨਿਤਨੇਮ ਦੇ ਨਾਂ ਜੋੜਨਗੇ, ਸੋ ਸਾਰੀਆਂ ਸੰਗਤਾਂ ਦਾ ਹਾਰਦਿਕ ਤੌਰ 'ਤੇ ਧੰਨਵਾਦ, ਭੁੱਲ ਚੁੱਕ ਦੀ ਖਿਮਾ ਕਰਨੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

0: ਗਿਰਜਾ ਹਰ ਜਹੂਰ ਹੈ ਕਿ ਆਜਰ ਹਜੂਰ ਹੈ
1: ਸਲਾਮ ਹੈ ਸਲਸਲ ਕਲਾਮ ਹੈ
0: ਕਿ ਸਾਹਿਬ ਦਿਮਾਗ ਹੈ ਕਿ ਉਸ ਨਾਲ ਚਿਰਾਗ ਹੈ
2: ਕਾਮ ਕਰੀਮ ਹੈ ਸਵਾਜਕ ਰਹੀਮ ਹੈ
0: ਫਿਰੋਜੀ ਦਹੰਦ ਹੈ।

0: ਸਾਹਿ ਦਸਵੀ ਤਵੈ ਪ੍ਰਸਾਦ ਸਵਈਏ
1: ਸਰਾਵਕ ਸੋਧ ਸਮੂਹ ਸਦਾਨ ਕੈ ਦੇਖ ਫਰਿਓ ਕਰ ਜੋਗ ਜਤੀ ਕੈ
2: ਸੂਰ ਸਰਾਦ ਸੁਧ ਸਦਾ ਦੇਖ ਸੰਤ ਸਮੋਹ ਅਨੇਕ ਮਤੀ ਕੈ
1: ਸਾਰੀ ਇਹ ਦੇਸ਼ ਕੋ ਦੇਖ ਰਹੇ ਹੋ ਮਤ ਕਿਉ ਨਾ ਦੇਖਿਅਤ ਪ੍ਰਾਣ ਪਤੀ ਕੈ
0: ਸ੍ਰੀ ਭਗਵਾਨ ਕੀ ਪਾਏ ਕਿਰਪਾ ਹੂ ਤੇ ਏਕ ਰਤੀ ਬਿਨ ਏਕ ਰਤੀ ਕੈ
1: ਮਾਤੇ ਮਤੰਗ ਜੜੇ ਜੜ ਸੰਗ ਅਨੂਪ ਉਤੰਗ ਸੁਰੰਗ ਸੁਆਰੇ
0: ਕੋਟ ਤੁਰੰਗ ਕੁਰੰਗ ਸਕੂਤ ਤੁਫਾਨ ਕੇ ਗਾਨ ਕੋ ਜਾਤ ਨਿਵਾਰੇ
1: ਵਾਰੀ ਪੁਜਾਨ ਕੇ ਪੂਪ ਭਲੀ ਬਦਨੀ ਆਵਤ ਸੀਸ ਨਾ

0: ਵਿਵੇਕ ਭਗਵਾਨ ਕੇ ਪੂਰਪਤ ਕੌਣ ਗਨੇ ਨਹੀਂ ਜਾਤ ਪਿਛਾੜੇ
1: ਸ੍ਰੀ ਪਦ ਸ੍ਰੀ ਭਗਵਾਨ ਭਜੇ ਬਿਨ ਅੰਤ ਕੋ ਅੰਤ ਕੇ ਧਾਮ ਸਿਧਾਰੇ
0: ਤੀਰਥ ਨਾਨ ਦੇ ਆਦਮ ਦਾਨ ਸੁਸੰਜਮ ਅਨੇਕ ਅਨੇਕ ਸਿੱਖੇ
1: ਮੇਰ ਕੁਰਾਨ ਕਤੇਬ ਕੁਰਾਨ ਜ਼ਮੀਨ ਜ਼ਬਾਨ ਸੁਭਾਨ ਕੇ ਵੇਖੇ
0: ਪਵਨ ਹਾਜ ਤੀ ਚਤਾੜ ਸੁਬੇ ਸੁਵਿਚਾਰ ਹਜ਼ਾਰ ਕੇ ਦੇਖੇ
1: ਸ੍ਰੀ ਭਗਵਾਨ ਭਜੇ ਬਿਨ ਪਤ ਭੁਪਤ ਇਕ ਰਤੀ ਬਿਨ ਏਕ ਨ ਲੇਖੇ
0: ਸੁਧ ਸੁਪਾ ਦੁਰੰਥ ਦਬਾ ਸੁ ਸਾਜ ਸੁਨਾਦਰ ਜਾਨ ਦਲੇਂਗੇ
1: ਭਾਰੇ ਗੁਮਾਨ ਭਰੇ ਮਨ ਮੈਂ ਕਰ ਪਰਬਤ ਪੰਖ ਹਲੇ ਨਾ ਹਲੈਂਗੇ
0: ਔਰ ਅਰੀਨ ਮਰੋੜ ਮਵਾਸਨ ਮਾਤੇ ਮਤੰਗਨ ਮਾਨ ਮਲੇਂਗੇ
1: ਸ੍ਰੀ ਪਤ ਸ੍ਰੀ ਭਗਵਾਨ ਕਿਰਪਾ ਬਿਨ ਤਿਆਗ ਜਹਾਨ ਦਾਨ ਚਲੈਂਗੇ
0: ਪੀਰ ਪਾਰ ਵਡੇ ਵਰਿਆ ਰਵਿ ਚਾੜੇ ਸਾਰ ਕੀ ਥਾਰ ਪਛਈਆ
1: ਦੇਸ ਮਲਿੰਦ ਮਵਾਸਨ ਮਾਤੇ ਜਾਨ ਕੇ ਮਾਨ ਮਲਈਆ
0: ਗਾੜੇ ਗਰਾਨ ਕੋ ਤੋਰਨ ਹਾਰ ਸੋ ਬਾਤੜ ਹੀ ਚਕ ਚਾਰ ਲਵਈਆ
1: ਸਾਹਿਬ ਸ੍ਰੀ ਸਭ ਕੋ ਸਰਨਾਇਕ ਜਾਚਕ ਨੇਕ ਸੋ ਏਕ ਦਵਈਆ
0: ਗਾਣਵ ਦੇਵ ਪਨਿੰਦਨ ਸਾਚਰ ਪੂਤ ਭਵੇਕ ਭਵਾਨ ਜਪੇਂਗੇ
1: ਜੀਵ ਜਿਤੇ ਜਲ ਮੈਂ ਥਲ ਮੈਂ ਪਲ ਹੀ ਪਲ ਮੈਂ ਸਭ ਥਾਪ ਥਪੇਂਗੇ
0: ਮੁਨ ਪ੍ਰਤਾਪਨ ਬਾਦ ਜੈਤਨ ਪਾਪਨ ਕੈ ਬਹਿ ਪੂੰਜ ਕਫੇਂਗੇ
1: ਸਾਧ ਸਮੂਹ ਪ੍ਰਸੰਨ ਫਿਰੈ ਜਗ ਸਤਰ ਸਬੈਵ ਲੋਕ ਚਪੈਂਗੇ
0: ਮਾਨਵ ਇੰਦਰ ਗਜਿੰਦਰਨ ਗਜਿੰਦਰਨ ਰਾਧਵ ਜੋਂਤ ਰੋਕੋ ਰਾਜ ਕਰੇਂਗੇ
1: ਕੋਟ ਸਮਾਨ ਗਜਾਦਿਕ ਦਾਨ ਅਨੇਕ ਸਵੈਮ ਪ੍ਰਸਾਦ ਬਰੇਂਗੇ
0: ਬ੍ਰਹਮ ਹੈ ਸਿਰ ਬਿਸਨ ਸਚੀ ਪਦ ਅੰਤ ਸਹਿਜ ਮਫਾਸ ਭਰੇਂਗੇ
1: ਜੇ ਨਾ ਸ੍ਰੀ ਪਤ ਕੇ ਪ੍ਰਸਾਦ ਭਗਤੇ ਨਰ ਫੇਰ ਨਾ ਦੇਹ ਤਰੇਂਗੇ
0: ਆਪ ਯੋ ਜੋ ਦੋ ਲਵ ਚਨ ਮੁੰਦ ਕੇ ਵੈ ਸਿਓ ਭਗਤਿਆਨ ਲਗਾਇਓ
1: ਨਾਤ ਪ੍ਰਿਓ ਲੀਏ ਸਾਧ ਸਮੁੰਦਰ ਲੋਕ ਕਯੋ ਪਰ ਲੋਕ ਕਵਾਇਓ
0: ਵੈਸ ਕਿਓ ਬਿਖਿਆਨ ਸੁ ਬੈਠ ਕੇ ਐਸੀ ਐਸੀ ਸੁ ਵੈਸ ਬਿਠਾਇਓ
1: ਸਾਚ ਕਹੋ ਸੁਨ ਲੇਹ ਸਬੈ ਜਿਨ ਪ੍ਰੇਮ ਕੀਓ ਤਨਹੀ ਪ੍ਰਭ ਪਾਇਓ
0: ਕਹੋਲੇ ਪਾਣ ਪੂਛ ਤਰਿਓ ਸਿਰ ਕਹੋਲੇ ਲਿੰਗ ਰੇ ਲੜਕਾਇਓ
1: ਕਾਹੋ

0: ਸਤਿਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਪਾਤਸ਼ਾਹੀ ਦਸਵੇਂ ਕਬਿਓ ਬਾਠ ਬੇਨਤੀ ਚੌਪਈ ਹਰੀ ਕਰੋ ਹੱਥ ਰਚਾ ਪੂਰਨ ਹੋਏ ਜਿਤੇ
1: ਤਵ ਚਰਨ ਲੈ ਮਾੜਾ ਆਪਣਾ ਜਾਣ ਕਰੋ ਪ੍ਰਤਪਾਰਾ ਸੁਖੀ ਵਿਸੈ ਮੋਰੋ ਪਰਵਾਰ ਸੇਵਕ ਸਿੱਖ ਸਵੈ ਕਰਤਾਰਾ
0: ਮੋਹਿ ਰੋਛਾ ਨਿਜ ਕਰਦਾ ਕਰੀਏ ਸਭੈ ਅਣ ਕੋ ਆਦਿ ਸੰਗਰੀਏ
1: ਪੂਰਨ ਹੋਏ ਹਮਾਰੀ ਆਸਾ ਤੋਰ ਭਜਨ ਕੀ ਰਹਿ ਪਿਆਸਾ
0: ਤੁਮੈ ਛਾੜ ਕੋਈ ਅਵਰ ਨ ਤਿਉ ਜੋ ਬਚਾਉ ਸੁਤਮ ਤੇ ਪਾਉ
1: ਸੇਵਕ ਸਿੱਖ ਮਾਰੇ ਤਾਲੀਆ ਚੁਣ ਚੁਣ ਸਤਰ ਮਾਰੇ ਮਾਰੀਏ
0: ਆਪ ਹਾਤੇ ਮੁਝੇ ਅਭਰੀਏ ਮਨ ਕਾਲ ਕਾ ਤ੍ਰਾਸ ਨਿਵਰੀਏ
1: ਪੂਜੋ ਸਦਾ ਹਮਾਰੇ ਬੱਚਾ ਸ੍ਰੀ ਸਤੁ ਕਰਿਓ ਰੱਛਾ
0: ਰਾਖ ਲਿਓ ਮੋਹਿ ਰਾਖਣ ਹਾਰੇ ਸਾਹਿਬ ਸੰਤ ਸਾਹਿਬ ਪਿਆਰੇ
1: ਦੀਨ ਬੰਧੁ ਸੰਕੇ ਅੰਤਾ ਤੁਮ ਕੋਈ ਚਤੁਰ ਦਸ ਕਰਤਾ
0: ਕਾਲ ਪਾਏ ਬ੍ਰਹਮਾ ਅਵਤਾਰਾ ਕਾਲ ਪਾਏ ਸਿਵ ਜੂਹ ਅਵਤਾਰਾ
1: ਕਾਲ ਪਾਏ ਕਰਮ ਸੰਕਰਸ ਸਕਲ ਕਾਲ ਕਾ ਕੀਆ ਤਮਾਸਾ
0: ਕਉ ਜੋਗੀ ਸਿਵ ਕੀਓ ਵੇਦ ਰਾਜ ਬ੍ਰਹਮਾ ਜੋ ਥੀਓ
1: ਜਵਨ ਕਾਲ ਸਭ ਲੋਕ ਸਵਾਰਾ ਨਮਸਕਾਰ ਤੇ
0: ਜਵਨ ਕਾਲ ਸਭ ਜਗਤ ਬਣਾਇਓ ਦੇਵਤਾ ਚਛਣ ਉਪਜਾਇਓ
1: ਆਦੰਤ ਅਵਤਾਰਾ ਸੋਈ ਗੁਰੂ ਸਮਝਿਓ ਹਮਾਰਾ
0: ਨਮਸਕਾਰ ਤੇ ਸੀ ਕੋ ਹਮਾਰੀ ਸਕਲ ਪ੍ਰਜਾ ਜਨ ਆਪ ਸਵਾਰੀ
1: ਸਿਵਨ ਕੋ ਸਭ ਗੁਣ ਸੁਖ ਦੀਓ ਸਤਰਮੋ ਪਰਮੋ ਬਤ ਕੀਓ
0: ਘਟ ਘਟ ਕੇ ਅੰਤਰ ਕੀ ਜਾਨ ਭਲੇ ਬੜੇ ਕੀ ਪੀਰ ਪਛਾਣ ਸੰਤਨ ਦੁਖ ਪਾਏ ਤੇ ਦੁਖੀ ਸੁਖ ਪਾਏ ਸਾਰਨ ਕੇ ਸੁਖੀ
1: ਏਕ ਏਕ ਕੀ ਪੀਰ ਪਛਾਣੈ ਘਟ ਘਟ ਕੇ ਪਟ ਪਟ ਕੀ ਜਾਣੈ
0: ਜਬ ਉਤ ਕਟ ਕਰਾ ਕਰਤਾਰਾ ਪ੍ਰਜਾ ਤਤ ਤਬ ਦੇ ਅਪਾਰਾ
1: ਜਬ ਕਰਖ ਕਰਤ ਹੋ ਕਬੂ ਤੁਮ ਮੈਂ ਮਿਲਤ ਦੇ ਤਰ ਸਭੂ
0: ਜੀਤੇ ਬਦਨ ਸ੍ਰਿਸ਼ਟ ਅਵਤਾਰੇ ਆਪ ਆਪਣੀ ਬੂਝ ਉਚਾਰੇ
1: ਤੁਮ ਸਭ ਹੀ ਤੇ ਰਹਿਤ ਨਿਰਾਲਮ ਜਾਨਤ ਭੇਦ ਭੇਦ ਅਰ ਆਲਮ
0: ਨਿਰੰਕਾਰ ਨਿਰਭਕਾਰ ਨਿਰਲੰਬ ਆਦ ਅਨਿਲ ਅਨਾਦ ਸੰਭ
1: ਤਾਕਾ ਮੂਲ ਉਚਾਰਤ ਭੇਦਾ ਜਾ ਕੋ ਭੇਦ ਨ ਪਾਵਤ ਭੇਦਾ
0: ਤਾਕੋ ਕਰਪਾਨ ਅਨੁਮਾਨਤ ਮਹਾ ਮੂਲ ਕਛ ਭੇਦ ਨ ਜਾਨਤ
1: ਮਹਾਦੇਵ ਕੋ ਕਹਿ ਸਦਾ ਸਿਵ ਨਿਰੰਕਾਰ ਕਾ ਚਿੰਤ ਨ ਭੇਵ
0: ਆਪ ਆਪਣੀ ਬੁਧ ਹੈ ਜੀਤੀ ਬਨਤ ਭਿੰਨ ਭਿੰਨ ਤੋਇ ਤੇਤੀ
1: ਤੁਮਰਾ ਲਖਾ ਨ ਜਾਇ ਪਸਾਰ ਕੈ ਵਿਸਲ ਕਮ ਸੰਸਾਰਾ
0: ਏਕ ਹੈ ਰੂਪ ਅਨੂਪ ਸੁ ਪਰ ਰੰਗ ਪਿਓ ਰਾਵ ਕੀ ਭੂਪਾ
1: ਅੰਡਜ ਜੇਲ ਸੇ ਤਜਕੀਨੀ ਉਤਪਜ ਖਾਨ ਬਹਰ ਰਚ ਦੀਨੀ
0: ਕੁੰਫੂ ਰਾਜਾ ਹੋਏ ਬੈਠਾ ਕੋਸ ਰਵਤੇ ਉਸਨ ਕਰੇ ਕੈਠਾ
1: ਸਿਕਰੀ ਸ੍ਰਿਸ਼ਟ ਦਿਖਾਏ ਅਚੰਪਵ ਆਦ ਜੁਗਾਦ ਸਰੂਪ ਸਯੰ ਪਵ
0: ਅਵਰਛਾ ਮੇਰੀ ਤੁਮ ਕਰੋ ਸਿੱਖਿਓ ਬਾਰ ਸਿੱਖ ਸੰਗਰੋ
1: ਦੁਸ਼ਟ ਜਿਤੇ ਉਠਮਤ ਉਤਪਾਤਾ ਸਕਲ ਮਲੇਸ਼ ਕਰੋ ਰਣਕਾਤਾ
0: ਜਿਸ ਤੁਤ ਤਵ ਸੰਨੀ ਪਰੇ ਤਿਨ ਕੇ ਦੁਸ਼ਟ ਦੁਖ ਥੋਏ ਮਰੇ
1: ਮੁਰਖ ਜਾਨ ਕਤ ਪਰੇ ਤਿਹਾਰੇ ਤਿਨ ਕੇ ਤੁਮ ਸੰਕਟ ਸਭ ਟਾਰੇ
0: ਜੋ ਕਲ ਕੋ ਇੱਕ ਬਾਰ ਤਿਆ ਹੈ ਤਾਂ ਕਿ ਕਾਰ ਨਿਕਲ ਐ ਹੈ
1: ਰੱਛਾ ਹੋਏ ਤਾਹਿ ਸਭ ਕਾਲਾ ਦੁਸ਼ਟ ਅਰਿਸ਼ਟ ਟਰੈ ਤਤਕਾਲਾ
0: ਕਿਰਪਾ ਦ੍ਰਿਸ਼ਟਿ ਨਿਆਇ ਨੇ ਹਰ ਹੋ ਤਾਂ ਕਿ ਤਾਂ ਤਨਕ ਮਾ ਹਰ ਹੋ
1: ਨਿਤ ਸਿਧ ਘਰ ਮੋ ਸਭ ਹੋਈ ਦੁਸ਼ਟ ਸ਼ਾਨ ਸਵੈ ਸਕੈ ਨਾ ਕੋਈ
0: ਏਕ ਬਾਰ ਜਿਨ ਤੁਮੈ ਸੰਭਾਰੋ ਕਾਲ ਪਾਸ ਤੇ ਤਾਇ ਅਬਾਰਾ
1: ਜਿਨ ਨਾਮ ਧਿਆਰੋ ਕਹਾ ਦਰ ਦੁਸ਼ਟ ਦੁਖ ਤੇਰਾ
0: ਖੜ ਖੇਤ ਮਸਨ ਤਿਹਾਰੀ ਆਪ ਹੱਥ ਲਿਓ ਬਾਰੀ
1: ਸਰਬ ਠੋਰ ਮੋਹ ਸਹਾਈ ਉਸ ਦੁਖ ਤੇ ਲੈ ਬਚਾਈ
0: ਕਿਰਪਾ ਕਰੀ ਹਮ ਪਰ ਜਗ ਮਾਤਾ ਗ੍ਰੰਥ ਕਰਾ ਪੂਰਨ ਸਭ ਰਾਤਾ
1: ਕਿਲ ਵਿਖ ਸਕਲ ਦੇ ਕੋ ਹਰਤਾ ਦੁਸ਼ਟ ਦੁਖ ਕਿਲ ਕੋ ਸ਼ੈ ਕਰਤਾ
0: ਸ੍ਰੀ ਅਸਤੁ ਜਪੇ ਜਾਲਾ ਪੂਰਨ ਕਰਾ ਗ੍ਰੰਥ ਤਤਕਾਲਾ

0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰੇ ਬੱਚਿਓ ਜੀ, ਅੱਜ ਕਿਉਂਕਿ ਸ਼ੁੱਕਰਵਾਰ ਦਾ ਦਿਨ ਹੈ, ਸ਼ੁੱਕਰਵਾਰ ਨੂੰ ਗੁਰਦੁਆਰਾ ਸਾਹਿਬ ਅਖੰਡ ਸਾਹਿਬ ਆਰੰਭ ਹੁੰਦੇ ਆ, ਅਤੇ ਸਮਾਂ ਹੋ ਗਿਆ। ਆਪਾਂ ਹੁਣ ਇੱਥੇ ਆਪਾਂ ਬ੍ਰੇਕ ਲਵਾਂਗੇ ਆਪਣੀ ਸ਼ਾਹ ਵੇਲੇ ਦੀ, ਸਵੇਰ ਦਾ ਖਾਣਾ ਛਕਾਂਗੇ। ਅਤੇ ਅੱਜ ਤੁਹਾਨੂੰ 10:05 ਹੋਏ ਆ, ਅਤੇ ਅਸੀਂ ਪਹਿਲਾਂ ਖਾਣਾ ਛਕਾਂਗੇ, ਫਿਰ ਤੁਸੀਂ 10:45 'ਤੇ ਵੀ 10:40 'ਤੇ ਤੁਸੀਂ ਉੱਪਰ ਆ ਜਾਣਾ, ਅਤੇ ਆਨੰਦ ਸਾਹਿਬ ਅਸੀਂ ਉੱਥੇ ਸੰਪੂਰਨ ਕਰ ਲਵਾਂਗੇ ਫਿਰ, ਠੀਕ ਹੈ ਜੀ। ਹੁਣ ਆਰਾਮ ਨਾਲ ਜਾਣਾ, ਅਤੇ ਬਾਹਰ ਆਨੰਦ ਕਾਰਜ ਵੀ ਹੋਣੇ ਆ, ਅੱਜ ਸੰਗਤ ਗੁਰਦੁਆਰਾ ਸਾਹਿਬ ਜ਼ਿਆਦਾ ਹੁੰਦੀ ਸ਼ੁੱਕਰਵਾਰ ਨੂੰ, ਤੁਸੀਂ ਥੋੜ੍ਹਾ ਵਧੀਆ ਤਰੀਕੇ ਨਾਲ ਇੱਥੇ ਬਿਹੇਵ ਕਰਨਾ ਸਾਰਿਆਂ ਨੇ, ਅੱਛਾ ਜੀ। ਖਿਆਲ ਰੱਖਣਾ, ਕਿਸੇ ਨੇ ਟੈਂਟ ਵਿੱਚ ਨਹੀਂ ਜਾਣਾ, ਉੱਧਰ ਨਹੀਂ ਜਾਣਾ, ਸਿਰਫ ਜਿੱਥੇ ਤੁਹਾਡਾ ਲੰਗਰ ਹੈ ਉੱਥੇ ਤੁਸੀਂ ਲੰਗਰ ਛਕਣਾ ਜਾ ਕੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਸਭ ਦਿਨ ਸੁਰਣ ਦੇਖੋ ਗੁਰ ਆਪਣਾ ਵਿੱਚ ਅੱਖੀ।

ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਸਾਹਿਬ ਜੀ। ਰਾਮ ਕਲੀ ਮਹੱਲਾ ਤੀਜਾ। ਆਨੰਦ ਇੱਕ ਓਅੰਕਾਰ ਸਤਿਗੁਰੂ ਪ੍ਰਸਾਦ, ਆਨੰਦ ਪਿਆ ਮੇਰੀ ਬਾਏ, ਸਤਿਗੁਰੂ ਮੈਂ ਪਾਇਆ, ਸਤਿਗੁਰੂ ਤਾਂ ਪਾਇਆ ਸਹਿਜ ਸੇਤੀ, ਮਨ ਵਜੀਆਂ ਵਾਧਾਈਆਂ, ਰਾਗ ਰਤਨ ਪਰਿਵਾਰ ਭਰੀਆ ਸਭ।

ਸਾਚ ਨਾਮ ਆਧਾਰ ਮੇਰਾ ਜਨ ਪੁੱਖਾਂ ਸਭ ਗਵਾਈਆਂ ਕਰ ਸ਼ਾਂ ਸੁਖ ਮਨ ਆਏ ਵਸਿਆ ਜਨ ਇੱਛਾ ਸਾਫ ਹੋ ਜਾਈਆਂ ਸਦਾ ਕੁਰਬਾਨ ਕੀਤਾ ਗੁਰੂ ਵਿੱਚੋਂ ਜਿਦੀਆਂ ਇਹ ਵਡਿਆਈਆਂ ਕਹਿ ਨਾਨਕ ਸੁਣੋ ਸੰਤੋ ਸ਼ਬਦ ਧਰੋ ਪਿਆਰੋ ਸਾਚਾ ਨਾਮ ਮੇਰਾ ਆਧਾਰੋ ਵਾਜੇ ਪੰਥ ਸ਼ਬਦ ਘਰ ਸੁਪਾਗੇ ਕਰ ਸੁਪਾਗੇ ਸ਼ਬਦ ਵਾਜੇ ਕਲਾ ਜਿਤ ਕਰ ਧਾਰੀਆ ਪੰਚ ਦੂਤ ਵਸ ਕੀਤੇ ਕਾਲ ਕੰਠ ਕੋ ਮਾਰਿਆ ਤੁਰ ਕਰਮ ਪਾਇਆ ਤੁਜਨ ਕੋ ਸੇ ਨਾਮ ਹਰ ਕੇ ਲਾਗੇ ਕਹਿ ਨਾਨਕ ਤੈਸ ਕੋ ਅਤਿਤ ਕਰ ਅਨਹਦ ਵਾਜੇ ਅਨ ਸੁਨੋ ਵਡ ਭਾਗਿਓ

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੋ ਗੁਰੂ ਪਿਆਰੀ ਸਾਧ ਸੰਗਤ ਜੀ, ਜਿਹੜੀਆਂ ਸੰਗਤਾਂ ਵੱਲੋਂ ਸ੍ਰੀ ਅਖੰਡ ਪਾਤਸ਼ਾਹ ਸਾਹਿਬ ਆਰੰਭ ਹੋ ਰਹੇ ਹਨ, ਉਹਨਾਂ ਨੂੰ ਬੇਨਤੀ ਹੈ ਕਿ ਜੋ ਕੱਲ੍ਹ ਮਾਧੀ ਅਰਦਾਸ ਹੋਣੀ ਹੈ, ਠੀਕ 9 ਵਜੇ ਹੋਵੇਗੀ, ਸਭ ਸੰਗਤਾਂ ਨੇ ਸਮੇਂ ਸਿਰ ਪਹੁੰਚ ਜਾਣਾ ਜੀ, ਅਤੇ ਐਤਵਾਰ ਨੂੰ ਜੋ ਪ੍ਰੋਗਰਾਮ ਹੋਣੇ ਹਨ ਉਹ ਵੀ 9 ਵਜੇ ਹੋਣੇ ਹਨ। ਸੋ ਇਹ ਬੇਨਤੀ ਪ੍ਰਵਾਨ ਕਰਨੀ ਜੀ, ਔਰ ਅਰਦਾਸ ਵਿੱਚ ਜੁੜੀਏ।

ਵਾਹਿਗੁਰੂ ਜੀ ਕੀ ਫਤਿਹ। ਸ੍ਰੀ ਭਗਵਤੀ ਦੀ ਸਹਾਇ ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਏ ਫਿਰੀ ਅੰਗਦ ਗੁਰ ਤੇ ਅਮਰਦਾਸ ਰਾਮਦਾਸੇ ਹੋਏ ਸਹਾਏ ਅਰਜਨ ਹਰ ਗੋਬਿੰਦ ਨਾਮ ਸਿਮਰਾਉ ਸ੍ਰੀ ਹਰ ਰਾਇ ਸ੍ਰੀ ਹਰ ਕ੍ਰਿਸ਼ਨ ਧਿਆਈ ਹੈ ਜਿਹ ਜਿੱਠੇ ਸਭ ਦੁੱਖ ਜਾਏ ਦੇਗ ਬਹਾਦਰ ਸਿਮਰਿਆ ਘਰ ਨੌਨ ਦਿਆਵੇ ਧਾਏ ਸਭ ਥਾਈ ਹੋਏ ਸਹਾਏ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਦਸਵੇਂ ਪਾਤਸ਼ਾਹ ਜੀ ਸਭ ਥਾਈ ਹੋਏ ਸਹਾਏ ਦਸਾਂ ਪਾਤਸ਼ਾਹੀਆਂ ਦੀ ਜੋਤ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਾਰ ਦਾ ਧਿਆਨ ਤਰਕੇ ਬੋਲਣਾ ਜੀ ਪੰਜਾਂ ਪਿਆਰਿਆਂ ਚੌਹਾਂ ਸਾਹਿਬਜ਼ਾਦਿਆਂ ਚਾਲੀਆਂ ਮੁਕਤਿਆਂ ਹੱਠੀਆਂ ਜਪੀਆਂ ਤਪੀਆਂ ਜਿਨ੍ਹਾਂ ਨਾਮ ਜਪਿਆ ਵੰਡ ਕੇ ਛਕਿਆ ਦੇਗ ਚਲਾਈ ਤੇਗ ਵਾਹੀ ਦੇਖ ਕੇ ਅੰਮ੍ਰਿਤ ਕੀਤਾ ਤਿਨ੍ਹਾਂ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਤਰਕੇ ਬੋਲਣਾ ਜੀ ਜਿਨ੍ਹਾਂ ਸਿੰਘ ਸਿੰਘਣੀਆਂ ਨੇ ਧਰਮ ਹੇਤ ਸੀਹ ਦਿੱਤੇ ਬੰਦ ਬੰਦ ਕਟਵਾਏ ਖੋਪਰੀਆਂ ਲੁਹਾਈਆਂ ਚਰਖੜੀਆਂ ਤੇ ਚੜੇ ਤਨਾਰਿਆਂ ਨਾਲ ਚਰਵਾਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਸਿੱਖੀ ਸਿਦਕ ਕੇਸਾਂ ਸੁਆਸਾਂ ਸੰਗ ਨਿਭਾਇਆ

ਕਿਰਪਾ ਰਹਿਮਤ ਕੀਤੀ ਹੈ ਸੰਗਤਾਂ ਵੱਲੋਂ ਪਰਿਵਾਰਾਂ ਵੱਲੋਂ ਇਸ ਵੇਲੇ ਧੁਰਕੀ ਬਾਣੀ ਦੇ ਚਾਰ ਸ੍ਰੀ ਅਖੰਡ ਪਾਠ ਸਾਹਿਬ ਦੀ ਰਮਤਾ ਹੋਣ ਲੱਗੀ ਹੈ ਆਪ ਜੀਆਂ ਦੇ ਸੋਹਣੇ ਪ੍ਰਕਾਸ਼ ਦੀ ਸੇਵਾ ਹੋਈ ਹੈ ਆਪ ਜੀਆਂ ਨੇ ਸ੍ਰੀ ਮੁਖਵਾਗ ਬਖਸ਼ ਕੀਤੇ ਹਨ ਛੇ ਪੌੜੀਆਂ ਆਨੰਦ ਸਾਹਿਬ ਦਾ ਜਾਪ ਹੋਇਆ ਹੈ ਪਾਤਸ਼ਾਹ ਜੀ ਉਹ ਕਿਰਪਾ ਕਰਨੀ ਪ੍ਰਕਾਸ਼ ਦੀ ਸੇਵਾ ਨਿਭਾਉਂਦਿਆਂ ਹਜ਼ੂਰ ਬਾਣੀ ਪੜ੍ਹਦਿਆਂ ਭੁੱਲ ਚੁੱਕ ਦੀ ਖਿਮਾ ਬਖਸ਼ਣਾ

ਪਹਿਲੇ ਸ੍ਰੀ ਅਖੰਡ ਪਾਤਸ਼ਾਹ ਸਾਹਿਬ ਦੀ ਸੇਵਾ ਸੱਚੇ ਪਾਤਸ਼ਾਹ ਜੀਓ ਆਪ ਜੀਆਂ ਦੇ ਦਰੋਂ ਕਰੋਂ ਵਰਸਾਏ ਹੋਏ ਸਤਿਕਾਰਯੋਗ ਸੰਤ ਬਾਬਾ ਸਤਪਾਲ ਸਿੰਘ ਜੀ ਸੱਚਖੰਡ ਵਾਸੀ ਉਹਨਾਂ ਦੀ ਸਲਾਨਾ ਬਰਸੀ ਮਨਾਉਂਦਿਆਂ ਹੋਇਆਂ ਦਰ ਕਰਦੇ ਪ੍ਰੀਤਵਾਨ ਭਾਈ ਗੁਰਪ੍ਰੀਤ ਸਿੰਘ ਸਮੂਹ ਪਰਿਵਾਰ ਵੱਲੋਂ ਸੱਚੇ ਪਾਤਸ਼ਾਹ ਜੀਓ ਕਰਵਾਈ ਜਾ ਰਹੀ ਹੈ। ਕਿਰਪਾ ਕਰਨੀ ਪਰਿਵਾਰ ਦੀ ਸੇਵਾ ਸਫਲੀ ਕਰਨੀ।

ਸਿੰਘ ਸਮੂਹ ਪਰਿਵਾਰ ਵੱਲੋਂ ਸੱਚੇ ਪਾਤਸ਼ਾਹ ਜੀਓ ਆਪ ਜੀ ਦਾ ਸ਼ੁਕਰਾਨਾ ਕਰਦਿਆਂ ਹੋਇਆਂ ਕਾਰੋਬਾਰਾਂ ਦੀ ਚੜ੍ਹਦੀ ਕਲਾ ਵਾਸਤੇ ਕਰਵਾਈ ਜਾ ਰਹੀ ਹੈ। ਕਿਰਪਾ ਕਰਨੀ ਪਾਤਸ਼ਾਹ ਜੀਓ ਕਿਰਤ ਕਮਾਈਆਂ ਵਿੱਚ ਵਾਧੇ ਪਾਉਣੇ ਸਮੂਹ ਪਰਿਵਾਰ ਨੂੰ ਸੱਚੇ ਪਾਤਸ਼ਾਹ ਜੀ ਅੰਮ੍ਰਿਤ ਵੇਲੇ ਦੀ ਸੰਭਾਲ ਬਖਸ਼ਣੀ ਗੁਰਮਤਿ ਅਨੁਸਾਰ ਮਨੋਕਾਮਨਾ ਪੂਰੀਆਂ ਕਰਨੀਆਂ। ਚੌਥੇ ਸ੍ਰੀ ਅਖੰਡ ਪਾਤਸ਼ਾਹ ਸਾਹਿਬ ਦੀ ਸੇਵਾ ਭਾਈ ਹਰਭਜਨ ਸਿੰਘ ਉਹਨਾਂ ਦੀ ਸਲਾਨਾ ਬਰਸੀ ਦੇ ਸੰਬੰਧ ਵਿੱਚ ਸੱਚੇ ਪਾਤਸ਼ਾਹ ਜੀ ਪਰਿਵਾਰ ਬੀਬੀ ਸੁਰਜੀਤ ਕੌਰ ਸੱਚੇ ਪਾਤਸ਼ਾਹ ਜੀ ਸਮੂਹ ਪਰਿਵਾਰ ਵੱਲੋਂ ਕਰਵਾਈ ਜਾ ਰਹੀ ਹੈ। ਪਰਿਵਾਰ ਦੀ ਕੀਤੀ ਸੇਵਾ ਸਫਲੀ ਕਰਨੀ ਕਿਰਤ ਕਮਾਈਆਂ ਵਿੱਚ ਵਾਧੇ ਪਾਉਣੇ ਤੰਦਰੁਸਤੀਆਂ ਚੜ੍ਹਦੀਆਂ ਕਲਾ ਬਖਸ਼ਣੀਆਂ ਸਭ ਦੀਆਂ ਗੁਰਮਤਿ ਅਨੁਸਾਰ ਮਨੋਕਾਮਨਾ ਪੂਰੀਆਂ ਕਰਨੀਆਂ। ਐਸ

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬੋਲੇ ਸੋ ਨਿਹਾਲ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਗੁਰਮੁਖ ਵਸਤਵੇ ਸਾਹੀਏ ਸੱਚ ਵੱਖਰ ਸੱਚ ਰਾਸ ਜਿੰਨੀ ਸੱਚ ਵਣਜਿਆ ਗੁਰਪੂਰੇ ਸਵਸ ਨਾਨਕ ਵਸਤ ਪਛਾਣ ਸੀ ਸਤਸਵ ਦਾ ਜਿਸ ਪਾਸ ਸ਼੍ਰੀ ਰਾਗ ਮਹੱਲਾ ਪਹਿਲਾ ਤਾਤ ਮਿਲੇ ਫੁਨ ਤਾਤ ਕਉ ਸਿਫਤੀ ਸਿਫਤ ਸਮਾਏ ਲਾਲ ਗੁਲਾਲ ਗਹਿਬਰਾ ਸੱਚਾ ਰੰਗ ਚੜਾਉ ਸੱਚ ਮਿਲੈ ਸੰਤੋਖੀਆ ਹਰ ਜਪੇ ਕੈ ਪਾਏ ਪਾਈ ਰੇ ਸੰਤ ਜਨਾ ਕੀ ਰੇਣ ਸੰਤ ਸਭਾ ਗੁਰ ਪਾਈ ਐ ਮੁਕਤ ਪਦਾਰਥ ਤੇਣ ਰਹਾਉ ਉਹ ਚੌਥਾ ਨ ਸੁਹਾਵਣਾ ਉਪਰ ਮਹਿਲ ਮੁਰਾਰ ਸੱਚ ਕਰਨੀ ਦੇ ਪਾਈ ਹੈ ਦਰ ਕਰ ਮਹਿਲ ਪਿਆਰ ਗੁਰਮੁਖ ਮਨ ਸਮਝਾਈ ਹੈ ਆਤਮ ਰਾਮ ਵਿਚਾਰ ਸੱਚ ਕਰਨੀ ਤੇ ਪਾਈ ਹੈ ਦਰ ਕਰ ਮਹਿਲ ਪਿਆਰ ਤ੍ਰਿਵਿਧ ਕਰਮ ਕਮਾਈ ਹੈ ਆਸਾਨ ਦੇ ਸਹੋਏ ਕਿਉਂ ਗੁਰਬਿੰਦ ਤ੍ਰਿਕੁੱਟੀ ਛੁੱਟ ਸੀ ਸਹਿਜ ਮਿਲਿਆ ਸੁਖ ਹੋਏ ਨਿਜ ਕਰ ਮਹਿਲ ਪਛਾਣੀ ਹੈ ਨਦਰ ਕਰੇ ਮਲ ਤੋਏ ਬਿਨ ਗੁਰ ਮਹਿਲ ਨਾ ਉਤਰੈ ਬਿਨ ਹਰ ਕਿਉਂ ਘਰ ਵਾਸ ਏਕੋ ਸ਼ਬਦ ਵਿਚਾਰੀਐ ਅਵਰਤ ਆਗੈ ਆਸ ਨਾਨਕ ਦੇਖ ਦਿਖਾਈਐ ਹਉ ਸਦ ਬਲਿਹਾਰੈ ਜਾਸ ਸ੍ਰੀ ਰਾਗ ਮਹੱਲਾ ਪਹਿਲਾ ਤ੍ਰਿਗ ਜੀਵਨ ਦੁਹਾਗਣੀ ਮੁੱਠੀ ਦੂਜੈ ਪਾਏ ਕਲਰ ਕੇਰੀ ਕੰਧ ਜਿਉਂ ਐਨਸ ਕਿਰ ਢਰ ਪਾਏ ਬਿਨ ਸ਼ਬਦ ਸੁਖ ਨਾ ਥੀਏ ਫਿਰ ਬਿਨ ਦੁੱਖ ਨਾ ਜਾਏ ਮੁੰਦੇ ਫਿਰ ਬਿਨ ਕਿਆ ਸ਼ਿਗਾਰ ਦਰ ਕਾ ਟੋਈ ਨਾ ਲਹੈ ਦਰਗਾ ਝੂਠ ਖੁਆਰ ਰਹਾਓ ਆਪ ਸੁਜਾਣ ਨਾ ਭੁੱਲਈ ਸੱਚਾ ਵਡ ਕਿਰਸਾਨ ਪਹਿਲਾਂ ਧਰਤੀ ਸਾਧਕੇ ਸੱਚ ਨਾਮ ਦੇ ਦਾਨ ਨਉ ਨਿਧ ਉਪਜੈ ਨਾਮ ਏਕ ਕਰਮ ਪਵੈ ਨਿਸ਼ਾਨ ਗੁਰ ਕੋ ਜਾਣ ਨਾ ਜਾਣੀ ਕਿਆ ਤੇ ਚੱਜ ਆਚਾਰ ਅੰਧਲੇ ਨਾਮ ਵਿਸਾਰਿਆ ਮਨ ਮੁਖ ਅੰਧ ਗੁਵਾਰ ਆਵਣ ਜਾਣ ਨਾ ਚੁੱਕਈ ਮਰ ਜਨਮੈ ਹੋਈ ਖੁਆਰ ਚੰਦਨ ਮੋਲ ਅਣਾਇਆ ਕੁੰਗੂ ਮਾਂਗ ਸੰਧੂਰ ਚੋਆ ਚੰਦਨ ਬਹੁਕਣਾ ਪਾਣਾ ਨਾਲ ਕਪੂਰ ਜੇ ਤਨ ਕੰਤ ਨ ਪਾਵਈ ਤਾਂ ਸਭ ਅਡੰਬਰ ਕੂੜ ਸਭ ਰਸ ਭੋਗਣ ਬਾਦ ਹੈ ਸਭ ਸ਼ਿਗਾਰ ਵਿਕਾਰ ਜਬ ਲਗ ਸ਼ਬਦ ਨਾ ਭੇਦੀ ਹੈ ਕਿਉਂ ਸੋ ਹੈ ਗੁਰਦੁਆਰ ਨਾਨਕ ਧਨ ਸੁਹਾਗਣੀ ਜਿਨ ਸਹਿ ਨਾਲ ਪਿਆਰ ਸ਼੍ਰੀ ਰਾਗ ਮਹੱਲਾ ਪਹਿਲਾ ਸੁਨੀ ਦੇ ਡਰਾਵਣੀ ਜਾਂ ਜੀਉ ਵਿੱਚੋਂ ਜਾਏ ਪਾਹੇ ਬੁਲੰਦੀ ਵਿੱਜ ਵੀ ਤੂੰ ਨਾਨਕ ਸਿਉਕਾਏ ਪੰਚੇ ਰੁਨੇ ਦੁੱਖ ਪਰੇ ਬਿਨਸੇ ਦੂਜੈ ਪਾਏ ਮੂੜੇ ਰਾਮ ਜਪੋ ਗੁਣ ਸਾਰ ਹਉ ਮੈਂ ਮਮਤਾ ਮੋਹਣੀ ਸਭ ਮੁੱਠੀ ਅਹੰਕਾਰ ਰਹਾਉ ਜਿੰਨੀ ਨਾਮ ਵਿਸਾਰਿਆ ਦੂਜੀ ਕਰੈ ਲੱਗ ਦੁਬਦਾ ਲਾਗੇ ਪਚ ਮੋਏ ਅੰਤਰ ਤ੍ਰਿਸ਼ਨਾ ਅੱਗ ਗੁਰ ਰਾਖੇ ਸੇ ਉਭਰੇ ਹੋਰ ਮੁੱਠੀ ਧੰਦੇ ਠੱਗ ਮੋਈ ਪ੍ਰੀਤ ਪਿਆਰ ਗਿਆ ਮੋਆ ਵੈਰ ਵਿਰੋਧ ਧੰਦਾ ਥੱਕਾ ਹਉ ਮੋਈ ਮਮਤਾ ਮਾਇਆ ਕ੍ਰੋਧ ਕਰਮ ਮਿਲੈ ਸੱਚ ਪਾਈਐ ਗੁਰਮੁਖ ਸਦਾ ਨਿਰੋਧ ਸੱਚੀ ਕਾਰੈ ਸੱਚ ਮਿਲੈ ਗੁਰਮਤਿ ਪੱਲੈ ਪਾਏ

ਦਰਗਾਹ ਪੈਂਦਾ ਜਾਏ। ਸ਼੍ਰੀ ਰਾਗ ਮਹੱਲਾ ਪਹਿਲਾ। ਤਨ ਜਲ ਵਲ ਮਾਟੀ ਪਹਿਆ, ਮਨ ਮਾਇਆ ਮੋਹ ਮਨੂਰ, ਔਗਣ ਫਿਰ ਲਾਗੂ ਪਏ, ਕੂਰ ਬਜਾਵੇ ਤੂਰ, ਬਿਨ ਸ਼ਬਦ ਪਰਮਾਈਏ ਦੁਬਦਾ ਡੋਬੇ ਕੂਰ। ਮਨ ਰੇ ਸ਼ਬਦ ਤਰੋ ਚਿਤ ਲਾਏ, ਜਿਨ ਗੁਰਮੁਖ ਨਾਮ ਨਾ ਬੂਝਿਆ, ਮਰ ਜਨਮੇ ਆਵੇ ਜਾਏ ਰਹਾਉ। ਤਨ ਸੂਚਾ ਸੋ ਆਖੀਐ, ਜਿਸ ਮੈਂ ਸੱਚਾ ਨਾਉ, ਪੈ ਸੱਚ ਰਾਤੀ ਦੇਹੋਰਾ, ਜਿਹਵਾ ਸੱਚ ਸੁਆਉ। ਸੱਚੀ ਨਦਰ ਨਿਹਾਲੀਐ, ਬਹੁ ਨਾ ਪਾਵੈ ਤਾਉ, ਸਾਚੇ ਤੇ ਪਵਨਾ ਪਿਆ, ਪਵਨੇ ਤੇ ਜਲ ਹੋਏ, ਜਲ ਤੇ ਤੇਰੇ ਪਵਨ ਸਾਜਿਆ, ਘਟ ਘਟ ਜੋਤ ਸਮੋਏ, ਨਿਰਮਲ ਮੈਲਾ ਨਾ ਥੀਐ, ਸ਼ਬਦਰ ਤੇ ਪਤ ਹੋਏ। ਇਹ ਮਨ ਸੱਚ ਸੰਤੋਖਿਆ, ਨਦਰ ਕਰੇ ਤੇ ਸਮਾਹੀ, ਪੰਚ ਭੂਤ ਸੱਚ ਪੈਰ ਤੇ, ਜੋਤੀ ਜੋਤ ਸੱਚ ਮਨ ਮਾਹੀ, ਨਾਨਕ ਔਗਣ ਵਿਸਰੈ ਗੁਰ ਰਾਖੇ ਪਤ ਤਾਹੀਂ। ਸ਼੍ਰੀ ਰਾਗ ਮਹੱਲਾ ਪਹਿਲਾ।

ਚੋਲਾ ਰਹਾਉ ਸੱਜਣ ਮੇਰੇ ਰੰਗੁਲੇ ਜਾਏ ਸੁਤੇ ਜੀ ਰਾਣ ਹੰਪੀ ਵੰਜਾ ਡੁਮਣੀ ਰੋਵਾਂ ਚੀਣੀ ਬਾਣ ਕੀ ਨਾ ਸੁਣੇ ਹੀ ਗੋਰੀਏ ਆਪਣ ਕੰਨੀ ਸੋਏ ਲੱਗੀ ਆਵੇ ਸਹੁਰੈ ਨਿਤ ਨਾ ਪਈਏ ਹੋਏ ਨਾਨਕ ਸੁੱਤੀ ਪਈਏ ਜਾਣ ਵਿਰਤੀ ਸੰਨ ਗੁਣਾ ਗਵਾਈ ਗੰਠੜੀ ਅਵਗਣ ਚੱਲੀ ਬੰਨ ਸ਼੍ਰੀ ਰਾਗ ਮਹੱਲਾ ਪਹਿਲਾ ਕਰ ਦੂਜਾ ਆਪੇ ਰਸੀਆ ਆਪ ਰਾਸ ਆਪੇ ਰਾਵਣ ਹਾਰ ਆਪੇ ਹੋਵੇ ਚੋਲੜਾ ਆਪੇ ਸੇਜ ਪਧਾਰ ਰੰਗ ਰਤਾ ਮੇਰਾ ਸਾਹਿਬ ਰਵ ਰਹਿਆ ਭਰਪੂਰ ਰਹਾਉ ਆਪੇ ਮਾਛੀ ਮਾਛਲੀ ਆਪੇ ਪਾਣੀ ਜਾਲ ਆਪੇ ਜਾਲ ਮਣਕੜਾ ਆਪੇ ਅੰਦਰ ਲਾਲ ਆਪੇ ਬਹੁਬਿਧ ਰੰਗੁਲਾ ਸਖੀਏ ਮੇਰਾ ਲਾਲ ਨੇਤਰ ਵੈ ਸੁਹਾਗਣੀ ਦੇਖ ਹਮਾਰਾ ਹਾਲ ਪ੍ਰਣਵੈ ਨਾਨਕ ਬੇਨਤੀ ਤੂੰ ਸਰਵਰ ਸੁਹੰਸ ਕੌਲ ਤੂੰ ਹੈ ਕਵੀਆ ਤੂੰ ਹੈ ਆਪੇ ਵੇਖ ਵਿਗਸ ਸ਼੍ਰੀ ਰਾਗ ਮਹੱਲਾ ਪਹਿਲਾ ਕਰ ਦੀਜਾ ਇਹ ਤਨ ਧਰਤੀ ਬੀਜ ਕਰਮਾ ਕਰੋ ਸਲਿਲ ਅਪਾਓ ਸਾਰੰਗ ਪਾਣੀ ਮਨ ਕਿਰਸਾਨ ਹਰ ਹਿਰਦੈ ਜਮਾਏ ਲੈ ਇਉਂ ਪਾਵਸ ਪਦ ਨਿਰਵਾਣੀ ਕਾਹੇ ਗਰਭ ਸਮੂੜੇ ਮਾਇਆ ਪਿਤ ਸੁਤੋ ਸਗਲ ਕਲ ਤਰਮਾਤਾ ਤੇਰੇ ਹੋਏ ਨਾ ਅੰਤ ਸਖਾਇਆ ਰਹਾਉ ਵਿਖੇ ਵਿਕਾਰ ਦੁਸ਼ਟ ਕਿਰਖਾ ਕਰੇ ਇੰਤਜ ਆਤਮੇ ਹੋਏ ਤਿਆਈ ਜਪ ਤਪ ਸੰਜਮ ਹੋਏ ਜਬ ਰਾਖੇ ਕਮਲ ਵਿਗਸੈ ਮਦ ਆਸ਼ ਸਰਮਾਈ ਵੀ ਸੁਪਤਾਰੋ ਬਸਰੋ ਸੰਗ ਰਹਿ ਤੀਨ ਖੋੜਾ ਨਿਤਕਾਲ ਸਾਰੈ ਦਸ ਅਠਾਰ ਮੈਂ ਅਪਰਮ ਪ੍ਰੋਚੀਨੇ ਕਹੇ ਨਾਨਕ ਇਵ ਏਕ ਤਾਰੈ ਸ਼੍ਰੀ ਰਾਗ ਮਹੱਲਾ ਪਹਿਲਾ ਕਰ ਤੀਜਾ ਅਮਲ ਕਰ ਧਰਤੀ ਬੀਜੋ ਸ਼ਬਦੋ ਕਰ ਸੱਚ ਕੀ ਆਵ ਨੇ ਦੇਹ ਪਾਣੀ ਹੋਏ ਕਿਰਸਾਨ ਇਮਾਨ ਜਮਾਏ ਲੈ ਭਿਸਤ ਦੋਜਕ ਮੂੜੇ ਇਵ ਜਾਣੀ ਮਰ ਜਾਣ ਸਹਿ ਗੱਲੀ ਪਾਇਆ ਮਾਲਕੇ ਮਾਣੇ ਰੂਪ ਕੀ ਸੋਭਾ ਇਤ ਬਿਧੀ ਜਨਮ ਗਵਾਇਆ ਰਹਾਉ ਐਵ ਤਨ ਚਿਕੜੋ ਇਹ ਤਨ ਮਿੰਡਕੋ ਕਮਲ ਕੀ ਸਾਰਣੀ ਮੂਲ ਪਾਈ ਭੌਰ ਉਸਤਾਦ ਨਿਤ ਭਾਖਿਆ ਬੋਲੇ ਕਿਉਂ ਬੂਝੈ ਨ ਬਜਾਈ ਆਖਣ ਸੁਣਨਾ ਪਾਉਣ ਕੀ ਬਾਣੀ ਇਹ ਮਨ ਰਤਾ ਮਾਇਆ ਖਸਮ ਕੀ ਨਜ਼ਰ ਦਿਲੈ ਪਸੰਦੇ ਜਿੰਨੀ ਕਰ ਇਕ ਧਿਆਇਆ ਤੀਹ ਕਰ ਰੱਖੇ ਪੰਜ ਕਰ ਸਾਥੀ ਨਾਉ ਸ਼ੈਤਾਨ ਮਤ ਘਟ ਜਾਈ ਨਾਨਕ ਆਖਿਆ ਰਾਹੇ ਪੈ ਚੱਲਣਾ ਮਾਲ ਤਨ ਕਿਤ ਕੂ ਸੰਜ ਆਹੀ ਸ਼੍ਰੀ ਰਾਗ ਮਹੱਲਾ ਪਹਿਲਾ ਕਰ ਚੌਥਾ ਸੋਈ ਮੌਲਾ ਜਿਨ ਜਗ ਮੌਲਿਆ ਹਰਿਆ ਕੀਆ ਸੰਸਾਰੋ ਆਬ ਖਾਕ ਜਿਨ ਬੰਧ ਰਹਾਈ ਧਨ ਸਿਰਜਣਹਾਰੋ ਮਰਣਾ ਮੁੱਲਾ ਮਰਣਾ ਪੀ ਕਰਤਾ ਰਹੋ ਡਰਨਾ ਰਹਾਉ ਤਾਤੂ ਮੁੱਲਾ ਤਾਤੂ ਕਾਜੀ ਜਾਣੈ ਨਾਮ ਖੁਦਾਈ ਜੇ ਬਹੁ ਤੇਰਾ ਪੜਿਆ ਹੋਵੇ ਕੋ ਰਹਿ ਨਾ ਭਰੀਏ ਪਾਈ ਸੋ ਕਾਜੀ ਜਿਨੇ ਆਪ ਤਜਿਆ ਇੱਕ ਨਾਮ ਕੀਆ ਆਧਾਰੋ ਹੈ ਪੀ ਹੋਸੀ ਜਾਏ ਨਾ ਜਾਸੀ ਸੱਚਾ ਸਿਰਜਣਹਾਰੋ ਪੰਜ ਵਕਤ ਨਿਵਾਜ ਗੁਜ਼ਾਰੈ ਪੜੈ ਕਤੇਵ ਕੁਰਾਣਾ ਨਾਨਕ ਆਖੈ ਗੋਰ ਨਾ ਸਦੇਈ ਰਹਿਓ ਪੀਣਾ ਖਾਣਾ ਸ਼੍ਰੀ ਰਾਗ ਮਹੱਲਾ ਪਹਿਲਾ ਕਰ ਚੌਥਾ ਏਕ ਸਵਾਨ ਦੋਏ ਸਵਾਨੀ ਨਾਲ ਭਲਕੇ ਭੌਂਕੈ ਸਦਾ ਬਿਆਲ ਕੂੜ ਛੁਰਾ ਮੁੱਠਾ ਮੁਰਦਾਰ ਤਨ ਕਰੂ ਭਗ ਕਰਤਾਰ ਮੈਂ ਪਤ ਕੀ ਪੰਧ ਨਾ ਕਰਨੀ ਕੀ ਸਾਰ ਹਾਂ ਵਿਗੜੈ ਰੂਪ ਰਹਾਂ ਵਿਕਰਾਲ ਤੇਰਾ ਏਕ ਨਾਮ ਤਾਰੇ ਸੰਸਾਰ ਮੈਂ ਇਹ ਆਸ ਇਹੋ ਆਧਾਰ ਹਾਉ ਮੁੱਖ ਨਿੰਦਾ ਆਖਾਂ ਦਿਨ ਰਾਤ ਪਰ ਕਰ ਜੋ ਹੀ ਨੀ ਸਨਾਤ ਕਾਮ ਕਰੋ ਤਨ ਵਸੇ ਚੰਡਾਲ ਧਨ ਕਰੂ ਫਰਾਂ ਕਰਤਾਰ ਫਾਈ ਸੁਰਤਮ ਲੋਕੀ ਵੇਸ ਹਾਂ ਠਗਵਾੜਾ ਠੱਗੀ ਦੇਸ ਖਰਾ ਸਿਆਣਾ ਬਹੁਤਾ ਪਾਰ ਧਨ ਕਰੂ ਫਰਾਂ ਕਰਤਾਰ ਮੈਂ ਕੀਤਾ ਨਾ ਜਾਤਾ ਹਰਾਮ ਖੋਰ ਹਉ ਕਿਆ ਮੋਦੇਸਾਂ ਦੁਸ਼ਟ ਚੋਰ ਨਾਨਕ ਨੀਚ ਕਹਿ ਵਿਚਾਰ ਧਨ ਕਰੂਪ ਰਹਾਂ ਕਰਤਾਰ
फिर राग मोहल्ला पहला कर चौथा एका सुरत जेते है जी सुरत भी होना कोई ना की जे ही सुरत तिहा तिन राहो एका एको आवो जाहो काहे जी करें चतुराई ले वै दे वै टिल ना पाई रहाओ तेरे जी जिया का तोहे कित कहो साहिब आवै रोहे जे तू साहिब आवै रोहे तू ओना का तेरे ओहे हसी बोल विगाड़ विगाड़ बोल तू नदरी अंदर तोले तोल जय करनी तै पूरी मत करनी वाजो कठे कट पणवत नानक ज्ञानी कैसा होए आप पछाणे बूझे सोए गुर प्रसाद करे विचार सो ज्ञानी दरगा प्रवान श्री राग महला पहला कर चौथा तू दरियाओ दाना बिना मैं मछली कैसे अंत लहा जय जय देखा तै तै तू है तुस्ते निकसी फो टमरा ना जाना मियो ना जाना जाली जा दुख लाग गया ता चुदे समाली रहा तू भरपूर जानिया मैं दूर जो कुछ करी सो तेरे हदूर तू देखे हो मुकर पाओ तेरे कम ना तेरे नाए जेता दे तेता हूं खाओ ब्याह दर ना ही कह दर जाओ नानक एक है अरदास जियो पिंड सब तेरे पास आपे नेड़े दूर आपे ही आपे मंज मियानो आपे वेखे सुने आपे ही कुदरत करे जहानो जो तिस पावे नानका हुक्म सोई परवानो श्री राग महला पहला कर चौथा कीता कहां करे मन मान देवन हारे के हाथ दान पावे दे ना दे ही सोए कीते कह कहें क्या होए आपे सच पावे ते सच अंधा कच्चा कच ने कच हाओ जाके रुख बिरख आराओ जे ही तात तिहा तिनाओ फुल पाओ फल लिखिया पाए आपे बीज आपे ही खाए कच्ची कंद कच्चा विच राज मत अलूनी फिक्का साद नानक आने आवे रास बिरनावे नाही सावास श्री राग महला पहला कर पंजवा अचल छलाई न छल न कहो कटारा कर सके ज्यों साहिब रा कह त्यों रह इस लोभी का जियो टल फुलै

ਲਾਈਏ ਸੱਚ ਭੋਜਨ ਆਣ ਜਲਾਈਏ ਇਹ ਤੇਲ ਦੀਵਾ ਇਉਂ ਜਲੈ ਕਰ ਚਾਨਣ ਸਾਹਿਬ ਤਉ ਮਿਲੈ ਰਹਾਓ ਇਤ ਤਨ ਲਾਗੈ ਬਾਣੀਆਂ ਸੁਖ ਹੋਵੈ ਸੇਵਕ ਮਾਣੀਆਂ ਸਭ ਦੁਨੀਆਂ ਆਵਣ ਜਾਣੀਆਂ ਵਿੱਚ ਦੁਨੀਆਂ ਸੇਵ ਕਮਾਈਏ ਤਾਂ ਦਰਗਾਹ ਵੈਸਣ ਪਾਈਏ ਕਹੋ ਨਾਨਕ ਬਾਂਹ ਲੁੜਾਈਏ ਸ਼੍ਰੀ ਰਾਗ ਮਹੱਲਾ ਤੀਜਾ ਕਰ ਪਹਿਲਾ ਇੱਕ ਓਂਕਾਰ ਸਤਿਗੁਰ ਪ੍ਰਸ਼ਾਦ ਹਉ ਸਤਿਗੁਰ ਸੇਵੀ ਆਪਣਾ ਇੱਕ ਮਨ ਇੱਕ ਚਿੱਤ ਪਾਏ ਸਤਿਗੁਰ ਮਨ ਕਾਮਨਾ ਤੀਰਥ ਹੈ ਜਿਸ ਨੂੰ ਦੇ ਬੁਝਾਏ।

ਸੋ ਸੁਭਾਗ ਭਰੀ ਜੋੜੀ ਸਤਿਗੁਰ ਦੇ ਚਰਨਾਂ 'ਚ ਵਿਰਾਜਮਾਨ ਹਨ। ਸੋ ਇਹਨਾਂ ਦੇ ਸ਼ੁਭ ਆਨੰਦ ਕਾਰਜ ਦੀ ਰਸਮ ਜੋ ਅਦਾ ਹੋਣ ਜਾ ਰਹੀ ਹੈ, ਤੋ ਅਰੰਭਤਾ ਦਾ ਪਹਿਲਾ ਸ਼ਬਦ ਕੀਤਾ ਲੋੜੀ ਹੈ ਕੰਮ ਸੁਹਰ ਪਿਆ ਕੀਏ ਦਾਸ ਪੜ੍ਹਨ ਜਾ ਰਹੇ ਹਨ। ਆਓ ਸਮੂਹ ਸਾਧ ਸੰਗਤ ਅਰਦਾਸ ਵਾਲਾ ਮਨ ਬਣਾਓ ਔਰ ਇਹਨਾਂ ਨੂੰ ਅਸੀਸ ਬਖਸ਼ਿਸ਼ ਕਰੋ।

ਸਤਿਕਾਰਯੋਗ ਭਾਈ ਸਾਹਿਬ ਜੀ ਭਾਈ ਦਿਲਬਾਗ ਸਿੰਘ ਜੀ ਆਰੰਭਤਾ ਦੀ ਅਰਦਾਸ ਕਰਨਗੇ। ਬੇਨਤੀ ਹੈ ਕਿ ਇਸ ਅਰਦਾਸ ਦੇ ਅੰਦਰ ਸੁਭਾਗ ਭਰੀ ਜੋੜੀ ਔਰ ਇਹਨਾਂ ਦੇ ਮਾਤਾ ਪਿਤਾ ਜੀ ਖੜ੍ਹੇ ਹੋ ਜਾਣ, ਬਾਕੀ ਸੰਗਤ ਬੈਠ ਕੇ ਅਸੀਸ ਦਿਓ। ਭਾਈ ਸਾਹਿਬ ਜੀ ਆਰੰਭਤਾ ਦੀ ਅਰਦਾਸ ਕਰ ਰਹੇ ਨੇ।

ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸੋ ਬੇਨਤੀ ਹੈ ਜੀ ਲੜਕੀ ਦੇ ਪਿਤਾ ਜੀ ਨੂੰ ਕਿ ਉਹ ਲੜਕੇ ਦਾ ਪੱਲਾ ਲੜਕੀ ਨੂੰ ਪਕੜਾਉਣ, ਨਾਲ ਜੋ ਭਾਈ ਸਾਹਿਬ ਜੀ ਪੱਲੇ ਦਾ ਸ਼ਬਦ ਗਾਇਣ ਕਰਨਗੇ।

ਸੋ ਬੇਨਤੀ ਹੈ ਜੀ, ਹੁਣ ਜੋ ਧੰਨ ਧੰਨ ਸਾਹਿਬ ਸ੍ਰੀ ਗੁਰੂ ਰਾਮਦਾਸ ਜੀ ਮਹਾਰਾਜ ਸੋਢੀ ਸੁਲਤਾਨਾਂ ਵੱਲੋਂ ਉਚਾਰਨ ਕੀਤੀਆਂ ਹੋਈਆਂ ਚਾਰ ਲਾਮ ਦੇ ਪਾਠ ਆਰੰਭ ਹੋਣਗੇ। ਸਭ ਤੋਂ ਪਹਿਲਾਂ ਦਾਸ ਲਾਭ ਦਾ ਪਾਠ ਕਰੇਗਾ। ਜਦੋਂ ਨਾਨਕ ਨਾਮ ਸ਼ਬਦ ਆਵੇ ਇਸ ਭਾਗ ਜੋੜੀ ਤੁਸੀਂ ਸਤਿਗੁਰਾਂ ਨੂੰ ਮੱਥਾ ਟੇਕ ਕੇ ਇਦਾਂ ਦੀ ਪਰਿਕਰਮਾ ਕਰਦਿਆਂ ਹੋਇਆਂ ਆਉਣਾ ਹੈ। ਨਾਲ ਨਾਲ ਉਸੇ ਸ਼ਬਦ ਦਾ ਜੋ ਗਾਇਨ ਕਰਨਗੇ ਭਾਈ ਸਾਹਿਬ ਜੀ, ਫਿਰ ਜਦੋਂ ਲਾਭ ਪੂਰੀ ਹੋਏ ਆਪ ਜੀ ਨੇ ਮੱਥਾ ਟੇਕ ਕੇ ਆ ਕੇ ਬੈਠਣਾ ਹੈ ਜੀ। ਸੋ ਬੇਨਤੀ ਪ੍ਰਵਾਨ ਕਰਨੀ ਜੀ। ਸਤਨਾਮ ਵਾਹਿਗੁਰੂ ਸਾਹਿਬ ਜੀਓ।

ਸਦਾ ਕੁਰਬਾਨੀ ਬੋਲਾਂ ਦੇ ਵਾਹਿਗੁਰੂ। ਇੱਕ ਓਅੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ, ਸ੍ਰੀ ਭਗਵਤੀ ਜੀ ਸਹਾਇ। ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ, ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਏ, ਸ੍ਰੀ ਅੰਗਦ ਗੁਰ ਤੇ ਅਮਰਦਾਸ ਰਾਮਦਾਸੇ ਹੋਏ ਸਹਾਇ। ਅਰਜਨ ਹਰ ਗੋਬਿੰਦ ਨਾਉ ਸਿਮਰਉ ਸ੍ਰੀ ਹਰਿ ਰਾਇ, ਸ੍ਰੀ ਹਰਿ ਕ੍ਰਿਸ਼ਨ ਧਿਆਈਐ, ਜਿਹ ਜਿੱਥੇ ਸਭ ਦੁਖ ਜਾਏ। ਤੇਗ ਬਹਾਦਰ ਸਿਮਰਿਆ ਘਰ ਨਾਉ ਨਿਧਿਆਵੇ, ਧਾਏ ਸਭ ਥਾਈ ਹੋਏ ਸਹਾਇ। ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਦਸਵੇਂ ਪਾਤਸ਼ਾਹ ਜੀ ਸਭ ਥਾਈ ਹੋਏ ਸਹਾਇ। ਦਸਾਂ ਪਾਤਸ਼ਾਹੀਆਂ ਦੀ ਜੋਤ, ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਾਰ ਦਾ ਧਿਆਨ ਤਰਕੇ ਬੋਲਣਾ ਜੀ। ਪੰਜਾਂ ਪਿਆਰਿਆਂ, ਚੌਹਾਂ ਸਾਹਿਬਜ਼ਾਦਿਆਂ, ਚਾਲੀਆਂ ਮੁਕਤਿਆਂ, ਹੱਠੀਆਂ ਜਪੀਆਂ ਤਪੀਆਂ, ਜਿਨ੍ਹਾਂ ਨਾਮ ਜਪਿਆ ਵੰਡ ਕੇ ਛਕਿਆ, ਦੇਗ ਚਲਾਈ ਤੇਗ ਵਾਹੀ, ਦੇਖ ਕੇ ਅੰਮ੍ਰਿਤ ਕੀਤਾ, ਜਿਨ੍ਹਾਂ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਤਰਕੇ ਬੋਲਣਾ ਜੀ। ਜਿਨ੍ਹਾਂ ਸਿੰਘ ਸਿੰਘਣੀਆਂ ਨੇ ਧਰਮ ਹੇ ਸੀਹ ਦਿੱਤੇ, ਬੰਦ ਬੰਦ ਕਟਵਾਏ, ਖੋਪਰੀਆਂ ਲੁਹਾਈਆਂ ਚਰਖੜੀਆਂ ਤੇ ਚੜ੍ਹੇ, ਤਨਾਰਿਆਂ ਨਾਲ ਚਰਵਾਏ, ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ, ਧਰਮ ਨਹੀਂ ਹਾਰਿਆ, ਸਿੱਖੀ ਸਿਦਕ ਕੇਸਾਂ ਸਵਾਸਾਂ ਸੰਗ ਨਿਭਾਇਆ, ਤਿੰਨਾਂ ਸਮੂਹ ਸ਼ਹੀਦਾਂ ਦੀ ਕਮਾਈ ਦਾ ਧਿਆਨ ਤਰਕੇ ਬੋਲਣਾ ਜੀ। ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਜੀ ਕਾ ਧਿਆਨ ਤਰਕੇ ਬੋਲਣਾ ਜੀ। ਪ੍ਰਿਥਮੈ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ। ਸਰਬੱਤ ਖਾਲਸਾ ਜੀ ਕੋ ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ ਚੇਤਾਵੈ, ਚੇਤਾਵਨ ਕਾ ਸਦਕਾ ਸਰਬ ਸੁਖ ਹੋਏ, ਜਹਾਂ ਜਹਾਂ ਖਾਲਸਾ ਜੀ ਸਾਹਿਬ, ਤਹਾਂ ਤਹਾਂ ਰੱਛਿਆ ਰਿਆਇਤ, ਦੇਗ ਤੇਗ ਫਤਿਹ, ਬਿਰਦ ਕੀ ਪੈਜ, ਪੰਥ ਕੀ ਜੀਤ, ਸ੍ਰੀ ਸਾਹਿਬ ਜੀ ਸਹਾਇ, ਖਾਲਸਾ ਜੀ ਕੇ ਬੋਲ ਬਾਲੇ ਬੋਲਣਾ ਜੀ। ਸਿੱਖਾਂ ਨੂੰ ਸਿੱਖੀ ਦਾਨ, ਕੇਸ ਦਾਨ, ਰਹਿ ਦਾਨ, ਵਿਵੇਕ ਦਾਨ, ਵਿਸਾਹੁ ਦਾਨ, ਪ੍ਰਸਾਦ ਦਾਨ, ਦਾਨਾ ਸਿਰ ਦਾਨ, ਨਾਮ ਦਾਨ, ਸ੍ਰੀ ਅੰਮ੍ਰਿਤਸਰ ਸਾਹਿਬ ਜੀ ਦੇ ਦਰਸ਼ਨ ਇਸ਼ਨਾਨ, ਚੌਂਕੀਆਂ ਝੰਡੇ ਬੁੰਗੇ, ਜੁਗੋ ਜੁਗ ਅਟਲ, ਧਰਮ ਕਾ ਜੈਕਾਰ ਹੋਵੇ ਬੋਲਣਾ ਜੀ। ਸਿੱਖਾਂ ਦਾ ਮਾਣ ਨੀਵਾਂ, ਮਤ ਉੱਚੀ, ਮਤ ਪਤ ਦੇ ਰਾਖੇ ਆਪ, ਅਕਾਲ ਪੁਰਖ ਵਾਹਿਗੁਰੂ ਆਪਣੇ ਪੰਥ ਸਦਾ ਸਹਾਈ ਦਿੱਤਾਰ ਜੀਓ, ਸ੍ਰੀ ਨਨਕਾਣਾ ਸਾਹਿਬ ਸਮੂਹ ਗੁਰਧਾਮਾਂ ਦੇ ਖੁੱਲ੍ਹੇ ਦਰਸ਼ਨ ਦੀਦਾਰ, ਸੇਵਾ ਸੰਭਾਲ ਦਾ ਦਾਨ, ਪਿਆਰੇ ਖਾਲਸਾ ਜੀ ਨੂੰ ਬਖਸ਼ੋ, ਹੇ ਨਿਮਾਣਿਆਂ ਦੇ ਮਾਨ, ਨਿਤਾਣਿਆਂ ਦੇ ਤਾਨ, ਨਿਓਟਿਆਂ ਦੀ ਓਟ, ਨੇ ਆਸਰਿਆਂ ਦੇ ਆਸਰਾ, ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਆਪ ਜੀ ਦੇ ਹਜ਼ੂਰ ਅਰਦਾਸ ਬੇਨਤੀ ਹੈ ਜੀ। ਲੱਖ ਖੁਸ਼ੀਆਂ ਪਾਤਸ਼ਾਹੀਆਂ ਜੇ ਸਤਿਗੁਰ ਨਦਰ ਕਰੇ, ਕੀਤਾ ਲੋੜੀਏ ਕੰਮ ਸੁਹਰ ਪੇ ਆਖੀਏ, ਕਾਰਜ ਦੇ ਸਵਾਰ ਸਤਿਗੁਰ ਸੱਚ ਸਾਖੀਏ, ਕਾਰਜ ਸਤਿਗੁਰ ਆਪ ਸਵਾਰੇ, ਆਪ ਜੀ ਨੇ ਕਿਰਪਾ ਰਹਿਮਤ ਕੀਤੀ ਹੈ, ਦੋਨਾਂ ਪਰਿਵਾਰਾਂ ਨੂੰ ਮੰਗਲਮਾਈ ਸਮੇਂ ਬਖਸ਼ ਕੀਤੇ ਸੱਚੇ ਪਾਤਸ਼ਾਹ ਜੀਓ, ਦਰਕਰ ਦੇ ਪ੍ਰੀਤਵਾਨ ਸੱਚੇ ਪਾਤਸ਼ਾਹ ਜੀਓ, ਭਾਈ ਹਰਮਿੰਦਰ ਸਿੰਘ, ਬੀਬੀ ਰਵਿੰਦਰ ਕੌਰ ਉਹਨਾਂ ਦੀ ਸਪੁੱਤਰੀ, ਬੀਬੀ ਗੁਰਵਿੰਦਰ ਕੌਰ ਦਾ ਸ਼ੁਭ ਆਨੰਦ ਕਾਰਜ, ਕਾਕਾ ਨਿਖਲ ਕੱਕੜ ਸਪੁੱਤਰ, ਕ੍ਰਿਸ਼ਨ ਲਾਲ ਕੱਕੜ, ਮਾਤਾ ਇੰਦੂ ਕੱਕੜ ਸੱਚੇ ਪਾਤਸ਼ਾਹ ਜੀਓ, ਗੁਰਵਿੰਦਰ ਕੌਰ ਅਤੇ ਨਿਖਲ ਕੱਕੜ ਦਾ ਜੋ ਸ਼ੁਭ ਆਨੰਦ ਕਾਰਜ ਆਪ ਦੇ ਚਰਨਾਂ ਵਿੱਚ ਹੋਇਆ ਹੈ, ਕਿਰਪਾ ਕਰਨੀ ਪਾਤਸ਼ਾਹ ਜੀ ਸਮੁੱਚੀ ਸੇਵਾ ਨਿਭਾਉਂਦਿਆਂ ਹੋਇਆਂ, ਗੁਰਬਾਣੀ ਦੇ ਕੀਰਤਨ ਕਰਦਿਆਂ ਹੋਇਆਂ, ਦਾਸਰਿਆਂ ਤੋਂ ਲਾਵਾਂ ਦੇ ਪਾਠ ਕਰਦਿਆਂ ਹੋਇਆਂ, ਸੁਭਾਗ ਜੋੜੀ ਤੋਂ ਆਪ ਦੀਆਂ ਪਰਿਕਰਮਾ ਕਰਦਿਆਂ ਹੋਇਆਂ, ਭੁੱਲ ਚੁੱਕ ਦੀ ਖਿਮਾ ਬਖਸ਼ਣਾ, ਪੜ੍ਹੀ ਸੁਣੀ ਬਾਣੀ ਦਾ ਭਾਵ ਸੁਭਾਗ ਜੋੜੀ ਦੇ ਆਈਆਂ ਸੰਗਤਾਂ ਦੇ ਹਿਰਦੇ ਤੇ ਵਸਾਉਣਾ, ਆਉਣ ਵਾਲੇ ਸਮੇਂ ਵਿੱਚ ਸੱਚੇ ਪਾਤਸ਼ਾਹ ਜੀ ਦੋਨਾਂ ਪਰਿਵਾਰਾਂ ਤੇ ਸੀਸ ਤੇ ਮੇਰਾ ਪ੍ਰਿਆਥ ਰੱਖਣ, ਆਪਸੀ ਪ੍ਰੇਮ ਪਿਆਰ ਚੜ੍ਹਦੀਆਂ ਕਲਾ ਬਖਸ਼ਣੀਆਂ, ਸੱਚੇ ਪਾਤਸ਼ਾਹ ਮੇਰਾ ਪ੍ਰਿਆਥ ਰੱਖਣਾ। ਐਸ ਵੇਲੇ ਖੁਸ਼ੀ ਦੇ ਸਮੇਂ ਵਿੱਚ ਸੱਚੇ ਪਾਤਸ਼ਾਹ ਜੀ ਉਹ ਬੇਅੰਤ ਸੰਗਤ ਨੇ ਆਪ ਦੇ ਦਰ ਤੇ ਹਾਜ਼ਰੀ ਭਰੀ ਹੈ, ਸਭ ਦੀਆਂ ਦਰ ਹਾਜ਼ਰੀਆਂ ਪ੍ਰਵਾਨ ਕਰਨੀਆਂ,
ਆਪ ਜੀ ਨੂੰ ਸੁੰਦਰ ਮਾਲਾ ਸਾਹਿਬ ਪਰਿਵਾਰਾਂ ਵੱਲੋਂ ਭੇਟ ਹੋਏ। ਕਿਰਪਾ ਕਰਨੀ ਆਪ ਜੀ ਨੇ ਅੰਗੀਕਾਰ ਕਰਨੇ, ਸੇਵਕਾਂ ਦੇ ਲੋਕ ਪਰਲੋਜ ਪਰਦੇ ਕੱਜਣੇ, ਬਖਸ਼ਿਆਂ ਖਜ਼ਾਨਿਆਂ ਵਿੱਚੋਂ ਕੜਾ ਪ੍ਰਸ਼ਾਦ ਦੀ ਦੇਗ ਸੱਜ ਕੇ ਹਾਜ਼ਰ ਹੈ। ਕਰੀ ਪਾਕ ਸਾਲ ਸੋਚ ਪਵਿੱਤਰਾ ਹੁਣ ਲਾਭ ਭੋਗ ਹਰ ਰਾਏ। ਆਪ ਜੀ ਦਾ ਸੀਤ ਪ੍ਰਸ਼ਾਦ ਜੋ ਛਕੇ ਨਾਮ ਵਾਹਿਗੁਰੂ ਵਾਹਿਗੁਰੂ ਜਪੇ। ਸ੍ਰੀ ਮੁਖਵਾਗ ਦੀ ਬਖਸ਼ ਕਰੋ ਸਹੀ ਪਿਆਰੇ ਮੇਲ ਜਿਨ੍ਹਾਂ ਮਿਲਿਆ ਦਾ ਨਾਮ ਚਿਤਾਵੇ। ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਦੋਹਰਾ ਆਗਿਆ ਭਈ ਅਕਾਲ ਕੀ ਤਬੈ ਚਲਾਇਓ ਪੰਥ ਸਭ ਸਿੱਖਣ ਕੋ ਹੁਕਮ ਹੈ ਗੁਰੂ ਗ੍ਰੰਥ ਜੀ ਮਾਨਿਓ ਪ੍ਰਾਗਟ ਗੁਰਾਂ ਕੀ ਜੋ ਪ੍ਰਭ ਕੋ ਮਿਲ ਬੋਚ ਹੈ।

ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸੋ ਗੁਰੂ ਪਿਆਰੀ ਸਾਧ ਸੰਗਤ ਜੀ, ਸਤਿਗੁਰਾਂ ਨੇ ਕਿਰਪਾ ਕੀਤੀ ਹੈ ਜੋ ਕਿ ਦੋ ਪਰਿਵਾਰ ਜਿਨ੍ਹਾਂ ਨੂੰ ਮੰਗਲਮਈ ਸਮੇਂ ਬਖਸ਼ ਕੀਤੇ ਹਨ, ਜੋ ਕਿ ਲੜਕੀ ਗੁਰਵਿੰਦਰ ਕੌਰ ਅਤੇ ਲੜਕਾ ਨਿਖਿਲ ਕੱਕੜ, ਸੋ ਦੋਨਾਂ ਦੇ ਸ਼ੁਭ ਆਨੰਦ ਕਾਰਜ ਸਤਿਗੁਰਾਂ ਦੀ ਪਾਵਨ ਹਜ਼ੂਰੀ ਵਿੱਚ ਸੰਪੂਰਨ ਹੋਏ ਹਨ। ਸਤਿਗੁਰੂ ਸਾਹਿਬ ਦਾ ਲੱਖ ਲੱਖ ਸ਼ੁਕਰਾਨਾ ਹੈ ਜਿਨ੍ਹਾਂ ਨੇ ਆਪ ਕਾਰਜ ਸੰਪੂਰਨ ਕੀਤੇ ਹਨ। ਸੋ ਦੋਨਾਂ ਹੀ ਪਰਿਵਾਰਾਂ ਵੱਲੋਂ ਆਈਆਂ ਸੰਗਤਾਂ ਦਾ ਬਹੁਤ ਬਹੁਤ ਧੰਨਵਾਦ, ਅਤੇ ਦਾਸਰਿਆਂ ਵੱਲੋਂ ਅਤੇ ਮੈਨੇਜਮੈਂਟ ਕਮੇਟੀ ਵੱਲੋਂ ਲੱਖ ਲੱਖ ਦੋਨਾਂ ਪਰਿਵਾਰਾਂ ਨੂੰ ਵਧਾਈ ਹੋਵੇ। ਸੋ ਹੁਣ ਜੋ ਕੜਾਹ ਪ੍ਰਸ਼ਾਦ ਦੀ ਦੇਗ ਵਰਤੇਗੀ, ਨਾਲ ਜੋ ਸੁਭਾਗ ਜੋੜੀ ਨੂੰ ਗੁਰੂ ਘਰ ਦੀ ਬਖਸ਼ ਸਿਰੋਪਾਓ ਦਿੱਤੇ ਜਾਣਗੇ, ਜੇ ਕਿਸੇ ਗੁਰਮੁਖ ਪਿਆਰੇ ਨੇ ਸੋ ਆ ਕੇ ਸਟੇਜ 'ਤੇ ਬੋਲਣਾ ਹੋਵੇ, ਲੜਕੀ ਲੜਕੇ ਨੂੰ ਆਸ਼ੀਰਵਾਦ ਦੇਣਾ ਹੋਵੇ ਦੇ ਸਕਦੇ ਹਨ। ਸੋ ਇਹ ਬੇਨਤੀ ਪ੍ਰਵਾਨ ਕਰਨੀ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

ਸੋ ਸਤਸੰਗ ਜੀ ਦੇਗ ਵਰਤ ਚੁੱਕੀ ਹੈ। ਇੱਥੇ ਲੜਕੀ ਲੜਕਾ ਉਹਨਾਂ ਦੇ ਮਾਤਾ ਪਿਤਾ ਹੀ ਸ਼ਗਨ ਕਰਨਗੇ, ਬਾਕੀ ਸੰਗਤਾਂ ਬਾਹਰ। ਸੋ ਲੰਗਰ ਪਾਣੀ ਤਿਆਰ ਹੈ, ਉੱਥੇ ਜਾ ਕੇ ਸ਼ਗਨ ਹੋਵੇਗਾ। ਸੋ ਆਪ ਸੰਗਤਾਂ ਨੂੰ ਬੇਨਤੀ, ਆਪ ਜੀ ਲੰਗਰ ਪਾਣੀ ਛਕੋ ਜੀ। ਸਾਰੀਆਂ ਸੰਗਤਾਂ ਦਾ ਇੱਕ ਵਾਰੀ ਬਹੁਤ ਬਹੁਤ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਜਿੰਨੀ ਸਤਿਗੁਰ ਸੇਵਿਆ ਤਿੰਨੀ ਨਾਵ ਪਾਇਆ ਬੁੱਝੋ ਕਰ ਵਿਚਾਰ ਸਦਾ ਸ਼ਾਂਤ ਸੁਖ ਮਨ ਵਸੈ ਚੁੱਕੇ ਕੂਕ ਪੁਕਾਰ ਆਪੇ ਨੂੰ ਆਪ ਖਾਏ ਮਨ ਨਿਰਮਲ ਹੋਵੇ ਗੁਰਸਬਦ ਦੀ ਵਿਚਾਰ ਨਾਨਕ ਸ਼ਬਦ ਰਤੇ ਸੇ ਮੁਕਤ ਹੈ ਹਰ ਜੀਉ ਹੇਤ ਪਿਆਰ ਪੌੜੀ ਹਰ ਕੀ ਸੇਵਾ ਸਫਲ ਹੈ ਗੁਰਮੁਖ ਭਾਵੈ ਥਾਏ ਜਿਸ ਹਰ ਭਾਵੈ ਜਿਸ ਹਰ ਗੁਰ ਮਿਲੈ ਸੋ ਹਰ ਨਾਮ ਧਿਆਏ ਗੁਰਸਬਦੀ ਹਰ ਪਾਈਏ ਹਰ ਪਾਰ ਲੰਘਾਏ ਮਨ ਹਟ ਕਿਨੇ ਨਾ ਪਾਇਓ ਪੁੱਛੋ ਵੇਦਾ ਜਾਏ ਨਾਨਕ ਹਰ ਕੀ ਸੇਵਾ ਸੋ ਕਰੇ ਜਿਸ ਲਏ ਹਰ ਲਾਏ ਸਲੋਕ ਮਹੱਲਾ ਤੀਜਾ ਨਾਨਕ ਸੋ ਸੂਰਾ ਵਰਿਆਮ ਜਿਨ ਵਿੱਚੋ ਦੁਸ਼ਟ ਅਹੰਕਰਨ ਮਾਰਿਆ ਗੁਰਮੁਖ ਨਾਮ ਸਲਾਹੇ ਜਨਮ ਸਵਾਰਿਆ ਆਪ ਹੋਆ ਸਦਾ ਮੁਕਤ ਸਭ ਕੁਲ ਨਿਸਤਾਰਿਆ ਸੋਹਣ ਸੱਚ ਦੁਆਰ ਨਾਮ ਪਿਆਰਿਆ ਮਨਮੁਖ ਮਰੇ ਅਹੰਕਾਰ ਮਰਨ ਵਿਗਾੜਿਆ ਸਭੋ ਵਰਤੇ ਹੁਕਮ ਕਿਆ ਕਰੇ ਵਿਚਾਰਿਆ ਆਪੋ ਦੂਜਾ ਲਾਗ ਖਸਮ ਸਾਰਿਆ ਨਾਨਕ ਪਿੰਡ ਨਾਵੈ ਸਭ ਦੁੱਖ ਸੁਖ ਵਿਸਾਰਿਆ ਮਹੱਲਾ ਤੀਜਾ ਗੁਰਪੁਰੈ ਹਰ ਨਾਮ ਦ੍ਰਿੜਾਇਆ ਤਿੰਨ ਵਿੱਚੋਂ ਭਰਮ ਚੁਕਾਇਆ ਰਾਮ ਨਾਮ ਹਰ ਕੀਰਤ ਗਾਈ ਹਰ ਕਰ ਚਾਨਣ ਮਗ ਦਿਖਾਇਆ ਹਉਮੈ ਮਾਰ ਏਕ ਲਿਵ ਲਾਗੀ ਅੰਤਰ ਨਾਮ ਉਸਾਇਆ ਗੁਰਮਤਿ

ਜੋ ਮਿਲਿਆ ਹਰ ਦੀ ਬਾਣ ਸੀ ਉਹ ਸੋ ਸਭਨੀ ਦੀ ਬਾਣੀ ਮਿਲਿਆ ਜਿੱਥੇ ਉਹ ਜਾਏ ਜਿੱਥੇ ਉਹ ਸੁਰਖਰੂ ਉਸ ਕੈ ਮੋਹਿ ਡਿੱਠੈ ਸਭ ਪਾਪੀ ਤਰਿਆ ਉਸ ਅੰਤਰ ਨਾਮ ਨਿਧਾਨ ਹੈ ਨਾਮ ਉਪਰ ਹਰਿਆ ਨਾ ਉਹ ਪੂਜੀਐ ਨਾ ਉਹ ਮੰਨੀਐ ਨਾ ਇਹ ਕਿਲਵਿਖ ਸਭ ਹਰਿਆ ਜਿੰਨੀ ਨਾਮ ਇਸ ਧਿਆਇਆ ਇੱਕ ਮਨ ਇੱਕ ਚਿੱਤ ਸਿਆਸੇ ਜਗ ਰਹਿਆ ਸਲੋਕ ਮਹੱਲਾ ਤੀਜਾ।

ਸੁਭਾਏ ਗੁਰਵਿਣ ਸਹਿਜ ਨਾ ਆਵਈ ਲੋਭ ਮੈਲ ਨਾ ਵਿੱਚੋਂ ਜਾਏ ਕਿਨ ਪਲ ਹਰ ਨਾਮ ਮਨ ਵਸੈ ਸਭ ਅੱਠ ਸੱਠ ਤੀਰਥ ਨਹਾਏ ਸੱਚੈ ਮੈਲ ਨਾ ਲੱਗਈ ਮਲ ਲਾਗੈ ਦੂਜੈ ਭਾਏ ਧੋਤੀ ਮੂਲ ਨਾ ਉਤਰੈ ਜੇ ਅੱਠ ਸੱਠ ਤੀਰਥ ਨਹਾਏ ਮਨ ਮੁਖ ਕਰਮ ਕਰੇ ਅਹੰਕਾਰੀ ਸਭ ਦੁਖੋ ਦੁੱਖ ਕਮਾਏ ਨਾਨਕ ਮੈਲਾ ਉਜਲਤਾ ਥੀਐ ਜਾ ਸਤਿਗੁਰ ਮਾਹੇ ਸਮਾਏ ਮਹੱਲਾ ਤੀਜਾ ਮਨ ਮੁਖ ਲੋਕ ਸਮਝਾਈਏ।

ਆਪਣਾ ਮਨ ਮਾਰਿਆ, ਸ਼ਬਦ ਕਸਵੱਟੀ ਲਾਏ, ਮਨ ਹੀ ਨਾਲ ਝਗੜਾ, ਮਨ ਹੀ ਨਾਲ ਵਸਾਥ, ਮਨ ਹੀ ਮਨ ਜਮ ਸਮਾਏ, ਮਨ ਜੋ ਇੱਛੇ ਸੋ ਲਹਿ ਸੱਚਾ ਸ਼ਬਦ ਸੁਭਾਏ, ਅੰਮ੍ਰਿਤ ਨਾਮ ਸਦ ਪੁੰਚੀਐ ਗੁਰਮੁਖ ਕਾਰ ਕਮਾਏ, ਵਣ ਮੰਨੈ ਜੇ ਹੋਰੀ ਨਾਲ ਲੁੱਜਣਾ ਜਾਸੀ ਜਨਮ ਗਵਾਏ, ਮਨਮੁਖੀ ਅਠ ਮਨ ਹੱਠ ਹਾਰਿਆ ਕੂੜ ਕਸਾਤ ਕਮਾਏ, ਗੁਰਪ੍ਰਸਾਦੀ ਮਨ ਜਣੈ ਹਰ ਸੇਤੀ ਲਿਵਲਾਏ, ਨਾਨਕ ਗੁਰਮੁਖ ਸੱਚ ਕਮਾਵੈ ਗੁਮਨਮੁਖ ਆਵੈ ਜਾਏ, ਪੌੜੀ ਹਰ ਕੇ ਸੰਤ ਸੁਣੋ ਮਜਨ ਭਾਈ, ਹਰ ਸਤਿਗੁਰ ਕੀ ਇੱਕ ਸਾਖੀ, ਜਿਸ ਤੁਰ ਭਾਗ ਹੋਵੈ ਮੁਖ ਮਸਤਕ, ਤਿੰਨ ਜਨ ਲੈ ਹਿਰਦੈ ਰਾਖੀ, ਹਰ ਅੰਮ੍ਰਿਤ ਕਥਾ ਸ੍ਰੇਸ਼ਟ ਉੱਤਮ ਗੁਰਬਚਨੀ ਸਹਿਜੇ ਚਾਖੀ, ਤਹਿ ਭਇਆ ਪ੍ਰਕਾਸ਼ ਮਿਟਿਆ ਅੰਧਿਆਰਾ, ਜਿਉਂ ਸੂਰਜ ਰਹਿਣ ਕਿਰਾਖੀ, ਆਦਿਸ਼ਟ ਗੋਚਰ ਲੱਖ ਨਿਰੰਜਨ, ਸੋ ਦੇਖਿਆ ਗੁਰਮੁਖ ਆਖੀ, ਸਲੋਕ ਮਹੱਲਾ ਤੀਜਾ। ਸਤਿਗੁਰ ਸੇਵੇ ਆਪਣਾ ਜੋ ਸਿਰ ਲਿਖਿਆ ਚਲਾਏ, ਜਿਸੋ ਵਿੱਚੋਂ ਆਪ ਗਵਾਏ ਕਹਿ ਰਹਿਣ ਸੱਚ ਲਿਵਲਾਏ,

ਪੂਜੀਐ ਬਿਨ ਸਤਿਗੁਰ ਪੂਜ ਨਾ ਪਾਏ। ਜਾਪ ਤਪ ਸੰਜਮ ਭਾਣਾ ਸਤਿਗੁਰੂ ਕਾ ਕਰਮੀ ਪੱਲੈ ਪਾਏ। ਨਾਨਕ ਸੇਵਾ ਸੁਰਤੀ ਨਾਨਕ ਸੇਵਾ ਸੁਰਤ ਕਮਾਉਣੀ ਜੋ ਹਰ ਭਾਵੈ ਸੋ ਥਾਏ ਪਾਏ ਪੌੜੀ। ਹਰ ਹਰ ਨਾਮ ਜਪੋ ਮਨ ਮੇਰੇ ਜਿਤ ਸਦਾ ਸੁਖ ਹੋਵੈ ਦਿਨ ਰਾਤੀ। ਹਰ ਹਰ ਨਾਮ ਜਪੋ ਮਨ ਮੇਰੇ ਜਿਤ ਸਿਮਰਤ ਸਭ ਕਿਲਵਿਖ ਪਾਪ ਲਹਾਤੀ। ਹਰ ਹਰ ਨਾਮ ਜਪੋ ਮਨ ਮੇਰੇ ਸਭ ਦਾਲਤ ਦੁੱਖ ਭੁੱਖ ਸਭ ਲਹਿ ਜਾਤੀ। ਹਰ ਹਰ ਨਾਮ ਜਪੋ ਮਨ ਮੇਰੇ ਮੁਖ ਗੁਰਮੁਖ ਪ੍ਰੀਤ ਲਗਾਤੀ। ਜਿਤ ਮੁਖ ਭਾਗ ਲਿਖਿਆ ਤੁਰ ਸੱਚ ਹੈ ਹਾਰ ਤਿਤ ਮੁਖ ਨਾਮ ਜਪਾਤੀ। ਸਲੋਕ ਮਹੱਲਾ ਤੀਜਾ। ਸਤਿਗੁਰ ਜਿਨੀ ਨਾ ਸੇਵਿਓ ਸਬਦ ਨਾ ਕੀਤੋ ਵਿਚਾਰ ਅੰਤਰ ਗਿਆਨ ਨਾ ਆਇਓ ਮ੍ਰਿਤ ਕਹਿ ਸੰਸਾਰ। ਸਭ ਲੱਖ ਚੁਰਾਸੀ ਫੇਰ ਪਿਆ ਮਰ ਜੰਮੈ ਹੋਏ ਖੁਆਰ। ਸਤਿਗੁਰ ਕੀ ਸੇਵਾ ਸੋ ਕਰੇ ਜਿਸਨੂੰ ਆਪ ਕਰਾਏ ਸੋਏ। ਸਤਿਗੁਰ ਵਿੱਚ ਨਾਮ ਨਿਧਾਨ ਹੈ ਕਰਮ ਪ੍ਰਾਪਤ ਹੋਏ ਸੱਚ ਰਤੇ। ਗੁਰ ਸ਼ਬਦ ਸਿਓ ਤਿਨ ਸੱਚੀ ਸਦਾ ਦਿਵ ਹੋਏ। ਨਾਨਕ ਜਿਸਨੂੰ ਮੇਲੇ ਸੋ ਵਿਛੜੈ ਸਹਿਜ ਸਮਾਵੈ ਸੋਏ। ਮਹੱਲਾ ਤੀਜਾ। ਸੋ ਭਗਵਤੀ ਜੋ ਗੁਰ ਭਗਵੰਤੈ ਜਾਣੈ ਗੁਰਪ੍ਰਸਾਦੀ ਆਪ ਪਛਾਣੈ ਧਾਵਤ ਰੱਖ ਇਕਤ ਘਰ ਆਣੈ। ਜੀਵਤ ਮਰੈ ਹਰ ਨਾਮ ਖਾਣੈ ਐਸਾ ਭਗਵਤੀ ਉੱਤਮ ਹੋਏ। ਨਾਨਕ ਸੱਚ ਸਮਾਵੈ ਸੋਏ। ਮਹੱਲਾ ਤੀਜਾ। ਅੰਤਰ ਕਪਟ ਭਗਵਤੀ ਕਹਾਏ ਪਾਖੰਡ ਪਾਰਮ ਕਦੇ ਨਾ ਜਾਏ। ਪਰ ਨਿੰਦਾ ਕਰੇ ਅੰਤਰ ਅੰਤਰ ਮਲ ਲਾਏ ਬਾਹਰ ਮਲ ਧੋਵੈ ਮਨ ਕੀ ਝੂਠ ਨਾ ਜਾਏ। ਸਤਸੰਗਤ ਸਿਉ ਬਾਦ ਰਚਾਏ ਅਣਦਿਨ ਦੁਖੀਆ ਦੂਜੈ ਭਾਏ ਰਚਾਏ। ਹਰ ਨਾਮ ਦਾ ਚੇਤੇ ਬਹੁ ਕਰਮ ਕਮਾਏ ਪੁਰਬ ਲਿਖਿਆ ਸੋ ਮਿਟਣਾ ਨਾ ਜਾਏ। ਨਾਨਕ ਬਿਨ ਸਤਿਗੁਰ ਸੇਵੇ ਮੋਖ ਨਾ ਪਾਏ ਪੌੜੀ। ਸਤਿਗੁਰ ਜੀ ਨੇ ਧਿਆਇਆ ਸੇ ਕੜਨਾ ਸਵਾਹੀ। ਸਤਿਗੁਰ ਜੀ ਨੇ ਧਿਆਇਆ ਸੇ ਤ੍ਰਿਪਤ ਅਗਾਹੀ। ਸਤਿਗੁਰ ਜੀ ਨੇ ਧਿਆਇਆ ਤਿਨ ਜਮ ਡਰ ਨਾਹੀ। ਜਿਨ ਕੋ ਹੋਆ ਕਿਰਪਾਲ ਹਰ ਸਤਿਗੁਰ ਸਪੈਰੀ ਪਾਹੀ। ਤਿਨ ਇੱਥੇ ਉੱਥੇ ਮੁਖ ਉਜਲੇ ਹਰ ਦਰਗਹਿ ਪੈਦੈ ਜਾਹੀ। ਸਲੋਕ ਮਹੱਲਾ ਦੂਜਾ। ਜੋ ਸਿਰ ਸਾਈ ਨਾਨਵੈ ਸੋ ਸਰ ਦੀਜੈ ਡਾਰ। ਨਾਨਕ ਜਿਸ ਪਿੰਜਰ ਮੈਂ ਬਿਰਹਾ

ਤਰੋੜੀ। ਸੋ ਐਸਾ ਹਰ ਨਿਆਮ ਧਿਆਈਏ ਮਨ ਮੇਰੇ, ਜੋ ਸਭ ਨਾ ਉੱਪਰ ਹੁਕਮ ਚਲਾਏ। ਸੋ ਐਸਾ ਹਰ ਨਾਮ ਜਪੀਏ ਮਨ ਮੇਰੇ, ਜੋ ਅੰਤੀ ਅਵਸਰ ਲਏ ਛਡਾਏ। ਸੋ ਐਸਾ ਹਰ ਨਾਮ ਜਪੀਏ ਮਨ ਮੇਰੇ, ਜੋ ਮਨ ਕੀ ਤ੍ਰਿਸ਼ਨਾ ਸਭ ਭੁੱਖ ਗਵਾਏ। ਜੋ ਸੋ ਗੁਰਮੁਖ ਨਾਮ ਜਪਿਆ ਵਡਭਾਗੀ, ਤਿੰਨ ਨਿੰਦਕ ਦੁਸ਼ਟ ਸਭ ਭੈਰੀ ਪਾਏ। ਨਾਨਕ ਨਾਮ ਅਰਾਧ ਸਭਨਾ ਤੇ ਵੱਡਾ, ਸਭ ਨਾਵੈ ਅੱਗੇ ਆਣ ਨਿਵਾਏ। ਸਲੋਕ ਮਹੱਲਾ ਤੀਜਾ। ਬੇਸ ਕਰੇ ਕਰੂਪ ਕੁਲੱਖਣੀ, ਸਮਨ ਖੋਟੈ ਕੂੜਿਆਰ। ਫਿਰ ਕਹਿ ਭਾਣੈ ਨਾ ਚੱਲੈ ਹੁਕਮ ਕਰੇ ਗਾ ਵਾਰ, ਗੁਰ ਕਹਿ ਭਾਣੈ ਜੋ ਚੱਲੈ ਸਭ ਦੁੱਖ ਨਿਵਾਰਨ ਹਾਰ। ਲਿਖਿਆ ਮੇਟ ਨਾ ਸਕੀਐ ਜੋ ਧੁਰ ਲਿਖਿਆ ਕਰਤਾਰ, ਮਨ ਤਨ ਸੌਪੇ ਕੰਤ ਕੋ ਸਭ ਦੇ ਧਰੇ ਪਿਆਰ। ਮੇਰੇ ਨਾ ਆਵੈ ਕਿਨੈ ਨਾ ਪਾਇਆ, ਦੇਖੋ ਹਿਰਦੈ ਵਿਚਾਰ, ਨਾਨਕ ਸਾਸੁਆ ਲਿਓ।

ਮਨਮੁਖ ਅਗਿਆਨੀ ਮਹਾਂ ਦੁੱਖ ਪਾਏ ਦੇ ਡੁੱਬੇ ਹਰ ਨਾਮ ਵਿਸਾਰ। ਭਲ ਕੇ ਉੱਠ ਬਹੁ ਕਰਮ ਕਮਾਵੈ ਦੂਜੇ ਭਾਇਕ ਪਿਆਰ, ਸਤਿਗੁਰ ਸੇਵੈ ਆਪਣਾ ਭਵਜਲ ਉਤਰੇ ਪਾਰ, ਨਾਨਕ ਗੁਰਮੁਖ ਸੱਚ ਸਮਾਵੈ ਸੱਚ ਨਾਮ ਉਰ ਧਾਰ ਪੌੜੀ। ਹਰ ਜਲ ਥਨ ਮਹੀਲ ਪਰ ਭਰਪੂਰ ਦੂਜਾ ਨਾਹੇ ਕੋਈ, ਹਰ ਆਪ ਬਹਿ ਕਰੇ ਨੁਆਓ ਕੂੜ ਯਾਰ, ਸਭ ਮਾਰ ਕਢੋਏ ਸਚਿਆਰਾਂ ਦੇ ਵਡਿਆਈ, ਹਰ ਧਰਮ ਨਿਆਓਤ ਕੀ ਓਏ, ਸਭ ਹਰ ਕੀ ਕਰੋ ਉਸਤਤ, ਜਿਨ ਗਰੀਬ ਅਨਾਥ ਰਾਖ ਲੀ ਓਏ, ਜੈਕਾਰ ਕੀਓ ਧਰਮਗੀਆਂ ਕਾ ਪਾਪੀ ਕੋ ਡੰਡ ਦੀ ਓਏ।

ਪਰ ਹਰ ਛੋਡੀ ਪਤਾਰ ਮਹੱਲਾ ਤੀਜਾ ਸ਼ਬਦ ਰਤੀ ਸੁਹਾਗਣੀ ਸਤਿਗੁਰ ਕੈ ਭਾਏ ਪਿਆਰ ਸਦਾ ਰਾਵੇ ਪ੍ਰਿਆਪਣਾ ਸੱਚੈ ਪ੍ਰੇਮ ਪਿਆਰ ਅਤ ਸਵਾਲੇ ਸੁੰਦਰੀ ਸੁਭਾਵੰਤੀ ਨਾਰ ਨਾਨਕ ਨਾਮ ਸੁਹਾਗਣੀ ਮੇਲੀ ਮੇਲਣ ਹਾਰ ਪੌੜੀ ਹਰ ਤੇਰੀ ਸਭ ਕਰੇ ਉਸਤ ਜਿਨ ਫਾਥੇ ਕੱਢਿਆ ਹਰ ਤੁਧ ਨੂੰ ਕਰੇ ਸਭ ਨਮਸਕਾਰ ਜਿਨ ਪਾਪੇ ਤੇ ਰਾਖਿਆ ਹਰ ਨਿਮਾਣਿਆ ਤੂੰ ਮਾਣ ਹਰ ਡਾਢੀ ਹੂੰ ਤੂੰ ਡਾਢਿਆ ਹਰ ਅਹੰਕਾਰੀਆਂ ਮਾਰ ਨਿਵਾਏ ਮਨਮੁਖ ਮੂੜ ਸਾਧਿਆ ਹਰ ਭਗਤਾਂ ਦੇ ਵਡਿਆਈ ਗਰੀਬ ਅਨਾਥਿਆ ਸਲੋਕ ਮਹੱਲਾ ਤੀਜਾ ਸਤਿਗੁਰ ਕੈ ਭਾਣਾ ਜੋ ਚੱਲੈ ਤਿਸ ਵਡਿਆਈ ਵੱਡੀ ਹੋਏ ਹਰ ਕਾ ਨਾਮ ਉੱਤਮ ਮਨ ਵਸੈ ਮਿਟ ਨ ਸਕੈ ਕੋਏ ਕਿਰਪਾ ਕਰੇ ਜਿਸ ਆਪਣੀ ਤਿਸ ਕਰਮ ਪ੍ਰਾਪਤ ਹੋਏ ਨਾਨਕ ਕਾਰਨ ਕਰਦੇ ਵਸੈ ਗੁਰਮੁਖ ਬੂਝੈ ਕੋਏ ਮਹੱਲਾ ਤੀਜਾ ਨਾਨਕ ਹਰ ਨਾਮ ਜਿਨੀ ਅਰਾਧਿਆ ਅਣਦਿਨ ਹਰ ਲਿਵਤਾਰ ਮਾਇਆ ਬੰਦੀ ਖਸਮ ਕੀ ਤਿਨ ਅੱਗੇ ਕਮਾਵੈ ਕਾਰ ਪੂਰਾ ਪੂਰਾ ਕਰ ਛੋਡਿਆ ਹੁਕਮ ਸਵਾਰਨ ਹਾਰ ਗੁਰਪ੍ਰਸਾਦੀ ਜਿਨ ਪੁੱਜਿਆ ਤਿਨ ਪਾਇਆ ਮੋਖ ਦੁਆਰ ਮਨਮੁਖ ਹੁਕਮ ਨਾ ਜਾਣਨੀ ਤਿਨ ਮਾਰੇ ਜਮ ਜੰਦਾਰ ਗੁਰਮੁਖ ਜਿਨੀ ਅਰਾਧਿਆ ਤਿਨੀ ਤਰਿਆ ਭਉ ਜਲ ਸੰਸਾਰ ਸਭ ਔਗੁਣ ਗੁਣੀ ਵਟ ਮਿਟਾਇਆ ਸਹਾਰ ਗੁਰ ਆਪੇ ਬਖਸ਼ਣ ਹਾਰ ਪੌੜੀ ਹਰ ਕੀ ਭਗਤਾਂ ਪ੍ਰਤੀਤ ਸਭ ਕਿਛ ਜਾਣਦਾ ਹਰ ਜੇਵੜ ਨਾਹੀ ਕੋਈ ਜਾਣ ਹਰ ਧਰਮ ਵਿਚਾਰਦਾ ਕਾੜਾ ਅੰਦੇਸਾ ਕਿਉਂ ਕੀਜੈ ਜਾਂ ਨਾਹੀ ਅਧਰਮ ਅਮਾਰਦਾ ਸੱਚਾ ਸਾਹਿਬ ਸੱਚ ਨਿਆਓ ਪਾਪੀ ਨਰਹਾਰਦਾ ਸਾ ਲਾਹਿਓ ਭਗਤ ਹੋ ਕਰ ਜੋੜ ਹਰ ਭਗਤ ਜਨ ਤਾਰਦਾ ਸਲੋਕ ਮਹੱਲਾ ਤੀਜਾ ਆਪਣੇ ਪ੍ਰੀਤਮ ਮਿਲ ਰਹਾ ਅੰਤਰ ਰੱਖਾਂ ਉਰਧਾਰ ਸਾ ਲਾਹੀ ਸੋ ਪ੍ਰਭ ਸਦਾ ਸਦਾ ਗੁਰ ਕੈ ਹੇਤ ਪਿਆਰ ਨਾਨਕ ਜਿਸ ਨਦਰ ਕਰੇ ਤਿਸ ਮੇਲ ਲਏ ਸਾਈ ਸੁਹਾਗਣ ਨਾਰ ਮਹੱਲਾ ਤੀਜਾ ਗੁਰਸੇਵਾ ਤੇ ਹਰ ਪਾਈਐ ਜਾ ਕੋ ਨਦਰ ਕਰੇ ਮਾਨਸ ਤੇ ਦੇਵਤੇ ਭੇ ਤੇ ਆਇਆ ਨਾਮ ਹਰੇ ਹੋਮੈ ਮਾਰ ਮਿਲਾਇਨ ਗੁਰ ਕੈ ਸ਼ਬਦ ਤਰੇ ਨਾਨਕ ਸਹਿਜ ਸਮਾਇਨ ਹਰ ਆਪਣੀ ਕਿਰਪਾ ਕਰੇ ਪੌੜੀ ਹਰ ਆਪਣੀ ਭਗਤ ਕਰਾਏ ਵਡਿਆਈ ਵੇ ਖਾਲੀਅਨ ਹਰ ਆਪਣੀ ਆਪ ਕਰੇ ਪ੍ਰਤੀਤ ਆਪੇ ਮਾਰ ਘਾਲੀ ਆਪੇ ਸੇਵ ਘਾਲੀਅਨ ਹਰ ਭਗਤਾਂ ਨੂੰ ਦੇ ਆਨੰਦ ਥਿਰ ਘਰੀ ਬਹਾਲਿਅਨ ਪਾਪੀਆਂ ਨੂੰ ਨਾ ਦੇਈ ਥਿਰ ਰਹਿਣ ਚੁਣ ਨਰਕ ਘੋਰ ਚਾਲਿਅਨ ਹਰ ਭਗਤਾਂ ਨੂੰ ਦੇ ਪਿਆਰ ਕਰ ਅੰਗ ਨਿਸਤਾਰਿਅਨ ਸਲੋਕ ਮਹੱਲਾ ਪਹਿਲਾ ਕਬੋਧ ਡੁੰਮਣੀ ਕੁਦਾਇਆ ਕਦਾ ਕਸਾਇਣ ਪਰ ਨੰਦਾ ਕੱਟ ਚੂਹੜੀ ਮੁੱਠੀ ਕ੍ਰੋਧ ਚੰਡਾਲ ਕਾਰੀ ਕੱਢੀ ਕਿਆ ਥੀਐ ਜਾਂ ਚਾਰੇ ਬੈਠੀਆਂ ਨਾਲ ਸੱਚ ਸੰਜਮ ਕਰਨੀ ਕਾਰਾ ਨਾਵਣ ਨਾਉ ਜਪੇਹੀ ਨਾਨਕ ਅੱਗੇ ਉੱਤਮ ਸੇਈ ਜੇ ਪਾਪਾਂ ਪੰਧ ਨਾ ਦੇਹੀ ਮਹੱਲਾ ਪਹਿਲਾ ਕਿਆ ਹੰਸ ਕਿਆ ਬਗੁਲਾ ਜਾ ਕੋ ਨਦਰ ਕਰੇ ਜੋ ਤਿਸ ਭਾਵੈ ਨਾਨਕਾ ਕਾਗੋ ਹੰਸ ਕਰੇ ਪੌੜੀ ਕੀਤਾ ਲੋੜੀਐ ਕੰਮ ਸੁਹਰ ਪੈ ਆਖੀਐ ਕਾਰਜ ਦੇ ਸਵਾਰ ਸਤਿਗੁਰ ਸੱਚ ਸਾਖੀਐ ਸੰਤਾਂ ਸੰਗ ਨਿਧਾਨ ਅੰਮ੍ਰਿਤ ਚਾਖੀਐ ਭੈ ਭੰਜਨ ਮਿਹਰਬਾਨ ਦਾਸ ਕੀ ਰਾਖੀਐ ਨਾਨਕ ਹਰ ਗੁਣ ਗਾਇਆ ਲੱਖ ਪ੍ਰਭ ਲਾਖੀਐ ਧਾਰ ਨਾਨਕ ਗੁਰਮੁਖ ਸੇਵੀਐ ਸਦਾ ਸਦਾ ਦਾਤਾਰ ਹਉ ਬਲਿਹਾਰੀ ਤਿੰਨ ਕੋ ਜਿਨ ਧਿਆਇਆ ਹਰ ਨਿਰੰਕਾਰ ਉਹਨਾਂ ਕੇ ਮੁਖ ਸਦ ਉਜਲੇ ਉਹਨਾਂ ਨੂੰ ਸਾਫ ਜਾਗਤ ਕਰੇ ਨਮਸਕਾਰ ਮਹੱਲਾ ਤੀਜਾ ਸਤਿਗੁਰ

ਸਾਰਾ ਸਿੱਧੀ ਪਿੱਛੇ ਲੱਗੀਆਂ ਫਿਰਨ ਨਿਜ ਘਰ ਵਸੈ ਨਿਜ ਥਾਏ ਅਨਹਦ ਧੁਨੀ ਸਦ ਵੱਜਦੇ ਉਨ ਮਨ ਹਰ ਲਿਵ ਲਾਏ ਨਾਨਕ ਹਰ ਭਗਤ ਤਿਨਾ ਕਹਿਵ ਮਨ ਵਸੈ ਜਿਨ ਮਸਤਕ ਲਿਖਿਆ ਤੁਰ ਪਾਏ ਪੌੜੀ ਹਰ ਢਾਡੀ ਹਰ ਪ੍ਰਭ ਖਸਮ ਕਾ ਹਰ ਕਹਿ ਦਰਿਆ ਹਰ ਅੰਦਰ ਸੁਣੀ ਫੁਕਾਰ ਢਾਡੀ ਮੁਖ ਬੁਲਾਇਆ ਹਰ ਪੁੱਛਿਆ ਢਾਡੀ ਸਦ ਕਿਆ ਕਿਤ ਅਰਥ ਤੂੰ ਆਇਆ ਨਿਤ ਦੇਵ ਦਾਨ ਦਇਆਲ ਪ੍ਰਭ ਹਰ ਨਾਮ ਤੇ ਆਇਆ ਨਿਤ ਦੇਵੋ ਦਾਨ ਦਇਆ।

ਜੇ ਦਿਨ ਦਿਨ ਅਵਧ ਘਟਤ ਹੈ ਮੋਰ ਮੋਰ ਕਰ ਅਧਕ ਲਾਡ ਧਾਰ ਪੇਖਤ ਹੀ ਜਮਰਾਉ ਹਸੈ ਐਸਾ ਤੈ ਜਗ ਭਰਮ ਲਾਇਆ ਕੈਸੇ ਬੂਝੈ ਜਬ ਮੋਹਿਆ ਹੈ ਮਾਇਆ ਰਹਾਓ ਕਹਿਤ ਕਬੀਰ ਛੋੜ ਵਿਖਿਆ ਰਸ ਇਤ ਸੰਗਤ ਨੇ ਚੋ ਮਰਨਾ ਰਮਈਆ ਜਪ ਪ੍ਰਾਣੀ ਅਣਤ ਜੀਵਨ ਬਾਣੀ ਇਨ ਵਿਦ ਭਾਉ ਸਾਗਰ ਤਰਨਾ ਜਾ ਤਿਸ ਭਾਵੈ ਤਾਂ ਲਾਗੈ ਭਾਉ ਭਰਮ ਭੁਲਾਵਾ ਵਿੱਚੋ ਜਾਏ ਉਪਜੈ ਸਹਿਜ ਗਿਆਨ ਜਮਾਤ ਲਾਗ ਜਾਗੈ ਗੁਰਪ੍ਰਸਾਦ ਅੰਤਰ ਲਿਵ ਲਾਗੈ ਇਤ

ਪਾਣੀ ਜਰਾ ਮਰਨ ਭਉ ਵਿਸਰ ਗਿਆ ਕੁਟੰਬ ਦੇਖ ਬਿਕਸੈ ਕਮਲਾ ਜਿਉਂ ਭਾਰ ਪਾਰ ਕਰ ਜੋ ਹੈ ਜ ਕਪਟ ਨਰਾ ਦੂੜਾ ਆਇਓ ਦੂੜਾ ਆਇਓ ਹੈ ਜਮੈ ਤਣਾ ਤਿਨ ਅੱਗ ਲੜੈ ਮੈਂ ਰਹਿਣ ਨਾ ਜਾਏ ਕੋਈ ਕੋਈ ਸਾਜਨ ਆਏ ਮਿਰਹਿ ਕੋਈ ਕੋਈ ਸਾਜਨ ਆਏ ਕਹਿ ਮਿਲ ਮੇਰੇ ਬੀਠੁਲਾ ਮੈਂ ਬਾਹੜੀ ਬੁਲਾਏ ਮਿਲ ਮੇਰੇ ਰਾਮਈਆ ਮੈਂ ਲੇਹੇ ਛਡਾਏ ਰਹਾਉ ਅਨਕ ਅਨਕ ਭੋਗ ਰਾਜ ਬਿਸਰੇ ਪ੍ਰਾਣੀ ਸੰਸਾਰ ਸਾਗਰ ਪੈ ਅਮਰ ਭਇਆ ਮਾਇਆ ਮੂਠਾ ਚੇਤਸ ਨਾਹੀ ਜਨਮ ਗਵਾਇਓ ਆਲਸੀਆ ਕਿ ਬਿਖਮ ਘੋਰ ਪੰਥ ਪਾਲ ਚਾਲਣਾ ਪ੍ਰਾਣੀ ਰਾਵ ਸੱਸ ਤਹਿਨਾ ਪ੍ਰਵੇਸੰ ਮਾਇਆ ਮੋਹ ਸਤਬ ਵਿਸਰ ਗਿਆ ਜਾਂ ਤਜੀ ਲਿਆ ਸੰਸਾਰੰ ਆਜ ਮੇਰਾ ਮਨ ਪ੍ਰਗਟ ਭਇਆ ਹੈ ਪੇਖੀ ਲਿਆ ਧਰਮ ਰਾਓ ਤਹਿ ਘਰ ਦਲ ਕਰਨ ਮਹਾਂਬਲੀ ਤਿਨ ਅੱਗ ਲੜੈ ਮੈਂ ਰਹਿਣ ਨਾ ਜਾਏ ਜੇ ਕੋਈ ਮੂੰਹ ਉਪਦੇਸ਼ ਕਰਤ ਹੈ ਤਾਂ ਵਾਣ ਤ੍ਰਿਣ ਰਤੜਾ ਨਾਰਾਇਣਾ ਐ ਜੀ ਤੂੰ ਐਪੇ ਸਭ ਕੁਛ ਜਾਣਦਾ ਬਦ ਤ੍ਰਿਲੋਚਨ ਰਾ ਮਈਆ ਸ੍ਰੀ ਰਾਗ ਭਗਤ ਕਬੀਰ ਜੀਓ ਕਾ ਚਰਜ ਏਕ ਸੁਨੋਰੇ ਪੰਡੀਆ ਆਪ ਕਿਛ ਕਹਿਣ ਨਾ ਜਾਈ ਸੁਰ ਨਰ ਕਣ ਗੰਧਰਵ ਮਨ ਜਿਨ ਮੋਹੇ ਤਿਰੇ ਪਵਣ ਮੇ ਖੁਲੀ ਲਾਈ ਰਾਜਾ ਰਾਮ ਅਨਹਦ ਕਿੰਕਰੀ ਬਾਜੈ ਜਾ ਕੀ ਦਿਸ਼ਟ ਨਾਦ ਦਿਵ ਲਾਗੈ ਰਹਾਉ ਪਾਠੀ ਗਗਨ ਸਿੰਘ ਆਰ ਚੁੰਗਿਆ ਕਣਕ ਕਲਸ਼ ਇੱਕ ਪਾਇਆ ਤਿਸ ਮੈਂ ਧਾਰ ਚੁਵੈ ਤ ਨਿਰਮਲ ਰਸ ਮੈਂ ਰਸਨ ਚੁਆਇਆ ਏਕ ਜੋ ਬਾਤ ਅਨੂਪਨੀ ਹੈ ਪਵਨ ਪਿਆਲਾ ਸਾਜਿਆ ਤੀਨ ਭਵਨ ਮੈਂ ਏਕੋ ਜੋਗੀ ਕਹੋ ਕਵਨ ਹੈ ਰਾਜਾ ਐਸੇ ਗਿਆਨ ਪ੍ਰਗਟਿਆ ਪੁਰਖੋਤਮ ਕਹੋ

ਨਿਰੇ ਨਰ ਗਰਭ ਕੁੰਡਲ ਜਬ ਜਬ ਆਸ਼ਤ ਉਰਦ ਧਿਆਨ ਲਿਵ ਲਾਗਾ ਮ੍ਰਿਤਕ ਪਿੰਡ ਪਾਦ ਮਾਦਕ ਨਾ ਅਹਨਸ ਏਕ ਅਗਿਆਨ ਸੋ ਨਾਗਾ ਤੇ ਦਿਨ ਸੰਬਲ ਕਸ਼ਟ ਮਹਾ ਦੁਖ ਆਪ ਜਿਤ ਅਧਿਕ ਪਸਾਰਿਆ ਗਰਭ ਛੋੜ ਮ੍ਰਿਤ ਮੰਡਲ ਆਇਆ ਤੋ ਨਰ ਹਰ ਮਨੋ ਵਿਸਾਰਿਆ ਫਿਰ ਪਛਤਾਵ ਹੈਗਾ ਮੂੜਿਆ ਤੂੰ ਕਵਨ ਕੁਮਤ ਭ੍ਰਮ ਲਾਗਾ ਚੇਤ ਰਾਮ ਨਾਹੀ ਜਮਪੁਰ ਜਾਹੇਗਾ ਜਿਨ ਜਾਨ ਵਿਚਰੈ ਅਨਰਾਧਾ ਰਹਾਉ ਬਾਲ ਵਿਨੋਦ ਚਿੰਦ ਰਸ ਲਾਗਾ ਕਿਨ ਕਿਨ ਮੋਹਿ ਵਿਆਪੈ ਰਾਸ ਮਿਸ ਮੇਦ ਅੰਮ੍ਰਿਤ ਬਿਖ ਚਾਕੀ ਤੋ ਪੰਚ ਪ੍ਰਗਟ ਸੰਤਾਪੈ ਜਪ ਤਪ ਸੰਜਮ ਛੋੜ ਸੁਕਿਰਤ ਮਤ ਰਾਮ ਨਾਮ ਨਾ ਅਰਾਧਿਆ ਉਛਲਿਆ ਕਾਮ ਕਾਲ ਮਤ ਲਾਗੀ ਤੋ ਆਨ ਸਖਤ ਗੱਲ ਸੰਭਾਂਦਿਆ ਤਰੁਣ ਤੇਜ ਪਰ ਤ੍ਰੇ ਮੁਖ ਜੋ ਹੈ ਧਾਰ ਅਵਸਰ ਨਾ ਪਛਾਣਿਆ ਉਨਮਤ ਕਾਮ ਮਹਾ ਵਿਖ ਭੂਲੈ ਪਾਪ ਪੁੰਨ ਨਾ ਪਛਾਣਿਆ ਸੁਤ ਸੰਪਤ ਦੇਖ ਇਹੋ ਮਨ ਗਰਭਿਆ ਰਾਮ ਹਿਰਦੈ ਤੇ ਮੁਖੋਇਆ ਅਵਰ ਮਰਦ ਮਾਇਆ ਮਨ ਤੋਲੇ ਤੋਲ ਭਾਗ ਮੁਖ ਜਨਮ ਵਿਗੋਇਆ ਪੁੰਡਰ ਪੇ ਕੇਸ ਕੁਸਮ

ਹਰ ਹਰ ਨਾਮ ਮੈਂ ਹਰ ਮਨ ਪਾਇਆ ਵੱਡ ਭਾਗੀ ਹਰ ਨਾਮ ਧਿਆਇਆ ਗੁਰਪੁਰੇ ਹਰ ਨਾਮ ਸਿੱਧ ਪਾਈ ਕੋ ਵਿਰਲਾ ਗੁਰਮਤਿ ਚੱਲੈ ਜੀਓ ਮੈਂ ਹਰ ਹਰ ਖਰਚ ਲੈ।

ਔਰ ਰਹਿ ਨਾ ਸਖਾ ਬਿਰ ਦੇਖੇ ਪ੍ਰੀਤਮਾ ਮੈਂ ਨੀਰ ਵਹਿ ਵਹਿ ਚੱਲਿਆ ਜੀਉ ਸਤਿਗੁਰ ਮਿੱਤਰ ਮੇਰਾ ਬਾਲ ਸਖਾਈ ਹਉ ਰਹਿ ਨਾ ਸਖਾ ਬਿਰ ਦੇਖੇ ਮੇਰੀ ਮਾਈ ਹਰ ਜੀਉ ਕਿਰਪਾ ਕਰੋ ਗੁਰ ਮੇਲੋ ਜਨ ਨਾਨਕ ਹਰ ਧਨ ਪੱਲੈ ਜੀਉ ਮਾਜ ਮਹੱਲਾ ਚੌਥਾ ਮਧਸੂਦਨ ਮੇਰੇ ਮਨ ਤਨ ਪ੍ਰਾਨਾ ਹਉ ਹਰ ਬਿਨ ਦੂਜਾ ਅਵਰ ਨਾ ਜਾਨਾ ਕੋਈ ਸੱਜਣ ਸੰਤ ਮਿਲੈ ਵੱਡ ਭਾਗੀ ਮੈਂ ਹਰ ਪ੍ਰਭ ਪਿਆਰਾ ਦੱਸਿਆ ਜੀਉ ਹਉ ਮਨ ਤਨ ਖੋਜੀ ਭਾਲ ਭਲਾਈ ਕਿਉਂ ਪਿਆਰਾ ਪ੍ਰੀਤਮ ਮਿਲੈ ਮੇਰੀ ਮਾਈ ਮੇਰੇ ਸਤ ਸੰਗਤ ਖੋਜ ਦਸਾਈ ਵਿੱਚ ਸੰਗਤ ਹਰ ਪ੍ਰਭ ਵਸੈ ਜੀਉ ਮੇਰਾ ਪਿਆਰਾ ਪ੍ਰੀਤਮ ਸਤਿਗੁਰ ਰਖਵਾਲਾ ਹਮ ਬਾਰਕ ਦੀਨ ਕਰੋ ਪ੍ਰਿਤ ਪਾਲਾ ਮੇਰਾ ਮਾਤ ਪਿਤਾ ਗੁਰ ਸਤਿਗੁਰ ਪੂਰਾ ਗੁਰ ਜਲ ਮਿਲ ਕਮਲ ਵਿਗਸੈ ਜੀਉ ਮੈਂ ਬਿਨ ਗੁਰ ਦੇਖੇ ਨੀਂਦ ਨਾ ਆਵੈ ਮੇਰੇ ਮਨ ਦਿਨ ਵੇਦਨ ਗੁਰ ਬਿਰੋਹ ਲਗਾਵੈ ਹਰ ਹਰ ਦਇਆ ਕਰੋ ਗੁਰ ਮੇਲੋ ਜਨ ਨਾਨਕ ਹਰ ਮਿਲ ਰਹੱਸੈ ਜੀਉ ਮਾਜ ਮਹੱਲਾ ਚੌਥਾ ਹਰ ਗੁਣ ਪੜੀਐ ਹਰ ਗੁਣ ਸੁਣੀ ਹਰ ਗੁਣ ਪੜੀਐ ਹਰ ਗੁਣ ਗੁਣੀਐ ਹਰ ਹਰ ਨਾਮ ਕਥਾ ਨਿਤ ਸੁਣੀਐ ਮਿਲ ਸਤਸੰਗਤ ਹਰ ਗੁਣ ਗਾਏ ਜਗ ਭਵ ਜਲ ਉਤਰ ਤਰੀਐ ਜੀਉ ਆਓ ਸਖੀ ਹਰ ਮੇਲ ਕਰੇਹਾ ਮੇਰੇ ਤੇ ਮੇਰੇ ਪ੍ਰੀਤਮ ਕਾ ਮੈਂ ਦੇਹ ਸੁਨੇਹਾ ਮੇਰਾ ਮਿੱਤਰ ਸਖਾ ਸੋ ਪ੍ਰੀਤਮ ਭਾਈ ਮੈਂ ਦੱਸੇ ਹਰ ਨਰ ਹਰੀਐ ਜੀਉ ਮੇਰੀ ਬੇਦਨ ਹਾਰ ਗੁਰਪੂਰਾ ਜਾਣੈ ਹਉ ਰਹਿ ਨਾ ਸਕਾ ਹਰ ਨਾ ਬਿਨ ਨਾਮ ਵਖਾਣੇ ਮੈਂ ਔਖਦ ਮੰਤਰ ਦੀਜੈ ਗੁਰਪੂਰੇ ਮੈਂ ਹਰ ਹਰ ਨਾਮ ਉਧਰੀਐ ਜੀਉ ਹਰ ਚਾਤ੍ਰਿਕ ਦੀਨ ਸਤਿਗੁਰ ਸਰਣ ਆਈ ਹਰ ਹਰ ਨਾਮ ਬੂੰਦ ਮੁਖ ਪਾਈ ਹਰ ਜਲ ਨਿਤ ਹਮ ਜਲ ਕੇ ਮੀਨੇ ਜਨ ਨਾਨਕ ਜਲ ਬਿਨ ਮਰੀਐ ਜੀਉ ਮਾਜ ਮਹੱਲਾ ਚੌਥਾ ਹਰ ਜਨ ਸੰਤ ਮਿਲੋ ਮੇਰੇ ਭਾਈ ਮੇਰਾ ਹਰ ਪ੍ਰਭ ਦੱਸੋ ਮੈਂ ਭੁੱਖ ਲਗਾਈ ਮੇਰੀ ਸਰਦਾ ਪੂਰ ਜਗ ਜੀਵਨ ਦਾਤੇ ਮਿਲ ਹਰ ਦਰਸ਼ਨ ਮਨ ਭੀਜੈ ਜੀਉ ਮਿਲ ਸਤਸੰਗ ਬੋਲੀ ਹਰ ਬਾਣੀ ਹਰ ਹਰ ਕਥਾ ਮੇਰੇ ਮਨ ਭਾਣੀ ਹਰ ਹਰ ਅੰਮ੍ਰਿਤ ਹਰ ਮਨ ਭਾਵੈ ਮਿਲ ਸਤਿਗੁਰ ਅੰਮ੍ਰਿਤ ਪੀਜੈ ਜੀਉ ਵਡ ਭਾਗੀ ਹਰ ਸੰਗਤ ਪਾਵੇ ਭਾਗਹੀਣ ਭ੍ਰਮ ਚੋਟਾਂ ਖਾਵੇ ਬਿਨ ਭਾਗਾ ਸਤਸੰਗ ਨਾ ਲੱਭੈ ਬਿਨ ਸੰਗਤ ਮੈਲ ਭਰੀਜੈ ਜੀਉ ਮੈਂ ਆਏ ਮਿਲੋ ਜਗ ਜੀਵਨ ਪਿਆਰੇ ਹਰ ਹਰ ਨਾਮ ਦਇਆ ਮਨ ਧਾਰੇ ਗੁਰਮਤਿ ਨਾਮ ਮਿੱਠਾ ਮਨ ਭਾਇਆ ਜਨ ਨਾਨਕ ਹਰ ਨਾਮ ਮਨ ਭੀਜੈ ਜੀਉ ਮਾਜ ਮਹੱਲਾ ਚੌਥਾ ਹਰ ਗੁਰ ਗਿਆਨ ਹਰ ਰਸ ਹਰ ਪਾਇਆ ਮਨ ਹਰ ਮਨ ਰੰਗ ਰਾਤਾ ਹਰ ਰਸ ਪੀ ਆਇਆ ਹਰ ਹਰ ਨਾਮ ਮੁਖ ਹਰ ਹਰ ਬੋਲੀ ਮਨ ਹਰ ਰਸ ਢੋਲ ਢੋਲ ਪਾਉਦਾ ਜੀਉ ਆਵੋ ਸੰਤ ਮੈਂ ਗਲ ਮੇ ਲਾਈਏ ਮੇਰੇ ਪ੍ਰੀਤਮ ਕੀ ਮੈਂ ਕਥਾ ਸੁਣਾਈਏ ਹਰ ਕੇ ਸੰਤ ਮਿਲੋ ਜਨ ਮਾਨਸ ਦੇਵਾ ਜੋ ਗੁਰਬਾਣੀ ਮੁਖ ਚਾਹੁਦਾ ਜੀਉ ਅਡ ਭਾਗੀ ਹਰ ਸੰਤ ਮਿਲਾਇਆ ਗੁਰਪੂਰੈ ਹਰ ਰਸ ਮੁਖ ਪਾਇਆ ਭਾਗੀਨ ਸਤਿਗੁਰ ਨਹੀਂ ਪਾਇਆ ਮਨ ਮੁਖ ਗਰਭ ਜੂਨੀ ਨਿਤ ਪਾਉਦਾ ਜੀਉ ਆਪ ਦਇਆਲ ਦਇਆ ਪ੍ਰਭ ਧਾਰੀ ਮਲ ਹੋ ਮੈਂ ਵਿਖਿਆ ਸਭ ਨਿਵਾਰੀ ਨਾਨਕ ਹੱਟ ਪੱਟਣ ਵਿੱਚ ਕਾਇਆ ਹਰ ਲੈਂਦੇ ਗੁਰਮੁਖ ਸੌਦਾ ਜੀਉ ਮਾਜ ਮਹੱਲਾ ਚੌਥਾ ਹਾਂ ਹਰ ਗੁਣ ਗੋਬਿੰਦ ਹਰ ਨਾਮ ਧਿਆਈ ਮਿਲ ਸੰਗਤ ਹਰ ਨਾਮ ਰਸਾਈ ਹਰ ਪ੍ਰਭ ਅਗਮ ਗੋਚਰ ਸਵਾਮੀ ਮਿਲ ਸਤਿਗੁਰ ਹਰ ਰਸ ਕੀਚੈ ਜੀਉ ਧਨ ਧਨ ਹਾਰ ਜਨ ਜਿਨ ਹਰ ਪ੍ਰਭ ਜਾਤਾ ਜਾਏ ਪੁੱਛਾ ਜਨ ਹਰ ਕੀ ਬਾਤਾ ਪਾ ਮਲੋਵਾ ਮਲ ਮਲ ਧੋਵਾ ਮਿਲ ਹਰ ਜਨ ਹਰ ਰਸ ਪੀਚੈ ਜੀਉ ਸਤਿਗੁਰ ਦਾਤੈ ਨਾਮ ਦੜਾਇਆ ਵੱਡ ਭਾਗੀ ਗੁਰਦਰਸ਼ਨ ਪਾਇਆ ਅੰਮ੍ਰਿਤ ਰਸ ਸੱਚ ਅੰਮ੍ਰਿਤ ਬੋਲੀ ਗੁਰਪੂਰੈ ਅੰਮ੍ਰਿਤ ਗਲੀਚੈ ਜੀਉ ਹਰ ਸਤਸੰਗਤ ਸਤਿਪੁਰਖ ਮਿਲਾਈਐ ਮਿਲ ਸਤਸੰਗਤ ਹਰ ਨਾਮ ਧਿਆਈਐ ਨਾਨਕ ਹਰ ਕਥਾ ਸੁਣੀ ਮੁਖ

ਚੌਥਾ ਆਵਹੁ ਭੈਣੇ ਤੁਸੀਂ ਮਿਲੋ ਪਿਆਰੀਆ ਮੇਰਾ ਜੋ ਮੇਰਾ ਪ੍ਰੀਤਮ ਦੱਸੇ ਤਿਸ ਕਹਿ ਹੋ ਵਾਰੀਆ ਮਿਲ ਸਤ ਸੰਗਤ ਦਾਦਾ ਹਰ ਸੱਜਣ ਹਾਂ ਸਤਿਗੁਰ ਵਿੱਟ ਹੁਕਮਾਈਆ ਜੀਓ ਜਹ ਜਹ ਦੇਖਾ ਤਹਿ ਤੈ ਸਵਾਮੀ ਤੂੰ ਘਟ ਘਟਣ ਰਵਿਆ।

ਕਹਿੰਦੇ ਭਿੰਨ ਨਾ ਰਲਈ ਕਿਸੇ ਦੀ ਰਲਾਈਆ। ਗੁਰਪ੍ਰਸਾਦ ਇੱਕ ਨਦਰੀ ਆਇਆ, ਹਉ ਸਤਿਗੁਰ ਵਿੱਟੋ ਬਤਾਇਆ ਜੀਉ, ਜਨ ਨਾਨਕ ਬੋਲੇ ਅੰਮ੍ਰਿਤ ਬਾਣੀ, ਗੁਰਸਿੱਖਾਂ ਕੇ ਮਨ ਪਿਆਰੀ ਭਿਆਣੀ। ਉਪਦੇਸ਼ ਕਰੇ ਗੁਰਸਤ।

ਮੇਰਾ ਮਨ ਲੋਚਾ ਗੁਰ ਦਰਸ਼ਨ ਤਾਈ ਬਿਲਪ ਕਰੇ ਚਾਤਰੀ ਕੀ ਨਿਆਈ ਤ੍ਰਿਖਾ ਨਾ ਉਤਰਿਆ ਸਾਂਤ ਨਾ ਆਵੇ ਬਿਨ ਦਰਸ਼ਨ ਸੰਤ ਪਿਆਰੇ ਜੀਓ ਘੋਲੀ ਜੀਓ ਘੋਲ ਘੁਮਾਈ ਗੁਰ ਦਰਸ਼ਨ ਸੰਤ ਪਿਆਰੇ ਜੀਓ ਰਹਾਓ ਤੇਰਾ ਮੁਖ ਸੁਹਾਵਾ ਜੀਓ ਸਹਿਜ ਧੁੰਦ ਬਾਣੀ ਚਿਰ ਹੋਆ ਦੇਖੇ ਸਾਰਿੰਗ ਪਾਣੀ ਧਨ ਸੋ ਦੇਸ ਜਹਾਂ ਤੂੰ ਵਸਿਆ ਮੇਰੇ ਸੱਜਣ ਮੀਤ ਮੁਰਾਰੇ ਜੀਓ ਹੋਂ ਘੋਲੀ ਹੋਂ ਘੋਲ ਘੁਮਾਈ ਗੁਰ ਗੁਰ ਸੱਜਣ ਮੀਤ ਮੁਰਾਰੇ ਜੀਓ ਰਹਾਓ ਇੱਕ ਘੜੀ ਨਾ ਮਿਲਤੇ ਤਾਂ ਕਲ ਜੁਗੋ ਤਾਂ ਹੁਣ ਕਦ ਮਿਲੀਐ ਪਰੇ ਦੁੱਧ ਭਗਵੰਤਾਰ ਮੋਹ ਰਹਿਣ ਨਾ ਵਿਹਾਵੈ ਨੀਂਦ ਨਾ ਆਵੈ ਬਿਨ ਦੇਖੇ ਗੁਰਦਰ ਬਾਰੇ ਜੀਓ ਹੋਂ ਘੋਲੀ ਜੀਓ ਘੋਲ ਘੁਮਾਈ ਤੇ ਸੱਚੇ ਗੁਰਦਰ ਬਾਰੇ ਜੀਓ ਰਹਾਓ ਭਾਗ ਹੋਆ ਗੁਰਸੰਤ ਮਿਲਾਇਆ ਪ੍ਰਭ ਅਵਨਾਸੀ ਘਰ ਮੈਂ ਪਾਇਆ ਸੇਵ ਕਰੀ ਪਲਚਾ ਸਨਾ ਵਿਛੜਾ ਜਨ ਨਾਨਕ ਦਾਸ ਤੂੰ ਮਾਰੇ ਜੀਓ ਹੋਂ ਘੋਲੀ ਜੀਓ ਘੋਲ ਘੁਮਾਈ ਜਨ ਨਾਨਕ ਦਾਸ ਤੂੰ ਮਾਰੇ ਜੀਓ ਰਹਾਓ ਰਾਗ ਮਾਜ ਮਹੱਲਾ ਪੰਜਵਾ ਸਾਰ ਰੁੱਤ ਸਾਹਿਬ ਜਿਤ ਹਾ ਤੁਧ ਸੰਭਾਲੀ ਸੋ ਕੰਮ ਸੁਹੇਲਾ ਜੋ ਤੇਰੀ ਘਾਲੀ ਸੋ ਰਿਦਾ ਸੁਹੇਲਾ ਜਿਤ ਰਿਦੈ ਤੂੰ ਉੱਠਾ ਸਭਨਾ ਕੇਦਾ ਤਾਰਾ ਜੀਓ ਤੂੰ ਸਾਂਝਾ ਸਾਹਿਬ ਬਾਪ ਹਮਾਰਾ ਹਾਂ ਨਾਉ ਨਿਤ ਤੇਰਾ ਖੁੱਟ ਭੰਡਾਰਾ ਜਿਸ ਤੂੰ ਦੇਹ ਸੋ ਤ੍ਰਿਪਤ ਅਗਾਵੈ ਸੋਈ ਜਗਤ ਤੂੰ ਸੋਈ ਭਗਤ ਤੂੰ ਮਾਰਾ ਜੀਓ ਸਭ ਕੋ ਆਸੈ ਤੇਰੀ ਬੈਠਾ ਘਟ ਘਟ ਅੰਤਰ ਤੂੰ ਹੈ ਬੁੱਠਾ ਸਭੇ ਸਾਂਝੀ ਵਾਲ ਸਦਾਇਨ ਤੂੰ ਕਿਸੇ ਨਾ ਦਿਸੇ ਬਾਹਰਾ ਜੀਓ ਤੂੰ ਆਪੇ ਗੁਰਮੁਖ ਮੁਕਤ ਕਰਾਹੇ ਤੂੰ ਆਪੇ ਮਨਮੁਖ ਜਨਮ ਪਵਾਹੇ ਪਵਾਹੇ ਨਾਨਕ ਦਾਸ ਤੇਰਾ ਬਲਿਹਾਰੈ ਸਭ ਤੇਰਾ ਜੇ ਖੇਲ ਦਸਾਹਰਾ ਜੀਓ ਮਾਜ ਮਹੱਲਾ ਪੰਜਵਾ ਅਨਹਦ ਬਾਜੇ ਸਹਿਜ ਸੁਹੇਲਾ ਸਬਦ ਆਨੰਦ ਕਰੇ ਸਦਕੇਲਾ ਸਹਿਜ ਗੁਫਾ ਮੈਂ ਤਾੜੀ ਲਾਈ ਆਸਨ ਉੱਚ ਸਵਾਰਿਆ ਜੀਓ ਫਿਰ ਘਰ ਫਿਰ ਘਿਰ ਆਪਣੇ ਗ੍ਰਹਿ ਮੈਂ ਆਇਆ ਜੋ ਲੋੜੀ ਦਾ ਸੋਈ ਪਾਇਆ ਤ੍ਰਿਪਤ ਅਗਾਏ ਰਹਿਆ ਹੈ ਸੰਤੋ ਹਰ ਗੁਰ ਅਨਪੋ ਪੁਰਖ ਦਿਖਾ ਰਿਹਾ ਜੀਓ ਆਪੇ ਰਾਜ ਨੇ ਆਪੇ ਲੋਗਾ ਆਪ ਨਿਰਬਾਣੀ ਆਪੇ ਭੋਗਾ ਆਪੇ ਤਖਤ ਪੈ ਸੱਚ ਨਿਆਈ ਸਭ ਚੂਕੀ ਕੂਕ ਪੁਕਾਰਿਆ ਜੀਓ ਜੇ ਹਾ ਡਿੱਠਾ ਮੈਂ ਤਿਹੋ ਕਹਿਆ ਤਿਸ ਰਾਸ ਆਇਆ ਜਿਨ ਜਿਨ ਭੇਦ ਲਹਿਆ ਜੋਤੀ ਜੋਤ ਮਿਲੀ ਸੁਖ ਪਾਇਆ ਜਿਨ ਨਾਨਕ ਇੱਕ ਪਸਾਰਿਆ ਜੀਓ ਮਾਜ ਮਹੱਲਾ ਪੰਜਵਾ ਜਿਤ ਘਰ ਪਿਰ ਸੁਹਾਗ ਬਣਾਇਆ ਤਿਤ ਘਰ ਸਕੀਏ ਮੰਗਲ ਗਾਇਆ ਅਨੰਤ ਵਿਨੋਦ ਤੈ ਘਰ ਸੋਹੇ ਜੋ ਧਨ ਕੰਤ ਸੀ ਗਾਰੀ ਜੀਓ ਸਾ ਗੁਣਵੰਤੀ ਸਾਵਟ ਭਾਗਣ ਪ੍ਰਤਰਬੰਦੀ ਪੁੱਤਰਬੰਦੀ ਸੀਲਵੰਤ ਸੁਹਾਗਣ ਰੂਪਵੰਤ ਸਾ ਸੁਗਣ ਵਿਚੱਖਣ ਜੋ ਧਨ ਕੰਤ ਪਿਆਰੀ ਜੀਓ ਆਚਾਰਵੰਤ ਸਾਈ ਪ੍ਰਧਾਨੇ ਸਾਬ ਸਿੰਗਾਰ ਬਣੇ ਰਾ ਤਿਸ ਗਿਆਨੇ ਸਾ ਕੁਲਵੰਤੀ ਸਾ ਸਭਰਾਈ ਸੋ ਜੋ ਫਿਰ ਕਹਿ ਰੰਗ ਸਵਾਰੀ ਜੀਓ ਮਹਿਮਾ ਦਿਸ ਕੀ ਕਹਿਣ ਨਾ ਜਾਏ ਜੋ ਫਿਰ ਮੇਲ ਲਈ ਅੰਗ ਲਾਏ ਥਿਰ ਸੁਹਾਗ ਵਰ ਹਵਰ ਅਗਮ ਗੋਚਰ ਜਨ ਨਾਨਕ ਪ੍ਰੇਮ ਅਸਾਧਾਰੀ ਜੀਓ ਮਾਜ ਮਹੱਲਾ ਪੰਜਵਾ ਖੋਜਤ ਖੋਜਤ ਦਰਸ਼ਨ ਚਾਹੇ ਭਾਂਤ ਭਾਂਤ ਬਨ ਬਨ ਅਵਗਾਹੇ ਨਿਰਗੁਣ ਸਰਗੁਣ ਹਰ ਹਰ ਮੇਰਾ ਕੋਈ ਹੈ ਜੀਓ ਆਣ ਮਿਲਾਵੈ ਜੀਓ ਸਾਬ ਖਾਟ ਸਾਸਤ ਵਿਚਰਤ ਮੁਖ ਗਿਆਨਾ ਪੂਜਾ ਤਿਲਕ ਤੀਰ ਤਿਸ ਨਾਨਾ ਨਿਵਲੀ ਕਰਮ ਆਸਨ ਚੁਰਾਸੀ ਇਨ ਮਹਿ ਸਾਂਤ ਨਾ ਆਵੈ ਜੀਓ ਅਨਕ ਬਰਖ ਕੀਏ ਜਪ ਤਾਪਾ ਕਾਮ ਗਵਨ ਕੀਆ ਧਰਤੀ ਪਰਮਾਤਾ ਇੱਕ ਖਿਨ ਹਿਰਦੈ ਸਾਂਤ ਨਾ ਆਵੈ ਜੋਗੀ ਬਹੁੜ ਬਹੁੜ ਉਠਤਾਵੈ ਜੀਓ ਕਰ ਕਿਰਪਾ ਮੋਹਿ ਸਾਧ ਮਿਲਾਇਆ ਮਨ ਤਨ ਸੀਤਲ ਧੀਰਜ ਪਾਇਆ ਪ੍ਰਭ ਬਿਨਾਸੀ ਵਸਿਆ ਘਟ ਅੰਤ ਭੀਤਰ ਹਰ ਮੰਗਲ ਨਾਨਕ ਗਾਵੈ ਜੀਓ ਮਾਜ ਮਹੱਲਾ ਪੰਜਵਾ

ਸੰਗੀ ਕ੍ਰਿਸ਼ਨ ਮੁਰਾਰੇ, ਦਇਆਲ ਦਮੋਦਰ ਗੁਰਮੁਖ ਪਾਈਐ, ਹੋਰ ਕਿਤੇ ਨਾ ਭਾਤੀ ਜੀਓ। ਨਿਰਹਾਰੀ ਕੇਸਵ ਨਿਰਵੈਰਾ, ਕੁੜਜਨਾ ਜਾ ਕੇ ਪੂਜੇ ਪੈਰਾ, ਗੁਰਮੁਖ ਹਿਰਦੈ ਜਾ ਕੇ ਹਰ ਹਰ ਸੋਈ ਭਗਤ ਇਕਾਤੀ ਜੀਓ। ਅਮੋਘ ਦਰਸ਼ਨ ਬੇਅੰਤ ਅਪਾਰਾ, ਵਾਡ ਸਮਰੱਥ ਸਦਾ ਦਾਤਾਰਾ, ਗੁਰਮੁਖ ਨਾਮ ਜਪੇ ਤਿਤ ਕਰਤਰੀਐ, ਗਤ ਨਾਨਕ ਬਿਰਲੀ ਜਾਤੀ ਜੀਓ। ਮਾਝ ਮਹੱਲਾ ਪੰਜਵਾ, ਕਹਿਆ ਕਰਨਾ ਦਿੱਤਾ ਲੈਣਾ, ਗਰੀਬਾਂ ਨਾਥਾ ਤੇਰਾ ਮਾਣਾ, ਸਭ ਕੁਛ ਤੂੰ ਹੈ ਮੇਰੇ ਪਿਆਰੇ, ਤੇਰੀ ਕੁਦਰਤ ਕਹੋ ਭਲ ਜਾਈ ਜੀਓ। ਭਾਣੈ ਉੱਜੜ ਭਾਣੈ ਰਾਹਾ, ਭਾਣੈ ਹਰ ਗੁਣ ਗੁਰਮੁਖ ਗਾਵਾਹਾ, ਭਾਣੈ ਭਰਮ ਭਵੈ ਬਹੁ ਜੂਨੀ, ਸਭ ਕੁਛ ਤਸੈ ਰਜਾਈ ਜੀਓ। ਨਾ ਕੋ ਮੂਰਖ ਨਾ ਕੋ ਸਿਆਣਾ, ਵਰਤੈ ਸਭ ਕੁਛ ਤੇਰਾ ਭਾਣਾ, ਅਗਮ ਗੋਚਰ ਬੇਅੰਤ ਅਥਾਹ, ਤੇਰੀ ਕੀਮਤ ਕਹਿਣ ਨਾ ਜਾਈ ਜੀਓ। ਥਾ ਖਾਕ ਸੰਤਨ ਕੀ ਦਿਹੋ ਪਿਆਰੇ, ਆਏ ਪਿਆ ਹਰ ਤੇਰੇ ਦੁਆਰੇ, ਦਰਸ਼ਨ ਪਿਖਤ ਮਾਨਿਆ ਗਾਵੈ, ਨਾਨਕ ਮਿਲਣ ਸੁਭਾਈ ਜੀਓ। ਮਾਝ ਮਹੱਲਾ ਪੰਜਵਾ।

ਅੰਮ੍ਰਿਤ ਬਾਣੀ ਹਰ ਹਰ ਤੇਰੀ, ਸੁਣ ਸੁਣ ਹੋਵੇ ਪਰਮ ਗਤ ਮੇਰੀ। ਜਲਨ ਬੁਝੀ ਸੀਤਲ ਹੋਏ ਮਨਵਾ, ਸਤਿਗੁਰ ਕਾ ਦਰਸ਼ਨ ਪਾਏ ਜੀਉ। ਸੁਖ ਭਇਆ ਦੁੱਖ ਦੂਰ ਪੁਰਾਨਾ, ਸੰਤ ਰਸਨ ਹਰ ਨਾਮ ਵਖਾਨਾ। ਜਲ ਥਲ ਨੀਰ ਭਰੇ ਸਰ ਸੁਭਰ, ਬਿਰਥਾ ਕੋਈ ਨਾ ਜਾਏ ਜੀਉ। ਦਇਆ ਧਾਰੀ ਤਿੰਨ ਸਿਰ ਜਨਹਾਰੇ, ਜੀ ਜੰਤ ਸਗਲੇ ਪ੍ਰਤ ਪਾਰੇ। ਮਿਹਰਵਾਨ ਕਿਰਪਾਲ ਦਿਆਲਾ, ਸਗਲੇ ਤ੍ਰਿਪਤ ਅਗਾਹੇ ਜੀਉ। ਵਣ ਤ੍ਰਿਣ ਤ੍ਰੈ ਬਵਣ ਕੀ ਤੁਨ ਹਰਿਆ, ਕਰਨ ਹਰ ਖਨ ਭੀਤਰ ਕਰਿਆ। ਗੁਰਮੁਖ ਨਾਨਕ ਤਿਸੇ ਅਰਾਧੇ, ਮਨ ਕੀ ਆਸ ਪਜਾਏ ਜੀਉ। ਮਾਜ ਮਹੱਲਾ ਪੰਜਵਾ। ਤੂੰ ਮੇਰਾ ਪਿਤਾ, ਤੂੰ ਹੈ ਮੇਰਾ ਮਾਤਾ, ਤੂੰ ਮੇਰਾ ਬੰਧਪ, ਤੂੰ ਮੇਰਾ ਭਰਾਤਾ, ਤੂੰ ਮੇਰਾ ਰਾਖਾ ਸਭਨੇ ਥਾਈ, ਤਾਂ ਭੋ ਕੇ ਹਾ ਕਾੜਾ ਜੀਉ। ਤੁਮਰੀ ਕਿਰਪਾ ਤੇ ਤੁਦ ਪਛਾਣਾ, ਤੂੰ ਮੇਰੀ ਓਟ, ਤੂੰ ਹੈ ਮੇਰਾ ਮਾਣਾ। ਤੁਜ ਬਿਨ ਦੂਜੇ ਅਵਰ ਨ ਕੋਈ, ਸਭ ਤੇਰਾ ਖੇਲਾ ਖਾੜਾ ਜੀਉ। ਜੀ ਜੰਤ ਸਭ ਤੁਦ ਪਾਏ, ਜਿਤ ਜਿਤ ਭਾਣਾ ਤੈ ਤਿਤ ਲਾਏ। ਸਭ ਕੁਛ ਕੀਤਾ ਤੇਰਾ ਹੋਵੈ, ਨਾਹੀਂ ਕਿਛ ਅਸਾੜਾ ਜੀਉ। ਨਾਮ ਧਿਆਏ ਮਹਾਂ ਸੁਖ ਪਾਇਆ, ਹਰ ਗੁਣ ਗਾਏ ਮੇਰਾ ਮਨ ਸੀਤ ਲਾਇਆ। ਗੁਰਪੂਰੈ ਵਜੀ ਵਧਾਈ, ਨਾਨਕ ਜਿਤਾ ਬਿਖਾੜਾ ਜੀਉ। ਮਾਜ ਮੁਹੱਲਾ ਪੰਜਵਾ। ਜੀ ਪ੍ਰਾਣ ਪ੍ਰਾਮਣੇ ਅਧਾਰਾ, ਭਗਤ ਜੀਵੇ ਗੁਣ ਗਾਏ ਅਪਾਰਾ। ਗੁਣ ਨਿਧਾਨ ਅੰਮ੍ਰਿਤ ਹਰ ਨਾਮਾ, ਹਰ ਧਿਆਏ ਧਿਆਏ ਸੁਖ ਪਾਇਆ ਜੀਉ। ਮਨਸਾ ਧਾਰ ਜੋ ਘਰ ਤੇ ਆਵੈ, ਸਾਧ ਸੰਗ ਜਨ ਮਰਨ ਮਿਟਾਵੈ। ਆਸ ਮਨੋਰਥ ਪੂਰਨ ਹੋਵੇ, ਭੇਟ ਗੁਰ ਦਰਸਾਇਆ ਜੀਉ। ਅਗਮ ਅਗੋਚਰ ਕਿਛ ਮਿਤ ਨਹੀਂ ਜਾਨੀ, ਸਾਧਕ ਸਿੱਧ ਧਿਆਵੇ ਗਿਆਨੀ। ਖੁਦੀ ਮਿੱਟੀ ਚੂਕਾ ਭੋਲਾਵਾ, ਗੁਰਮਨ ਹੀ ਮੈਂ ਪ੍ਰਗਟਾਇਆ ਜੀਉ। ਅਨੰਦ ਮੰਗਲ ਕਲਿਆਣ ਨਿਧਾਨਾ, ਸੂਖ ਸਹਿਜ ਹਰ ਨਾਮ ਵਖਾਨਾ। ਹੋਏ ਕਿਰਪਾਲ ਸਵਾਮੀ ਆਪਣਾ, ਨਾਉ ਨਾਨਕ ਘਰ ਮੈਂ ਆਇਆ ਜੀਉ। ਮਾਜ ਮੁਹੱਲਾ ਪੰਜਵਾ। ਸੁਣ ਸੁਣ ਜੀਵਾਂ ਸੋਏ ਤੁਮਾਰੀ, ਤੂੰ ਪ੍ਰੀਤਮ ਠਾਕਰ ਅਤ ਭਾਰੀ। ਤੁਮਰੇ ਕਰਤਵ ਤੁਮ ਹੀ ਜਾਣੋ, ਤੁਮਰੀ ਓਟ ਗੋਪਾਲਾ ਜੀਉ। ਗੁਣ ਗਾਵਤ ਮਨ ਹਰਿਆ ਹੋਵੈ, ਕਥਾ ਸੁਣਤ ਮਲ ਸਗਲੀ ਖੋਵੈ। ਭੀੜਤ ਸੰਗ ਸਾਧ ਸੰਤਨ ਕੈ, ਸਦਾ ਜਪੋ ਦਿਆਲਾ ਜੀਉ। ਪ੍ਰਭ ਆਪਣਾ ਸਾਧ ਸਾਧ ਸਮਾਰੋ, ਮਤ ਗੁਰ ਪ੍ਰਸਾਦ ਮਨ ਤਹਾਰੋ। ਤੁਮਰੀ ਕਿਰਪਾ ਤੇ ਹੋਏ ਪਰਗਾਸਾ, ਸਰਬ ਮਿਆ ਪ੍ਰਤਪਾਲਾ ਜੀਉ। ਸਤ ਸਤ ਸਤ ਪ੍ਰਭ ਸੋਈ, ਸਦਾ ਸਦਾ ਸਦੇ ਆਪੇ ਹੋਈ। ਚਲਤ ਤੁਮਾਰੇ ਪ੍ਰਗਟ ਪਿਆਰੇ, ਦੇਖ ਨਾਨਕ ਪੈ ਨਿਹਾਲਾ ਜੀਉ। ਮਾਜ ਮੁਹੱਲਾ ਪੰਜਵਾ। ਹੁਕਮੀ ਵਰਸਣ ਲਾਗੇ ਮੇਹਾ, ਸਾਜਨ ਸੰਤ ਮੇਰਾ ਨਾਮ ਜਪੇਹਾ। ਸੀਤਲ ਸ਼ਾਂਤ ਸਹਿ ਸੁਖ ਪਾਇਆ, ਠਾਠ ਪਾਈ ਪ੍ਰਭ ਆਪੇ ਜੀਉ। ਸਭ ਕੁਝ ਬਹੁਤ ਬਹੁਤ ਉਪਾਇਆ, ਕਰ ਕਿਰਪਾ ਪ੍ਰਭ ਸਗਲ ਰਜਾਇਆ। ਦਾਤ ਕਰੋ ਮੇਰੇ ਦਾਤਾਰਾ, ਜੀ ਜੰਤ ਸਭ ਧਰਾਪੇ ਜੀਉ। ਸੱਚਾ ਸਾਹਿਬ ਸੱਚੀ ਨਾਈ, ਗੁਰ ਪ੍ਰਸਾਦ ਸਦਾ ਧਿਆਈ। ਜਨਮ ਮਰਨ ਪੈ ਕਾਟੇ ਮੋਹਾ, ਬਿਨਸੇ ਸੋਗ ਸੰਤਾਪੇ ਜੀਉ। ਸਾਸ ਸਾਸ ਨਾਨਕ ਸਾ ਲਾਹੇ, ਸਿਮਰਤ ਨਾਮ ਕਾਟੇ ਸਭ ਫਾਹੇ। ਪੂਰਨ ਆਸ ਕਰੀ ਖਿਨ ਭੀਤਰ, ਹਰ ਹਰ ਹਰ ਗੁਣ ਜਾਪੈ ਜੀਉ। ਮਾਜ ਮੁਹੱਲਾ ਪੰਜਵਾ। ਆਓ ਸਾਜਨ ਸੰਤ ਮੀਤ ਪਿਆਰੇ, ਮਿਲ ਗਾਵੇ ਗੁਣ ਅਗਮ ਅਪਾਰੇ। ਗਾਵਤ ਸੁਣਤ ਸਭੇ ਹੀ ਮੁਕਤੇ, ਸੋ ਧਿਆਈਏ ਜਿਨ ਹਮ ਕੀਏ ਜੀਉ। ਜਨਮ ਜਨਮ ਕੇ ਕਿਲ ਵਿਖ ਜਾਵੇ, ਮਨ ਚਿੰਦੇ ਸਹੀ ਫਲ ਪਾਵੇ। ਸਿਮਰ ਸਾਹਿਬ ਸੋ ਸੱਚ ਸਵਾਮੀ, ਰਿਚਕ ਸਭ ਸਕੋ ਦੀਏ ਜੀਉ। ਨਾਮ ਜਪਤ ਸਰਬ ਸੁਖ ਪਾਈਐ, ਸਭ ਪੋ ਬਿਨ ਸੇ ਹਰ ਹਰ ਧਿਆਈਐ। ਜਿਨ ਸੇਵਿਆ ਸੋ ਭਾਰ ਗਰਾਮੀ, ਕਾਰਜ ਸਗਲੇ ਥੀਏ ਜੀਉ। ਆਏ ਪਿਆ ਤੇਰੀ ਸਰਣਾਈ, ਜੋ ਭਾਵੇ ਤਿਉ ਲਹਿ ਮਲਾਈ। ਕਰ ਕਿਰਪਾ ਪ੍ਰਭ ਭਗਤੀ ਲਾਵੋ, ਸਚ ਨਾਨਕ ਅੰਮ੍ਰਿਤ ਪੀਏ ਜੀਉ। ਮਾਜ ਮੁਹੱਲਾ ਪੰਜਵਾ।
ਭੈ ਕਿਰਪਾਲ ਗੋਵਿੰਦ ਗਸਾਈ, ਮੇਘ ਵਰਸੇ ਸਭਨੇ ਥਾਈ, ਦੀਨ ਦਿਆਲ ਸਦਾ ਕਿਰਪਾਲਾ, ਠਾਠ ਪਾਈ ਕਰਤਾਰੇ ਜੀਉ। ਆਪਣੇ ਜੀ ਜੰਤ ਪ੍ਰਿਤ ਪਾਰੇ, ਜੋ ਬਾਰਕ ਮਾਤਾ ਸੰਭਾਰੇ, ਦੁਖ ਭੰਜਨ ਸੁਖ ਸਾਗਰ ਸਵਾਮੀ, ਦੇਤ ਸਗਲ ਆਹਾਰੇ ਜੀਉ। ਜਲ ਥਲ ਪੂਰ ਰਿਹਾ ਮਿਹਰਬਾਨਾ, ਸਦ ਬਲਹਾਰ ਜਾਈਏ ਕੁਰਬਾਨਾ, ਰਹਿਣ ਦਿਨ ਸਦਾ ਧਿਆਈ, ਜੇ ਖਿਨਮੇ ਸਗਲ ਉਧਾਰੇ ਜੀਉ। ਰਾਖ ਲਈਏ ਸਗਲੇ

ਪੰਜਵਾ ਜਿੱਥੇ ਨਾਮ ਜਪੀਏ ਪ੍ਰਭ ਪਿਆਰੇ ਸੇ ਅਸਥਲ ਸੋਨ ਚੋ ਬਾਰੇ ਜਿੱਥੇ ਨਾਮ ਨਾ ਜਪੀਏ ਮੇਰੇ ਗੋਇੰਦਾ ਸੇ ਨਗਰ ਉਜਾੜੀ ਜੀਓ ਹਰ ਰੁੱਖੀ ਰੋਟੀ ਖਾਏ ਸੰਭਾਲੇ ਹਰ ਅੰਤਰ ਬਾਹਰ ਨਦਲ ਨਿਹਾਲੇ ਖਾਏ ਖਾਏ ਕਰੇ ਬਦ ਫੈਲੀ ਜਾਣ ਵਿਸੂ ਕੀ ਵਾੜੀ ਜੀਓ ਸੰਤਾਂ ਸੇਤੀ ਰੰਗ ਨਾ ਲਾਏ ਸਾਕਤ ਸੰਗ ਵਿਕਰਮ ਕਮਾਏ ਦੁਲੱਭ ਦੇ ਖੋਈ ਅਗਿਆਨੀ ਜੜ ਆਪਣੀ ਆਪ ਪਾੜੀ ਜੀਓ ਤੇਰੀ ਸਰਣ ਮੇਰੇ ਦੀਨ ਦਿਆਲਾ ਸੁਖ ਸਾਗਰ ਮੇਰੇ ਗੁਰ ਗੋਪਾਲਾ ਕਰ ਕਿਰਪਾ ਨਾਨਕ ਗੁਣ ਗਾਵੈ ਰਾਖੋ ਸਰਮ ਅਸਾੜੀ ਜੀਓ ਮਾਝ ਮੁਹੱਲਾ ਪੰਜਵਾ ਚਰਨ ਠਾਕਰ ਕੇ ਹਿਰਦੈ ਸਮਾਣੇ ਕਲ ਕਲੇ ਸਭ ਦੂਰ ਪਿਆਣੇ ਸ਼ਾਂਤ ਸੂਖ ਸਹਿਜ ਤੁਨ ਉਪਜੀ ਸਾਧੂ ਸੰਗ ਨਿਵਾਸਾ ਜੀਓ ਲਾਗੀ ਪ੍ਰੀਤ ਨ ਟੂਟੈ ਮੂਲੇ ਹਰ ਅੰਤਰ ਬਾਹਰ ਰਹਿਆ ਭਰ ਪੂਰੇ ਸਿਮਰ ਸਿਮਰ ਸਿਮਰ ਗੁਣ ਗਾਵਾਂ ਕਾਟੀ ਜਮਕੀ ਫਾਸਾ ਜੀਓ ਅੰਮ੍ਰਿਤ ਵਰਖੇ ਅਨਹਦ ਬਾਣੀ ਮਨ ਤਨ ਅੰਤਰ ਸ਼ਾਂਤ ਸਮਾਣੀ ਤ੍ਰਿਪਤ ਗਾਏ ਰਹੇ ਜਨ ਤੇਰੇ ਸਤਿਗੁਰ ਕੀਆ ਦਿਲਾਸਾ ਜੀਓ ਜਿਸ ਕਾ ਸਤ ਤੇ ਫਲ ਪਾਇਆ ਕਰ ਕਿਰਪਾ ਪ੍ਰਭ ਸੰਗ ਮਿਲਾਇਆ ਆਵਣ ਜਾਣ ਰਹੇ ਵਡਭਾਗੀ ਨਾਨਕ ਪੂਰਨ ਆਸਾ ਜੀਓ ਮਾਝ ਮੁਹੱਲਾ ਪੰਜਵਾ ਮਿਹੋ ਪਿਆ ਪਰਮੇਸਰ ਪਾਇਆ ਜੀ ਜਨ ਸਭ ਸੁਖੀ ਵਸਾਇਆ ਗਇਆ ਕਲੇਸ਼ ਭਇਆ ਸੁਖ ਸਾਚਾ ਹਰ ਨਾਨਕ ਭਇਆ ਕਲੇਸ਼ ਭਇਆ ਸੁਖ ਸਾਚਾ ਹਰ ਹਰ ਨਾਮ ਸੰਭਾਲੀ ਜੀਓ ਮਿਹੋ ਪਿਆ ਪਰਮੇਸਰ ਪਾਇਆ ਜੀ ਜਨ ਸਭ ਸੁਖੀ ਵਸਾਇਆ ਗਿਆ ਕਲੇਸ਼ ਭਇਆ ਸੁਖ ਸਾਚਾ ਹਰਨ ਹਰ ਨਾਮ ਸੰਭਾਲੀ ਜੀਓ ਜਿਸਕੇ ਸੇਤ ਨਹੀਂ

ਨਾਨਕ ਦਾਨ ਕੀਆ ਦੁੱਖ ਭੰਜਨ ਰਤੇ ਰੰਗ ਰਸਾਲੀ ਜੀਓ। ਮਾਝ ਮੁਹੱਲਾ ਪੰਜਵਾ ਮਨ ਤਨ ਤੇਰਾ ਧਨ ਪੀ ਤੇਰਾ ਤੂੰ ਠਾਕਰ ਸਵਾਮੀ ਪ੍ਰਭ ਮੇਰਾ ਜੀਓ।

ਸਹਿਣਾ ਜੋ ਤੂੰ ਦੇ ਸੋਈ ਸੁਖ ਸਹਿਣਾ ਜਿੱਥੇ ਰੱਖੇ ਬੇਕੁੰਠ ਥਥਾਈ ਤੂੰ ਸਭਨਾ ਕੇ ਪ੍ਰਤਪਾਲਾ ਜੀਓ ਸਿਮਰ ਸਿਮਰ ਨਾਨਕ ਸੁਖ ਪਾਇਆ ਆਠ ਪੈਰ ਤੇਰੇ ਗੁਣ ਗਾਇਆ ਸਗਲ ਮਨੋਰਥ ਪੂਰਨ ਹੋਏ ਕਦੇ ਨਾ ਹੋਏ ਦੁਖਾਲਾ ਜੀਓ ਮਾਝ ਮੁਹੱਲਾ ਪੰਜਵਾ ਪਾਰ ਬ੍ਰਹਮ ਪ੍ਰਭ ਮੇਘ ਪਠਾਇਆ ਜਲ ਥਲ ਮਹਿਲ ਦਹਿ ਦਿਸ ਵਰਸਾਇਆ ਸ਼ਾਂਤ ਭਈ ਬੁਝੀ ਸਭ ਤ੍ਰਿਸਨਾ ਨੰਦ ਪਿਆ ਸਭ ਠਾਈ ਜੀਓ ਸੁਖਦਾਤਾ ਦੁਖ ਭੰਜਨ ਹਾਰਾ ਆਪੇ ਬਖਸ ਕਰੇ ਜੀ ਸਾਰਾ ਆਪਣੇ ਕੀਤੇ ਨੂੰ ਆਪ ਪ੍ਰਿਤ ਪਾਲੇ ਪੈ ਪੈਰੀ ਤਿਸੇ ਮਨਾਈ ਜੀਓ ਜਾ ਕੇ ਸਰਣ ਪਿਆ ਗਤ ਪਾਈਏ ਸਾਧ ਸਾ ਸਰ ਨਾਮ ਧਿਆਈਏ ਤਿਸ ਬਿਨ ਹੋਰ ਨਾ ਦੂਜਾ ਠਾਕਰ ਸਭ ਤਿਸੇ ਕੀਆ ਜਾਈ ਜੀਓ ਤੇਰਾ ਮਾਣ ਤਾਣ ਪ੍ਰਭ ਤੇਰਾ ਤੂੰ ਸੱਚਾ ਸਾਹਿਬ ਗੁਣੀ ਗਹਿਰਾ ਨਾਨਕ ਦਾਸ ਕਹਿ ਬੇਨੰਤੀ ਆਠ ਪੈਰ ਤੁਧ ਧਿਆਈ ਜੀਓ ਮਾਝ ਮੁਹੱਲਾ ਪੰਜਵਾ ਸਭੇ ਸੁਖ ਭੈ ਪ੍ਰਭ ਤੁਠੇ ਗੁਰਪੂਰੇ ਕੇ ਚਰਨ ਮਨ ਉਠੇ ਸਹਿ ਸਮਾਧ ਲਗੀ ਲਵੇ ਅੰਤਰ ਸੋ ਰਸ ਸੋਈ ਜਾਣੇ ਜੀਓ ਅਗਮ ਅਗੋਚਰ ਸਾਹਿਬ ਮੇਰਾ ਘਟ ਘਟ ਅੰਤਰ ਵਰਤੈ ਨੇਰਾ ਸਦਾ ਅਲਿਪਤ ਜੀਆਂ ਕਾ ਦਾਤਾ ਕੋ ਵਿਰਲਾ ਆਪ ਪਛਾਣੇ ਜੀਓ ਪ੍ਰਭ ਮਿਲਣੇ ਕੀ ਇਹ ਨਿਸ਼ਾਨੀ ਮਨ ਇੱਕੋ ਸੱਚਾ ਹੁਕਮ ਪਛਾਣੀ।

ਵਾਰ ਨਾਨਕ ਦਾਸ ਕੀ ਪ੍ਰਭ ਆਪਣੇ ਹਰ ਕੀਰਤਨ ਰੰਗ ਮਾਣੇ ਜੀਉ ਮਾਝ ਮੁਹੱਲਾ ਪੰਜਵਾ ਕੀਨੀ ਦਇਆ ਗੋਪਾਲ ਗਸਾਈ ਗੁਰ ਕੇ ਚਰਨ ਵਸੇ ਮਨ ਮਾਹੀ ਅੰਗੀਕਾਰ ਕੀਆ ਤਿਨ ਕਰਤੈ ਦੁੱਖ ਕਾ ਡੇਰਾ ਢਾਹਿਆ ਜੀਉ ਮਨ ਤਨ ਵਸਿਆ ਸੱਚਾ ਸੋਈ ਬਿਖੜਾ ਥਾਨ ਨ ਦਿਸੈ ਕੋਈ ਦੂਤ ਦੁਸ਼ਮਣ ਸਭ ਸੱਜਣ ਹੋਈ ਕੋ ਸਵਾਮੀ ਆਹਿਆ ਜੀਉ ਜੋ ਕੁਛ ਕਰੇ ਸੋ ਆਪੇ ਆਪੈ ਬੁੱਧ ਸਿਆਣਪ ਕਿਛੂ ਨਾ ਜਾਪੈ ਆਪਣੇ ਸੰਤਾਂ ਨੂੰ ਆਪ ਸਹਾਈ ਪ੍ਰਭ ਭਰਮ ਭੁਲਾਵਾ ਲਾਹਿਆ ਜੀਉ ਚਰਨ ਕਮਲ ਜਨ ਕਾ ਆਧਾਰੋ ਆਠ ਪੈਰ ਰਾਮ ਨਾ ਵਪਾਰੋ ਸਹਿਜ ਆਨੰਦ ਗਾਵੇ ਗੁਣ ਗੋਬਿੰਦ ਪ੍ਰਭ ਨਾਨਕ ਸਰਬ ਸਮਾਹਿਆ ਜੀਉ ਮਾਝ ਮੁਹੱਲਾ ਪੰਜਵਾ ਸੋ ਸੱਚ ਮੰਦਰ ਜਸ ਸਹਿਤ ਸੱਚ ਤੇ ਆਈਐ ਸੋ ਸੱਚ ਮੰਦਰ ਜਦ ਸੱਚ ਤੇ ਆਈਐ ਸੋ ਰਿਦਾ ਸੇਲਾ ਜਿਤ ਹਰ ਗੁਣ ਗਾਈਐ ਸਤ ਅਰਥ ਸੁਹਾਵੀ ਜਿਸ ਵਸੇ ਹਰ ਜਨ ਸੱਚੇ ਨਾਂ ਵਟੋਂ ਕੁਰਬਾਨੋ ਜੀਉ ਸੱਚ ਉਡਾਈ ਕੀਮ ਨਾ ਪਾਈ ਕੁਦਰਤ ਕਰਮ ਨਾ ਕਹਿਣਾ ਜਾਈ ਧਿਆਏ ਧਿਆਏ ਜੀਵੇ ਜਨ ਤੇਰੇ ਸੱਚ ਸ਼ਬਦ ਮਨ ਮਾਣੋ ਜੀਉ ਸੱਚ ਸਲਾਹਣ ਵਡਭਾਗੀ ਪਾਈਏ ਗੁਰ ਪ੍ਰਸਾਦੀ ਹਰ ਗੁਣ ਗਾਈਐ ਰੰਗ ਰਤੇ ਤੇਰੇ ਤੁਦ ਪਾਵੈ ਸੱਚ ਨਾਮ ਨਿਸ਼ਾਨੋ ਜੀਉ ਸੱਚੇ ਅੰਤ ਨ ਜਾਣੀ ਕੋਈ ਥਾਂ ਥਨਾਂਤਰ ਸੱਚਾ ਸੋਈ ਨਾਨਕ ਸੱਚ ਧਿਆਈਏ ਸਦ ਹੀ ਅੰਤਲ ਜਾਮੀ ਜਾਣੋ ਜੀਉ ਮਾਝ ਮੁਹੱਲਾ ਪੰਜਵਾ ਰਹਿਣ ਸਹਾਵੜੀ ਦਿਨਸ ਸੁਹੇਲਾ ਜਪ ਅੰਮ੍ਰਿਤ ਨਾਮ ਸੰਤ ਸੰਗ ਮੇਲਾ ਘੜੀ ਮੂਰਤ ਸਿਮਰਤ ਪਲ ਵੰਝੈ ਜੀਵਨ ਸਬਲ ਤਥਾਈ ਜੀਉ ਸਿਮਰਤ ਨਾਮ ਦੋਗ ਸਭ ਲਾਥੇ ਅੰਤਰ ਬਾਹਰ ਹਰ ਪ੍ਰਭ ਸਾਥੇ ਪਹਿ ਪਉ ਪਰਮ ਖੋਇਆ ਗੁਰ ਪੂਰੈ ਦੇਖਾ ਸਭਨੀ ਜਾਈ ਜੀਉ ਪ੍ਰਭ ਸਮਰੱਥ ਵੜੇ ਉੱਚ ਅਪਾਰਾ ਨੌ ਨਿਧ ਨਾਮ ਭਰੇ ਭੰਡਾਰਾ ਆਦਿ ਅੰਤ ਮੱਧ ਪ੍ਰਭ ਸੋਈ ਦੂਜਾ ਲਵੇ ਨ ਲਾਈ ਜੀਉ ਕਰ ਕਿਰਪਾ ਮੇਰੇ ਦੀਨ ਦਿਆਲਾ ਜਾਚਕ ਜਾਚੇ ਸਾਧਰ ਵਾਲਾ ਦੇਹ ਦਾਨ ਨਾਨਕ ਜਨ ਮੰਗੈ ਸਦਾ ਸਦਾ ਹਰ ਧਿਆਈ ਜੀਉ ਮਾਝ ਮੁਹੱਲਾ ਪੰਜਵਾ ਇੱਥੇ ਤੂੰ ਹੈ ਆ ਗਏ ਆਪੇ ਜੀ ਜੰਤਰ ਸਭ ਤੇਰੇ ਥਾਪੇ ਤੁਦ ਬਿਨ ਅਵਰ ਨ ਕੋਈ ਕਰਤੇ ਮੈਂ ਧਰ ਓੜ ਤੁਮਾਰੀ ਜੀਉ ਰਸਨਾ ਜਪ ਜਪ ਜੀਵੇ ਸਵਾਮੀ ਪਾਰ ਬ੍ਰਹਮ ਪ੍ਰਭ ਅੰਤਰ ਜਾਮੀ ਜਿਨ ਸੇਵਿਆ ਤਿਨ ਹੀ ਸੁਖ ਪਾਇਆ ਜੋ ਜਨਮ ਨ ਸੋ ਜਨਮ ਨ ਜੂਏ ਹਾਰੀ ਜੀਉ ਨਾਮ ਔਖਦ ਜਿਨ ਜਨ ਤੇਰੇ ਪਾਇਆ ਜਨਮ ਜਨਮ ਕਾ ਰੋਗ ਗਵਾਇਆ ਹਰ ਕੀਰਤਨ ਗਾਵੋ ਦਿਨ ਰਾਤੀ ਸਫਲ ਇਹਾ ਹੈ ਕਾਰੀ ਜੀਉ ਦ੍ਰਿਸ਼ਟ ਧਾਰੇ ਆਪਣਾ ਦਾਸ ਸਵਾਰਿਆ ਘਟ ਘਟ ਅੰਤਰ ਪਾਰ ਬ੍ਰਹਮ ਨਮਸਕਾਰਿਆ ਇੱਕ ਸਵੈਣ ਹੋਰ ਦੂਜਾ ਨਾਹੀ ਬਾਬਾ ਨਾਨਕ ਇਹ ਮਤ ਸਾਰੀ ਜੀਉ ਮਾਝ ਮੁਹੱਲਾ ਪੰਜਵਾ ਮਨ ਤਨ ਰੱਤਾ ਰਾਮ ਪਿਆਰੇ ਸਰਬਤ ਦੀਜੇ ਆਪਣਾ ਵਾਰੇ ਆਠ ਪਹਿਰ ਗੋਬਿੰਦ ਗੁਣ ਗਾਈਐ ਬਿਸਰਨਾ ਕੋਈ ਸਾਸਾ ਜੀਉ ਸੋਈ ਸਾਜਨ ਮੀਤ ਪਿਆਰਾ ਰਾਮ ਨਾਮ ਸਾਧ ਸੰਗ ਵਿਚਾਰਾ ਸਾਧੂ ਸੰਗ ਤ੍ਰੀਜੇ ਸਾਗਰ ਕਟੀਏ ਜਮਕੀ ਫਾਸਾ ਜੀਉ ਚਾਰ ਪਦਾਰਥ ਹਰ ਕੀ ਸੇਵਾ ਪਾਰ ਜਾਤ ਜਬ ਲੱਖ ਅਪੇਵਾ ਕਾਮ ਕ੍ਰੋਧ ਕਿਲ ਵਿਖ ਦੁੱਖ ਗੁਰ ਕਾਟੇ ਪੂਰਨ ਹੋਈ ਆਸਾ ਜੀਉ ਪੂਰਨ ਭਾਗ ਭੈ ਜਿਸ ਪ੍ਰਾਣੀ ਸਾਧ ਸੰਗ ਮਿਲੇ ਸਾਰੰਗ ਪਾਣੀ ਨਾਨਕ ਨਾਮ ਵਸਿਆ ਜਿਸ ਅੰਤਰ ਪ੍ਰਵਾਨ ਗਿਰਸਤ ਉਦਾਸਾ ਜੀਉ ਮਾਝ ਮੁਹੱਲਾ ਪੰਜਵਾ ਸਿਮਰਤ ਨਾਮ ਹਿਰਦੇ ਸੁਖ ਪਾਇਆ ਕਰ ਕਿਰਪਾ ਭਗਤੀ ਪ੍ਰਗਟਾਇਆ ਸੰਤ ਸੰਗ ਮਿਲ ਹਰ ਹਰ ਜਪਿਆ ਬਿਨਸੇ ਆਲਸ ਰੋਗਾ ਜੀਉ ਜਾ ਕੇ ਗ੍ਰਹਿ ਨਾਵ ਨਿਧ ਹਰ ਭਾਈ ਤਿਸ ਮਿਲਿਆ ਜਿਸ ਪੁਰਬ ਕਮਾਈ ਗਿਆਨ ਧਿਆਨ ਪੂਰਨ ਪਰਮੇਸ਼ਰ ਪ੍ਰਭ ਸਭਨਾ ਗੱਲਾਂ ਜੋਗਾ ਜੀਉ ਖਿਨਮੈ ਥਾਪੋ ਥਾਪਨਹਾਰਾ ਆਪੇ ਕੰਤੀ ਆਪ ਪਸਾਰਾ ਲੇਪ ਲਹੀ ਨਹੀਂ ਜਗ ਜੀਵਨ ਦਾਤੇ ਦਰਸ਼ਨ ਡਿੱਠੇ ਲੈਨ ਵਜੋਗਾ ਜੀਉ ਅੰਚਲ ਲਾਏ ਸਭ ਸਿਹਟ ਤਰਾਈ ਆਪਣਾ ਨਾਉ ਆਪ ਜਪਾਈ ਗੁਰ ਬੋਇਤ ਪਾਇਆ ਕਿਰਪਾ ਤੇ ਨਾਨਕ ਤੁਰ ਸੰਜੋਗਾ ਜੀਉ ਮਾਝ ਮੁਹੱਲਾ ਪੰਜਵਾ ਸੋਈ ਕਰਨਾ ਜੇ ਆਪ ਕਰਾਏ ਜਿੱਥੇ ਰੱਖੇ ਸਾ ਭਲੀ ਜਾਏ ਸੋਈ ਸਿਆਣਾ ਸੋ ਪਤਵੰਤਾ ਹੁਕਮ ਲੱਗੇ ਜਿਸ ਮੀਠਾ ਜੀਉ ਸਭ ਪਰੋਈ ਇਕਤ ਧਾਗੈ ਜਿਸ ਲਾਏ ਲੈ ਸੋ ਚਰਣੀ ਲਾਗੈ
ਊਂਦ ਕਵਲ ਜਸ ਹੋਏ ਪ੍ਰਗਾਸਾ ਤਿੰਨ ਸਰਬ ਨਿਰੰਜਨ ਡੀਠਾ ਜੀਉ ਤੇਰੀ ਮਹਿਮਾ ਤੂੰ ਹੈ ਜਾਣਾ ਆਪਣਾ ਆਪ ਤੂੰ ਆਪ ਪਛਾਣਾ ਹੋਂ ਬਲਹਾਰੀ ਸੰਤਨ ਤੇਰੇ ਜਿਨ ਕਾਮ ਕ੍ਰੋਧ ਲੋਭ ਪੀਠਾ ਜੀਉ ਤੂੰ ਨਿਰਵੈਰ ਸੰਤ ਤੇਰੇ ਨਿਰਮਲ ਜਿਨ ਦੇਖੇ ਸਭ ਉਤਰੇ ਕਲਮਲ ਨਾਨਕ ਨਾਮ ਧਿਆਏ ਤਿਆ ਜੀਵੈ ਬਿਨਸਿਆ ਭਰਮ ਪੋ ਧੀਠਾ ਜੀਉ ਮਾਂਝ ਮੁਹੱਲਾ ਪੰਜਵਾ ਝੂਠਾ ਮੰਗਣ ਜੇ ਕੋਈ ਮੰਗੈ ਤਿਸ ਕੋ ਮਰਤੇ ਘੜੀ ਨ ਲਾਗੈ ਪਾਰ ਬ੍ਰਹਮ ਜੋ ਸਦ ਹੀ ਸੇਵੈ ਸੋ ਗੁਰਮਿਲ ਨਿਚਲ ਕਹਿਣਾ ਪ੍ਰੇਮ ਭਗਤ

ਰਹਿਣਾ ਚਰਨ ਕਮਲ ਭਗਤਾਂ ਮਨ ਬੁੱਠੇ ਵਿਣ ਪਰਮੇਸ਼ਰ ਸਗਲੇ ਮੁੱਠੇ ਸੰਤ ਜਿਨ੍ਹਾਂ ਕੀ ਧੂੜ ਤਿੰਨ ਨਿਤ ਬਾਂਛੋ ਨਾਮ ਸੱਚੇ ਕਾ ਗਹਿਣਾ ਊਠਤ ਬੈਠਤ ਹਰ ਹਰ ਗਾਈਏ ਜਿਸ ਸਿਮਰਤ ਵਰਨੇ ਚਿਲ ਪਾਈਏ ਨਾਨਕੋ ਪ੍ਰਭ ਹੋਏ ਦਿਆਲਾ ਤੀਰਾ ਕੀਤਾ ਸਹਿਣਾ ਰਾਗ ਮਾਜ ਅਸ਼ਟਪਦੀਆਂ ਮਹੱਲਾ ਪਹਿਲਾ ਘਰ ਪਹਿਲਾ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਸ਼ਬਦ ਰੰਗਾਏ ਹੁਕਮ ਸੁਭਾਏ ਸੱਚੀ ਦਰਗਹਿ ਮਹਿਲ ਬੁਲਾਏ ਸੱਚੇ ਦੀਨ ਦਿਆਲ ਮੇਰੇ ਸਾਹਿਬਾ ਸੱਚੇ ਮਨ ਪਤਿਆ ਬਣਿਆ ਹੋਂ ਵਾਰੀ ਜੀਉ ਵਾਰੀ ਸ਼ਬਦ ਸੁਹਾਵਣਿਆ ਅੰਮ੍ਰਿਤ ਨਾਮ ਸਦਾ ਸੁਖਦਾਤਾ ਗੁਰਮਤੀ ਮਨ ਵਸਾਵਣਿਆ ਰਹਾਓ ਨਾ ਕੋ ਮੇਰਾ ਹੋਂ ਕਿਸ ਕੇਰਾ ਸਾਚਾ ਠਾਕਰ ਤ੍ਰੈ ਭਵਨ ਮੇਰਾ ਹੋਮੇ ਕਰ ਕਰ ਜਾਏ ਕਨੇਰੀ ਕਰ ਅਵਗਣ ਪਛੋ ਤਾਵਣਿਆ ਹੁਕਮ ਪਛਾਣੇ ਸੋ ਹਰ ਗੁਣ ਵਖਾਣੇ ਗੁਰ ਕੇ ਸ਼ਬਦ ਨਾਮ ਨਿਸ਼ਾਣੈ ਸਭਨਾ ਕਾ ਦਰ ਲੇਖਾ ਸੱਚੈ ਝੂਠ ਸੁਨਾਮ ਸੁਹਾਵਣਿਆ ਮਨ ਮੁਖ ਭੂਲਾ ਠੌਰ ਨਾ ਪਾਏ ਜਮਦਰ ਬੱਧਾ ਚੋਟਾਂ ਖਾਏ ਬਿਨ ਆਵੇ ਕੋ ਸੰਗ ਨਾ ਸਾਥੀ ਮੁਕਤੇ ਨਾਮ ਧਿਆਵਣਿਆ ਸਾਗਤ ਕੂੜੇ ਸੱਚ ਨਾ ਭਾਵੇ ਦੁਬਦਾ ਬਾਧਾ ਆਵੇ ਜਾਵੇ ਲਿਖਿਆ ਲਿਖ ਨਾ ਮੇਟੈ ਕੋਈ ਗੁਰਮੁਖ ਮੁਕਤ ਕਰਾਵਣਿਆ ਪੀੜੇ ਪਿਰ ਜਾ ਤੋ ਨਾਹੀ ਝੂਠ ਵਛੁੰਨੀ ਰੋਵੈ ਤਾਹੀ ਅਵਗਣ ਮੁੱਠੀ ਮਹਿਲ ਨਾ ਪਾਏ ਅਵਗਣ ਗੁਣ ਬਖਸਾ ਬਣਿਆ ਪੀੜੇ ਜਿਨ ਜਾਤਾ ਪਿਆਰਾ ਗੁਰਮੁਖ ਬੂਝੇ ਤਤ ਵਿਚਾਰਾ ਆਵਣ ਜਾਣਾ ਠਾਕਰ ਹਾਏ ਸੱਚੇ ਨਾਮ ਸੰਭਾਵਣਿਆ ਗੁਰਮੁਖ ਬੂਝੇ ਕਥ ਕਹਾਵੈ ਸੱਚੇ ਠਾਕਰ ਸਾਚੋ ਭਾਵੈ ਨਾਨਕ ਸੱਚ ਕਹੈ ਬੇਨੰਤੀ ਸੱਚ ਮਿਲੇ ਗੁਣ ਗਾਵਣਿਆ ਮਾਝ ਮੁਹੱਲਾ ਤੀਜਾ ਘਰ ਪਹਿਲਾ ਕਰਮ ਹੋਵੇ ਸਤਿਗੁਰੂ ਮਿਲਾਏ ਸੇਵਾ ਸੁਰਤ ਸ਼ਬਦ ਚਿਤ ਲਾਏ ਹੋਮੇ ਮਰ ਸਦਾ ਸੁਖ ਪਾਇਆ ਮਾਇਆ ਮੋਹ ਚੁਕਾਵਣਿਆ ਹੋਂ ਵਾਰੀ ਜਿਉ ਵਾਰੀ ਸਤਿਗੁਰ ਕੈ ਮਲ ਬਲਹਾਰਣਿਆ ਗੁਰਮਤੀ ਪ੍ਰਗਾਸ ਹੋਆ ਜੀ ਅੰਦਨ ਹਰ ਗੁਣ ਗਾਵਣਿਆ ਰਹਾਓ ਤਨ ਮਨ ਖੋਜੇ ਤਾਂ ਨਾ ਉਹ ਪਾਏ ਧਾਵਤ ਰਾਖੈ ਠਾਕਰ ਹਾਏ ਗੁਰ ਕੀ ਬਾਣੀ ਅਨਦਿਨ ਗਾਵੈ ਸਹਿਜੇ ਭਗਤ ਕਰਾਵਣਿਆ ਇਸ ਕਾਇਆ ਅੰਦਰ ਵਤ ਅਸੰਖਾ ਗੁਰਮੁਖ ਸਾਚ ਮਿਲੇ ਤਾਂ ਵੇਖਾ ਨੌ ਦਰਵਾਜੇ ਦਸਵੇਂ ਮੁਕਤਾ ਅਨਹਤ ਸ਼ਬਦ ਵਜਾਵਣਿਆ ਸੱਚਾ ਸਾਹਿਬ ਸੱਚੀ ਨਾਈ ਗੁਰਪ੍ਰਸਾਦੀ ਮਨ ਵਸਾਈ ਅੰਦਨ ਸਦਾ ਰਹੇ ਰੰਗਰਾਤਾ ਦਰ ਸੱਚੇ ਸੋਜੀ ਪਾਵਣਿਆ ਪਾਪ ਪੁੰਨ ਕੀ ਸਾਰ ਨ ਜਾਣੀ ਦੂਜੇ ਲਾਗੇ ਪਰਮ ਭੁਲਾਣੀ ਅਗਿਆਨੀ ਅੰਧਾ ਮਗ ਨ ਜਾਣੇ ਫਿਰ ਫਿਰ ਆਵਣ ਜਾਵਣਿਆ ਗੁਰ ਸੇਵਾ ਤੇ ਸਦਾ ਸੁਖ ਪਾਇਆ ਹੋਮੇ ਮੇਰਾ ਠਾਕਰ ਹਾਇਆ ਗੁਰਸਾਖੀ ਮਿਟਿਆ ਅੰਧਿਹਾਰਾ ਬਜਰ ਕਪਾਟ ਖੁਲਾਵਣਿਆ ਹੋਮੇ ਮਰ ਮਨ ਵਸਾਇਆ ਗੁਰ ਚਰਨੀ ਸਦਾ ਚਿਤ ਲਾਇਆ ਗੁਰ ਕਿਰਪਾ ਤੇ ਮਨ ਤਨ ਨਿਰਮਲ ਨਿਰਮਲ ਨਾਮ ਧਿਆਵਣਿਆ ਜੀਵਨ ਮਰਨਾ ਸਭ ਤੋਂ ਦੇ ਤਾਈ ਜਿਸ ਬਖਸੇ ਤੇ ਦੇ ਵਡਿਆਈ ਨਾਨਕ ਨਾਮ ਧਿਆਏ ਸਦਾ ਤੂੰ ਜੰਮਣ ਮਰਨ ਸਵਾਰਣਿਆ ਮਾਝ ਮੁਹੱਲਾ ਤੀਜਾ ਮੀਰਾ ਪ੍ਰਭ ਨਿਰਮਲ ਅਗਮ ਅਪਾਰਾ ਬਿਨ ਤਕੜੀ ਤੋਲੇ ਸੰਸਾਰਾ ਗੁਰਮੁਖ ਹੋਵੇ ਸੋਈ ਬੂਝੈ ਗੁਣ ਕਹਿ ਗੁਣੀ ਸਮਾਵਣਿਆ ਹੋ ਵਾਰੀ ਜਿਉ ਵਾਰੀ ਹਰ ਕਾ ਨਾਮ ਮਨ ਵਸਾਵਣਿਆ ਜੋ ਸਚ ਲਾਗੇ ਸੇ ਅੰਦਨ ਜਾਗੇ ਦਰ ਸੱਚੇ ਸੋਭਾ ਪਾਵਣਿਆ ਰਹਾਓ ਆਪ ਸੁਣੇ ਤੇ ਆਪੇ ਵੇਖੈ ਜਿਸਨੂੰ ਨਦਰ ਕਰੇ ਸੋਈ ਜਨ ਲੇਖੈ ਆਪੇ ਲਾਏ ਲਏ ਸੋ ਲਾਗੇ ਗੁਰਮੁਖ ਸੱਚ ਕਮਾਵਣਿਆ ਜਿਸ ਆਪ ਭੁਲਾਏ ਸੋ ਕਿੱਥੇ ਹੱਥ ਪਾਏ ਪੂਰਬ ਲਿਖਿਆ ਸੋ ਮੇਟਣਾ ਨਾ ਜਾਏ ਜਿਨ ਸਤਿਗੁਰ ਮਿਲਿਆ ਸੇ ਵਡਭਾਗੀ ਪੂਰੇ ਕਰਮ ਮਿਲਾਵਣਿਆ ਪੀੜੇ ਤਨ ਅੰਦਨ ਸੁੱਤੀ ਕੰਤ ਵਸਾਰੀ ਅਵਗਣ ਮੁੱਤੀ ਅੰਦਨ ਸਦਾ ਫਿਰੇ ਬਿਰਲਾ ਦੀ ਬਿਨ ਪਿਰ ਨੀਂਦ ਨ ਪਾਵਣਿਆ ਪੀੜੇ ਸੁਖਦਾਤਾ ਜਾਤਾ ਹੋਮੇ ਮਰ ਗੁਰ ਸ਼ਬਦ ਪਛਾਤਾ ਸੇਜ ਸੁਹਾਵੀ ਸਦਾ ਪਿਰ ਰਾਵੈ ਸੱਚ ਸਿੰਗਾਰ ਬਣਾਵਣਿਆ ਲੱਖ ਚੁਰਾਸੀ ਜੀ ਉਪਾਏ ਜਿਸਨੂੰ ਨਦਰ ਕਰੇ ਤਿਸ ਗੁਰੂ ਮਿਲਾਏ ਕਿਲ ਵਿਖ ਘਾਟ ਸਦਾ ਜਨ ਨਿਰਮਲ ਦਰ ਸੱਚੇ ਨਾਮ ਸਹਾਵਣਿਆ ਲੇਖਾ ਮੰਗੇ ਤਾਂ ਕਿਨ ਦੀਏ ਸੁਖ ਨਾਈ ਫੁਨ ਦੂਵੇ ਤੀਏ ਆਪੇ ਬਖਸ ਲੈ ਪ੍ਰਭ ਸਾਚਾ ਆਪੇ ਬਖਸ ਮਿਲਾ ਬਣਿਆ ਆਪ ਕਰੇ ਤੈ ਆਪ ਕਰਾਏ ਪੂਰੇ ਗੁਰ ਕੈ ਸ਼ਬਦ ਮਿਲਾਏ ਨਾਨਕ ਨਾਮ ਮਿਲੇ ਵਡਿਆਈ ਆਪੇ ਮੇਲ ਮਿਲਾ ਬਣਿਆ ਮਾਝ ਮੁਹੱਲਾ ਤੀਜਾ ਇੱਕੋ ਆ ਫਿਰੇ ਪਰਛੰਨਾ
ਗੁਰਮੁਖ ਵੇਖਾਂ ਤਾਂ ਇਹੋ ਮਨ ਭਿੰਨਾ, ਤ੍ਰਿਸ਼ਨਾ ਤਜ ਸਹਿ ਸੁਖ ਪਾਇਆ, ਏਕੋ ਮਨ ਵਸਾ ਬਣਿਆ। ਓ ਵਾਰੀ ਜੀ ਵਾਰੀ ਇੱਕ ਸਿਓ ਚਿਤ ਲਾਵਣਿਆ, ਗੁਰਮਤੀ ਮਨ ਇਕਤ ਕਰ ਆਇਆ, ਸੱਚੇ ਰੰਗ ਰੰਗਾਵਣਿਆ ਰਹਾਓ। ਇਹ ਜਗ ਭੂਲਾ ਤੈ ਆਪ ਬੁਲਾਇਆ, ਇੱਕ ਵਿਸਾਰ ਦੂਜੇ ਲੋ ਬਹਾਇਆ, ਆਂਦਨ ਸਦਾ ਫਿਰੇ ਭਰਮ ਭੂਲਾ, ਬਿਨ ਨਾਵੇ ਦੁੱਖ ਪਾਵਣਿਆ। ਜੋ ਰੰਗ ਰਾਤੇ ਕਰਮ ਵਿਧਾਤੇ, ਗੁਰ ਸੇਵਾ ਤੇ ਜੁਗ ਚਾਰੇ ਜਾਤੇ, ਜਿਸਨੂੰ ਆਪ ਦੇ ਵਡਿਆਈ ਹਰ ਕਹਿ ਨਾਮ ਸਮਾਵਣਿਆ। ਮਾਇਆ ਮੋਏ ਹਰ ਚੇਤੇ ਨਾਹੀ, ਜੰਪਰ ਬੱਧਾ ਦੁੱਖ ਸਹਾਹੀ, ਅੰਨਾ ਬੋਲਾ ਕਿਛ ਨਦਰ ਨਾ ਆਵੈ, ਮਨਮੁਖ ਪਾਪ ਪਚਾਵਣਿਆ। ਇੱਕ ਰੰਗ ਰਾਤੇ ਜੋ ਤਦੇ ਆਪ ਲਿਓ ਲਾਏ, ਭਾਏ ਭਗਤ ਤੇਰੇ ਮਨ ਪਹਾਏ, ਸਤਿਗੁਰ ਸੇਵਨ ਸਦਾ ਸੁਖਦਾਤਾ, ਸਭ ਇੱਛਾ ਆਪ ਪਜਾਵਣਿਆ। ਹਰ ਜੀਓ ਤੇਰੀ ਸਦਾ ਸਰਨਾਈ, ਆਪੇ ਬਖਸੇ ਦੇ ਵਡਿਆਈ, ਜਮ ਕਾਲ ਤਿਸ ਨੇੜ ਨ ਆਵੈ, ਜੋ ਹਰ ਹਰ ਨਾਮ ਧਿਆਵਣਿਆ। ਅੰਦਨ ਦਾ ਰਾਤੇ ਜੋ ਹਰ ਭਾਏ, ਮੇਰੇ ਭਰਾ ਮੇਲੇ ਮੇਲ ਮਿਲਾਏ, ਸਦਾ ਸਦਾ ਸੱਚੇ ਤੇਰੀ ਸਰਨਾਈ, ਤੂੰ ਆਪੇ ਸੱਚ ਬਝਾਵਣਿਆ। ਜਿਨ ਸਾਜਾ ਤਾਸੇ ਸੱਚ ਸਮਾਣੇ, ਹਰ ਗੁਣ ਗਾਵੇ ਸੱਚ ਵਖਾਣੇ, ਨਾਨਕ ਨਾ ਵਰਤੇ ਬੈਰਾਗੀ, ਨਿਜ ਘਰ ਤਾੜੀ ਲਾਵਣਿਆ। ਮਾਝ ਮੁਹੱਲਾ ਤੀਜਾ, ਸ਼ਬਦ ਮਰੇ ਸੋ ਮੂਆ ਜਾਪੈ, ਕਾਲ ਨਾ ਚਾਪੈ ਦੁੱਖ ਨਾ ਸੰਤਾਪੈ, ਜੋਤੀ ਵਿੱਚ ਮਿਲ ਜੋਤ ਸਮਾਣੀ, ਸੁਣ ਮਨ ਸੱਚ ਸਮਾਵਣਿਆ। ਓ ਵਾਰੀ ਜੀ ਓ ਵਾਰੀ ਹਰ ਕੈ ਨਾਹੇ ਸੋਭਾ ਪਾਵਣਿਆ, ਸਤਿਗੁਰ ਸੇਵ ਸੱਚ ਚਿਤ ਲਾਇਆ, ਗੁਰਮਤੀ ਸਹਿਜ ਸਮਾਵਣਿਆ ਰਹਾਓ। ਕਾਇਆ ਕੱਚੀ ਕੱਚਾ ਚੀਰ ਹੰਡਾਏ, ਦੂਜੇ ਲਾਗੀ ਮਹਿਲ ਨਾ ਪਾਏ, ਅੰਦਨ ਜਲਦੀ ਫਿਰੇ ਦਿਨ ਰਾਤੀ, ਬਿਨ ਪਿਰ ਬਹੁਤ ਦੁੱਖ ਪਾਵਣਿਆ। ਦੇਹੀ ਜਾਤ ਨ ਆਗੈ ਜਾਏ, ਜਿੱਥੇ ਲੇਖਾ ਮੰਗੀਏ ਤਿੱਥੇ ਛੂਟੇ ਸੱਚ ਕਮਾਏ, ਸਤਿਗੁਰ ਸੇਵਨ ਸੇਵ ਧਨਵੰਤੇ, ਇੱਥੇ ਉੱਥੇ ਨਾਮ ਸਮਾਵਣਿਆ। ਭੈ ਭਾਏ ਸਿੰਗਾਰ ਬਣਾਏ, ਗੁਰਪ੍ਰਸਾਦੀ ਮਹਿਲ ਘਰ ਪਾਏ, ਆਂਦਨ ਸਦਾ ਰਵੇ ਰਹਿ ਦਿਨ ਰਾਤੀ, ਮਜੀਠੇ ਰੰਗ ਬਣਾਵਣਿਆ। ਸਭਨਾ ਸਭਨਾ ਪੈਰ ਵਸੇ ਸਦਾ ਨਾਲੇ, ਗੁਰਪ੍ਰਸਾਦੀ ਕੋ ਨਦਰ ਨਿਹਾਲੇ, ਮੇਰਾ ਪ੍ਰਭ ਅਤ ਊਚੋ ਊਚਾ, ਕਰ ਕਿਰਪਾ ਆਪ ਮਿਲਾਵਣਿਆ। ਮਾਇਆ ਮੋਹੇ ਇਹੋ ਜਗ ਸੁੱਤਾ, ਨਾ ਵਸਾਰ ਅੰਤ ਵਿਗੁੱਤਾ, ਜਿਸ ਤੇ ਸੁੱਤਾ ਸੋ ਜਗਾਏ, ਗੁਰਮਤ ਸੋ ਜੀ ਪਾਵਣਿਆ। ਅਪਿਓ ਪੀਵੇ ਸੋ ਭਰਮ ਗਵਾਏ, ਗੁਰਪ੍ਰਸਾਦ ਮੁਕਤ ਗਤ ਪਾਏ, ਭਗਤੀ ਰੱਤਾ ਸਦਾ ਬੈਰਾਗੀ, ਆਪ ਮਾਰ ਮਿਲਾਵਣਿਆ। ਆਪ ਪਾਏ ਧੰਦੇ ਲਾਏ, ਲੱਖ ਚਰਾ ਸੀਰਜ ਕੇ ਆਪ ਅਪੜਾਏ, ਨਾਨਕ ਨਾਮ ਧਿਆਏ ਸੱਚ ਰਾਤੇ, ਜੋ ਤਿਸ ਭਾਵੇ ਸੋ ਕਾਰ ਕਰਾਵਣਿਆ। ਮਾਝ ਮੁਹੱਲਾ ਤੀਜਾ, ਅੰਦਰ ਹੀਰਾ ਲਾਲ ਬਣਾਇਆ, ਗੁਰ ਕੈ ਸ਼ਬਦ ਪਰਖ ਪਰਖਾਇਆ, ਜਿਨ ਸੱਚ ਪੱਲੈ ਸੱਚ ਵਖਾਣੈ, ਸੱਚ ਕਸਵੱਟੀ ਲਾਵਣਿਆ। ਹੋ ਵਾਰੀ ਜੀ ਵਾਰੀ ਗੁਰ ਕੀ ਬਾਣੀ ਮਨ ਵਸਾਵਣਿਆ, ਅੰਜਨ ਮਾਹੇ ਨਿਰੰਜਨ ਪਾਇਆ, ਜੋਤੀ ਜੋਤ ਮਿਲਾਵਣਿਆ ਰਹਾਓ। ਇਸ ਕਾਇਆ ਅੰਦਰ ਬਹੁਤ ਪਸਾਰਾ, ਨਾਮ ਨਿਰੰਜਨ ਅਤ ਅਗਮ ਅਪਾਰਾ, ਗੁਰਮੁਖ ਹੋਵੇ ਸੋਈ ਪਾਏ, ਆਪੇ ਬਖਸ ਮਿਲਾਵਣਿਆ। ਮੀਰਾ ਠਾਕਰ ਸੱਚ ਦਿਰੜਾਏ, ਗੁਰਪ੍ਰਸਾਦੀ ਸੱਚ ਚਿਤ ਲਾਏ, ਸੱਚੋ ਸੱਚ ਵਰਤੇ ਸਭਨੇ ਥਾਈ, ਸੱਚੇ ਸੱਚ ਸਮਾਵਣਿਆ। ਬੇਪਰਵਾਹ ਸੱਚ ਮੇਰਾ ਪਿਆਰਾ, ਕਿਲ ਵਿਖੇ ਅਵਗਣ ਕਾਟਣ ਹਾਰਾ, ਪ੍ਰੇਮ ਪ੍ਰੀਤ ਸਦਾ ਤਿਹਾਈਐ, ਪੈ ਭਾਏ ਭਗਤ ਦਿਰੜਾਵਣਿਆ। ਤੇਰੀ ਭਗਤ ਸੱਚੇ ਜੇ ਸੱਚੇ ਭਾਵੈ, ਆਪੇ ਦੇਹ ਨ ਪਛੋਤਾਵੈ, ਸਭਨਾ ਜੀਆਂ ਕਾ ਏਕੋ ਦਾਤਾ, ਸ਼ਬਦੇ ਮਾਰ ਜੀਵਾਵਣਿਆ। ਹਰ ਤੁਦ ਬਾਝੋ ਮੈਂ ਕੋਈ ਨਾਹੀ, ਹਰ ਤੁਦੇ ਸੇਵੀ ਤੈ ਤੁਧ ਸਲਾਹੀ, ਆਪੇ ਮੇਲ ਲਿਓ ਪ੍ਰਭ ਸਾਚੇ, ਪੂਰੇ ਕਰਮ ਤੂੰ ਪਾਵਣਿਆ। ਮੈਂ ਹੋਰ ਨਾ ਕੋਈ ਤੁਦੇ ਜਿਹਾ, ਨਦਰੇ ਤੇਰੀ ਨਦਰੀ ਸੀ ਜਿਸ ਦੇਹਾ, ਅੰਦਨ ਸਾਰ ਸੰਭਾਲ ਹਰ ਰਾਖੇ, ਗੁਰਮੁਖ ਸਹਿ ਸਮਾਵਣਿਆ। ਤੁਦ ਜੀਵੜ ਮੈਂ ਹੋਰ ਨਾ ਕੋਈ, ਤੁਦੇ ਆਪੇ ਸਿਰਜੀ ਆਪੇ ਗੋਈ, ਤੂੰ ਆਪੇ ਹੀ ਕੜਪਨ ਸਵਾਰ, ਨਾਨਕ ਨਾਮ ਸੁਹਾਵਣਿਆ। ਮਾਝ ਮੁਹੱਲਾ ਤੀਜਾ, ਸਭ ਗੜ ਆਪੇ ਭੋਗਣ ਹਾਰਾ, ਅਲੱਖ ਵਰਤੇ ਅਗਮਾ ਪਾਰਾ, ਗੁਰ ਕੈ ਸ਼ਬਦ ਮੇਰਾ ਹਰ ਪ੍ਰਭ ਧਿਆਈਐ, ਸਹਿਜੇ ਸੱਚ ਸਮਾਵਣਿਆ। ਹੋ ਵਾਰੀ ਜੀ ਵਾਰੀ ਗੁਰ ਸ਼ਬਦ ਮਨ ਵਸਾਵਣਿਆ, ਸ਼ਬਦ ਸੂਜੇ ਤਾਂ ਮਨ ਸਿਓ ਲੂਜੈ, ਮਨਸਾ ਮਾਰ ਸਮਾਵਣਿਆ ਰਹਾਓ। ਪੰਜ ਦੂਤ ਮੋਹੇ ਸੰਸਾਰਾ, ਮਨਮੁਖੰਦੇ ਸੋ ਦਿਲ ਸਾਰਾ, ਗੁਰਮੁਖ ਹੋਵੇ ਸੋ ਆਪਣਾ ਘਰ ਰੱਖੈ, ਪੰਜ ਦੂਤ ਸ਼ਬਦ ਪਚਾਵਣਿਆ।
ਇਹ ਗੁਰਮੁਖ ਸਦਾ ਸੱਚੇ ਰੰਗ ਰਾਤੇ ਸਹਿਜੇ ਪ੍ਰਭ ਸੇਵੇ ਆਨ ਦਿਨ ਮਾਤੇ ਮਿਲ ਪ੍ਰੀਤੋਂ ਸੱਚੇ ਗੁਣ ਗਾਵੈ ਹਰ ਦਰ ਸੋਭਾ ਪਾਵਣਿਆ ਏਕਮ ਏਕ ਆਪ ਪਾਇਆ ਦੁਬਦਾ ਦੂਜਾ ਤ੍ਰੈਬਦ ਮਾਇਆ ਚੌਥੀ ਪੌੜੀ ਗੁਰਮੁਖ ਊਚੀ ਸੱਚੋ ਸੱਚ ਕਮਾਵਣਿਆ ਸਭ ਹੈ ਸੱਚਾ ਜੇ ਸੱਚੇ ਭਾਵੈ ਜਿਨ ਸਦ ਜਾਤਾ ਸੋ ਸਹਿਜ ਸਮਾਵੈ ਗੁਰਮੁਖ ਕਰਨੀ ਸੱਚੇ ਸੇਵੈ ਸਾਚੇ ਜਾਏ ਸਮਾਵਣਿਆ ਸੱਚੇ ਬਾਜੋ ਕੋ ਔਵਰ ਨ ਦੂਆ ਦੂਜੀ ਲਾਗ ਜਗ ਖੱਪ ਖੱਪ ਮੂਆ ਗੁਰਮੁਖ ਹੋਵੇ ਸੋ ਏਕੋ ਜਾਣੈ ਏਕੋ ਸੇਵ ਸੁਖ ਪਾਵਣਿਆ ਜੀ ਜੰਤ ਸਭ ਸਰਣ ਤੁਮਾਰੀ ਆਪੇ ਤਰ ਦੇਖੇ ਕੱਚੀ ਪੱਕੀ ਸਾਰੀ ਅੰਧਨੇ ਆਪੇ ਕਾਰ ਕਰਾਏ ਆਪੇ ਮੇਲ ਮਿਲਾਵਣਿਆ ਤੂੰ ਆਪੇ ਮੇਲੇ ਵੇਖੇ ਹਦੂਰ ਸਮੇ ਆਪ ਰਹਿਆ ਭਰਪੂਰ ਨਾਨਕ ਆਪੇ ਆਪ ਵਰਤੈ ਨਾਨਕ ਆਪੇ ਆਪ ਵਰਤੈ ਗੁਰਮੁਖ ਸੋ ਜੀ ਪਾਵਣਿਆ ਮਾਝ ਮੁਹੱਲਾ ਤੀਜਾ ਅੰਮ੍ਰਿਤ ਬਾਣੀ ਗੁਰ ਕੀ ਮੀਠੀ ਗੁਰਮੁਖ ਵਰਲੇ ਕਿਨੇ ਚੱਖ ਡੀਠੀ ਅੰਤਰ ਪ੍ਰਗਾਸ ਮਹਾਰਸ ਪੀਵੈ ਦਰ ਸੱਚੇ ਸ਼ਬਦ ਵਜਾਵਣਿਆ ਹੋ ਵਾਰੀ ਜਿਉ ਵਾਰੀ ਗੁਰ ਚਰਨੀ ਚਿਤ ਲਾਵਣਿਆ ਸਤਿਗੁਰ ਹੈ ਅੰਮ੍ਰਿਤ ਸਰ ਸਾਚਾ ਮਨ ਨਾਵੇ ਮੈਲ ਚੁਕਾਵਣਿਆ ਰਹਾਓ ਤੇਰਾ ਸੱਚੇ ਕਿਨੇ ਅੰਤ ਨਾ ਪਾਇਆ ਗੁਰਪ੍ਰਸਾਦ ਕਿਨੇ ਬਿਰਲੇ ਚਿਤ ਲਾਇਆ ਤੁਧ ਸਲਾਹੇ ਨ ਰੱਜਾ ਕਬਹੂ ਸੱਚੇ ਨਾਵੇ ਕੀ ਭੁੱਖ ਲਾਵਣਿਆ ਏਕੋ ਵੇਖਾ ਅਵਰ ਨ ਬੀਆ ਗੁਰਪ੍ਰਸਾਦੀ ਅੰਮ੍ਰਿਤ ਪੀਆ ਗੁਰ ਕੇ ਸ਼ਬਦ ਤਿਖਾ ਨਿਵਾਰੀ ਸਹਿਜੇ ਸੂਕ ਸਮਾਵਣਿਆ ਰਤਨ ਪਦਾਰਥ ਪੱਲਰ ਤਿਆਗੈ ਮਨ ਮੁਖੰਦਾ ਦੂਜੇ ਭਾਏ ਲਾਗੈ ਸੋ ਜੋ ਬੀਜੇ ਸੋਈ ਫਲ ਪਾਏ ਸੁਪਨੇ ਸੁਖ ਨ ਪਾਵਣਿਆ ਆਪਣੀ ਕਿਰਪਾ ਕਰੇ ਸੋਈ ਜਨ ਪਾਏ ਗੁਰ ਕਾ ਸ਼ਬਦ ਮਨ ਵਸਾਏ ਅੰਦਰ ਸਦਾ ਰਹੇ ਪੈ ਅੰਦਰ ਪੈ ਮਾਰ ਭਰਮ ਚੁਕਾਵਣਿਆ ਪਰਮ ਚੁਕਾਇਆ ਸਦਾ ਸੁਖ ਪਾਇਆ ਗੁਰਪ੍ਰਸਾਦ ਪਰਮ ਪਦ ਪਾਇਆ ਅੰਤਰ ਨਿਰਮਲ ਨਿਰਮਲ ਬਾਣੀ ਹਰ ਗੁਣ ਸਹਿਜੇ ਗਾਵਣਿਆ ਸਿਮਰ ਸਾਤ ਬੇਦ ਵਖਾਣ ਭਰਮੇ ਪੂਲਾ ਤਤ ਨਾ ਜਾਣੈ ਬਿਨ ਸਤਿਗੁਰ ਸੇਵੇ ਸੁਖ ਨਾ ਪਾਏ ਦੁਖੋ ਦੁੱਖ ਕਮਾਵਣਿਆ ਆਪੇ ਕਰੇ ਕਸ ਆਪੇ ਕੋਈ ਆਪ ਕਰੇ ਕਸ ਆਖੇ ਕੋਈ ਆਖਣ ਜਾਈਏ ਜੇ ਭੁੱਲਾ ਹੋਈ ਨਾਨਕ ਆਪੇ ਕਰੇ ਕਰਾਏ ਨਾਮੇ ਨਾਮ ਸਮਾਵਣਿਆ ਮਾਝ ਮੁਹੱਲਾ ਤੀਜਾ ਆਪੇ ਰੰਗੇ ਸਹਿ ਸੁਭਾਏ ਗੁਰ ਕੈ ਸ਼ਬਦ ਹਰ ਰੰਗ ਚੜਾਏ ਮੰਤਰ ਰਤਰ ਰਤਾ ਰਸਨਾ ਰੰਗ ਚਲੂਲੀ ਪੈ ਭਾਏ ਰੰਗ ਚੜਾਵਣਿਆ ਹੋ ਵਾਰੀ ਜਿਉ ਵਾਰੀ ਨਿਰਭਉ ਮਨ ਵਸਾਵਣਿਆ ਗੁਰ ਕਿਰਪਾ ਤੇ ਹਰ ਨਿਰਭਉ ਤਿਹਾਇਆ ਬਿਖ ਭਉਜਲ ਸ਼ਬਦ ਤਰਾਵਣਿਆ ਰਹਾਓ ਮਨਮੁਖ ਮੋਦ ਕਰੇ ਚਤਰਾਈ ਨਾਤਾ ਧੋਤਾ ਥਾਏ ਨਾ ਪਾਏ ਜਿਹਾ ਆਇਆ ਤੇ ਹਾਜਾ ਸੀ ਕਰ ਅਵਗਣ ਪੱਛੋ ਤਾਵਣਿਆ ਮਨਮੁਖ ਕਹਿੰਦੇ ਕਿਛੂ ਨ ਸੂਝੈ ਮਰਨ ਖਾਏ ਆਏ ਨਹੀਂ ਬੂਝੈ ਮਨਮੁਖ ਕਰਮ ਕਰੇ ਨਹੀਂ ਪਾਏ ਬਿਨ ਨਾਵੇ ਜਨਮ ਗਵਾਵਣਿਆ ਸੱਚ ਕਰਨੀ ਸ਼ਬਦ ਹੈ ਸਾਰ ਪੂਰੇ ਗੁਰ ਪਾਈਏ ਮੂਖ ਦੁਆਰ ਅੰਦਨ ਬਾਣੀ ਸ਼ਬਦ ਸੁਣਾਏ ਸੱਚ ਰਾਤੇ ਰੰਗ ਰੰਗਾਵਣਿਆ ਰਸਨਾ ਹਰ ਰਸ ਰਾਤੀ ਰੰਗ ਲਾਏ ਮੰਤਨ ਮੋਹਿਆ ਸਹਿ ਸੁਭਾਏ ਸਹਿਜੇ ਪ੍ਰੀਤਮ ਪੈ ਪਿਆਰਾ ਪਾਇਆ ਸਹਿਜੇ ਸਹਿਜ ਮਿਲਾਵਣਿਆ ਜਿਸ ਅੰਦਰ ਰੰਗ ਸੋਈ ਗੁਣ ਗਾਵੈ ਗੁਰ ਕੈ ਸ਼ਬਦ ਸਹਿਜੇ ਸੁੱਖ ਸਮਾਵੈ ਹੁਮ ਬਲਹਾਰੀ ਸਦਾ ਤਿਨ ਵਿਟੋ ਗੁਰ ਸੇਵਾ ਚਿਤ ਲਾਵਣਿਆ ਸੱਚਾ ਸੱਚੋ ਸੱਚ ਪਤੀਜੈ ਗੁਰਪ੍ਰਸਾਦੀ ਅੰਦਰ ਭੀਜੈ ਬੈਸ ਸਥਾਨ ਹਰ ਗੁਣ ਗਾਵੈ ਆਪੇ ਕਰ ਸਤ ਮਨਾਵਣਿਆ ਜਿਸ ਨੂੰ ਨਦਰ ਕਰਾਸ ਕਰੇ ਸੋ ਪਾਏ ਗੁਰਪ੍ਰਸਾਦੀ ਹੋਮੇ ਜਾਏ ਨਾਨਕ ਨਾ ਵਸੇ ਮਨ ਅੰਤਰ ਦਰ ਸੱਚੇ ਸੋਭਾ ਪਾਵਣਿਆ ਮਾਝ ਮੁਹੱਲਾ ਤੀਜਾ ਸਤਿਗੁਰ ਸੇਵੈ ਵੱਡੀ ਵਡਿਆਈ ਹਰ ਜੀ ਚਿੰਤ ਵਸੇ ਮਨ ਆਈ ਹਰ ਜੀਓ ਸਫਲਿਓ ਬਿਰਖੈ ਅੰਮ੍ਰਿਤ ਜਿਨ ਪੀਤਾ ਤਿਸ ਤਿਖਾ ਲਹਾਵਣਿਆ ਓਂ ਵਾਰੀ ਜਿਉ ਵਾਰੀ ਸਤਸੰਗਤ ਮੇਲ ਮਿਲਾਵਣਿਆ ਹਰ ਸਤਸੰਗਤ ਆਪੇ ਮਿਲੇ ਗੁਰ ਸ਼ਬਦੀ ਹਰ ਗੁਣ ਗਾਵਣਿਆ ਰਹਾਓ ਸਤਿਗੁਰ ਸੇਵੀ ਸ਼ਬਦ ਸਹਾਇਆ ਜਿਨ ਹਰ ਕਾ ਨਾਮ ਮਨ ਵਸਾਇਆ ਹਰ ਨਿਰਮਲ ਹੋਮੇ ਮਹਿਲ ਗਵਾਏ ਦਰ ਸੱਚੇ ਸੋ ਜੀ ਪਾਵਣਿਆ ਹਰ ਨਿਰਮਲ ਹੋਮੇ ਮਹਿਲ ਗਵਾਏ ਦਰ ਸੱਚੇ ਸੋਭਾ ਪਾਵਣਿਆ ਬਿਨ ਗੁਰ ਨਾਮ ਨ ਪਾਇਆ ਜਾਏ ਸਿੱਧ ਸਾਧਕ ਰਹੇ ਬਿਰਲਾਏ ਬਿਨ ਗੁਰ ਸੇਵੇ ਸੁਖ ਨ ਹੋਈ ਪੂਰੇ ਭਾਗ ਗੁਰ ਪਾਵਣਿਆ
ਇਹ ਮਨਾਰਸੀ ਕੋਈ ਗੁਰਮੁਖ ਵੇਖੈ ਮੋਰਚਾ ਨਾ ਲਾਗੇ ਜਾ ਹੋਮੈ ਸੋਖੇ ਅਨਹਤ ਬਾਣੀ ਅਨਹਤ ਬਾਣੀ ਨਿਰਮਲ ਸ਼ਬਦ ਵਜਾਏ ਗੁਰ ਸ਼ਬਦੀ ਸੱਚ ਸਮਾਵਣਿਆ ਬਿਨ ਸਤਿਗੁਰ ਕਹਿਓ ਨਾ ਦੇਖਿਆ ਜਾਏ ਗੁਰ ਕਿਰਪਾ ਕਰ ਹਰ ਆਪ ਦਿੱਤਾ ਦਿਖਾਏ ਗੁਰ ਕਿਰਪਾ ਕਰ ਆਪ ਦਿੱਤਾ ਦਿਖਾਏ ਆਪੇ ਆਪ ਮਿਲ ਰਹਿਆ ਸਹਿਜੇ ਸਹਿ ਸਮਾਵਣਿਆ ਗੁਰਮੁਖ ਹੋਏ ਸੋ ਇੱਕ ਸਿਉ ਲਿਵ ਲਾਏ ਦੂਜਾ ਭਰਮ ਗੁਰ ਸ਼ਬਦ ਜਲਾਏ ਅੰਦਰ ਕਾਇਆ ਵਣਜ ਕਰੇ ਵਾਪਾਰਾ ਕਾਇਆ ਅੰਦਰ ਵਣਜ ਕਰੇ ਵਾਪਾਰਾ ਨਾਮ ਨਿਧਾਨ ਸੱਚ ਪਾਵਣਿਆ ਗੁਰਮੁਖ ਕਰਨੀ ਹਰ ਕੀ ਰਸਾਰ ਗੁਰਮੁਖ ਪਾਏ ਮੁਖ ਦੁਆਰ ਅੰਦਰ ਰੰਗ ਰੱਤਾ ਗੁਣ ਗਾਵੇ ਅੰਦਰ ਮਹਿਲ ਬੁਲਾਵਣਿਆ ਸਤਿਗੁਰ ਦਾਤਾ ਮਿਲੇ ਮਿਲਾਇਆ ਪੂਰੇ ਪਗ ਮਨ ਸ਼ਬਦ ਵਸਾਇਆ ਨਾਨਕ ਨਾਮ ਮਿਲੇ ਵਡਿਆਈ ਹਰ ਸੱਚੇ ਕੇ ਗੁਣ ਗਾਵਣਿਆ ਮਾਝ ਮੁਹੱਲਾ ਤੀਜਾ ਆਪ ਵਜਾਏ ਤਾਂ ਸਭ ਕਿਛ ਪਾਏ ਗੁਰ ਸ਼ਬਦੀ ਸੱਚੀ ਲਿਵ ਲਾਏ ਸੱਚ ਮਣੰਜੇ ਸੱਚ ਸੰਗ੍ਰਹਿ ਸੱਚ ਵਪਾਰ ਕਰਾ ਬਣਿਆ ਹੋਂ ਵਾਰੀ ਜਿਉ ਵਾਰੀ ਹਰ ਗੁਣਿਆ ਦਿਨ ਗਾ ਬਣਿਆ ਹੋਂ ਤੇਰਾ ਤੂੰ ਠਾਕਰ ਮੇਰਾ ਸ਼ਬਦ ਵਡਿਆਈ ਦੇ ਬਣਿਆ ਰਹਾਉ ਵੇਲਾ ਵਕਤ ਸ਼ਬਦ ਸਹਾਇਆ ਜਿਸ ਸੱਚਾ ਮੇਰੇ ਮਨ ਭਾਇਆ ਸੱਚਾ ਸੱਚੇ ਸੇਵੇ ਸੱਚ ਵਡਿਆਈ ਗੁਰ ਕਿਰਪਾ ਤੇ ਸੱਚ ਪਾ ਬਣਿਆ ਪੋ ਭੋਜਨ ਸਤਿਗੁਰ ਤੁੱਠੈ ਪਾਏ ਅੰਨ ਰਸ ਚੂਕੇ ਹਰ ਰਸ ਮਨ ਵਸਾਏ ਮਨ ਸੰਤੋਖ ਸਤ ਸੰਤੋਖ ਸਹਿ ਸੁਖ ਬਾਣੀ ਪੂਰੇ ਗੁਰ ਤੇ ਪਾਵਣਿਆ ਸਤਿਗੁਰ ਨਾਲ ਸੇਵੇ ਮੂਰਖ ਅੰਤ ਗਵਾਰਾ ਫਿਰ ਕਿੱਥੋਂ ਪੈਨ ਮੋਖ ਦੁਆਰਾ ਮਰ ਮਰ ਜੰਮੇ ਫਿਰ ਪਰਿਆਵੇ ਜਮਦਰ ਚੋਟਾਂ ਖਾਵਣਿਆ ਸਭ ਦੇ ਸਭ ਜਣੇ ਤਾਂ ਆਪ ਪਛਾਣੇ ਨਿਰਮਲ ਬਾਣੀ ਸ਼ਬਦ ਵਖਾਣੈ ਸੱਚੇ ਸੇਵ ਸਦਾ ਸੁਖ ਪਾਏ ਨੌਨਿਦ ਨਾਮ ਮਨ ਵਸਾਵਣਿਆ ਸੋ ਥਾਨ ਸੁਹਾਇਆ ਜੋ ਹਰ ਮਨ ਪਹਾਇਆ ਸਤ ਸੰਗਤ ਬੈ ਹਰ ਗੁਣ ਗਾਇਆ ਅੰਦਨ ਹਰ ਸਲਾਹ ਇਹ ਸਾਚਾ ਨਿਰਮਲ ਨਾਦ ਵਜਾ ਬਣਿਆ ਮਨਮੁਖ ਖੋਟੀ ਰਾਤ ਖੋਟਾ ਪਾਸਾਰਾ ਕੂੜ ਘੁਮਾਉਣ ਦੁੱਖ ਲਾਗੇ ਪਹਾਰਾ ਭਰਮੇ ਪੂਲੇ ਫਿਰਨ ਦਿਨ ਰਾਤੀ ਮਰ ਜਨਮੇ ਜਨਮ ਗਵਾ ਬਣਿਆ ਸੱਚਾ ਸਹਿਮੇ ਅਤ ਅਪਾਰਾ ਸੱਚਾ ਸਹਿਮੇ ਅਤ ਪਿਆਰਾ ਪੂਰੇ ਗੁਰ ਕੈ ਸ਼ਬਦ ਅਧਾਰਾ ਨਾਨਕ ਨਾ ਮਿਲੇ ਵਡਿਆਈ ਦੁੱਖ ਸੁਖ ਸਮ ਕਰ ਜਾਣਿਆ ਮਾਝ ਮੁਹੱਲਾ ਤੀਜਾ ਤੇਰੀਆ ਖਾਣੀ ਤੇਰੀਆ ਬਾਣੀ ਬਿਨ ਨਾਵੇ ਸਭ ਭਰਮ ਪਲਾਣੀ ਗੁਰ ਸੇਵਾ ਤੇ ਹਰ ਨਾਮ ਪਾਇਆ ਬਿਨ ਸਤਿਗੁਰ ਕੋਈ

ਬਣਿਆ। ਬਾਜ ਗੁਰੂ ਹੈ ਅੰਧ ਗੁਬਾਰਾ, ਅਗਿਆਨੀ ਅੰਧਾ ਅੰਧ ਅਧਾਰਾ। ਬੇਸ਼ਟਾ ਕੇ ਕੀੜੇ ਬੇਸ਼ਟਾ ਕਮਾਵੇ, ਫਿਰ ਬੇਸ਼ਟਾ ਮਾਏ ਪਚਾ ਬਣਿਆ। ਮੁਕਤੇ ਸੇਵੇ ਮੁਕਤਾ ਹੋਵੇ, ਹੋਮੇ ਮਮਤਾ ਸ਼ਬਦੇ ਖੋਵੇ। ਅੰਧਨ ਹਰ ਜੀਓ ਸੱਚਾ।

ਵਾਰੀ ਜੀ ਵਾਰੀ ਸੱਚਾ ਨਾਮ ਮਨ ਵਸਾਵਣਿਆ ਸੱਚੇ ਸੇਵੇ ਸੱਚ ਸਮਾਵੈ ਸੱਚੇ ਕੇ ਗੁਣ ਗਾਵਣਿਆ ਰਹਾਉ ਪੰਡਿਤ ਪੜ੍ਹੇ ਸਾਧ ਨ ਪਾਵੈ ਦੂਜੇ ਪਾਏ ਮਾਇਆ ਮਨ ਭਰਮਾਵੈ ਮਾਇਆ ਮੋਹ ਸਭ ਸੁਧ ਗਵਾਈ ਕਰੇ ਅਵਗਣ ਪਛੋ ਤਾਵਣਿਆ ਸਤਿਗੁਰ ਮਿਲੇ ਤਾਂ ਤਤ ਪਾਏ ਹਰ ਕਾ ਨਾਮ ਮਨ ਵਸਾਏ ਸ਼ਬਦ ਮਰੇ ਮਨ ਮਾਰੇ ਆਪਣਾ ਮੁਕਤੀ ਕਾ ਦਰ ਪਾਵਣਿਆ ਕਿਲ ਵਿਖ ਕਾਟੈ ਕ੍ਰੋਧ ਨਿਵਾਰੇ ਗੁਰ ਕਾ ਸ਼ਬਦ ਰੱਖੇ ਔਰ ਤਹਾਰੇ ਸੱਚ ਰਤੇ ਸਦਾ ਬੈਰਾਗੀ ਹੋਮੇ ਮਾਰ ਮਿਲਾਵਣਿਆ ਅੰਤਰ ਰਤਨ ਮਿਲੇ ਮਿਲਾਇਆ ਤ੍ਰਿਬਦ ਮਨਸਾ ਤ੍ਰਿਬਦ ਮਾਇਆ ਪੜ ਪੜ ਪੰਡਿਤ ਮੋਨੀ।

ਹਰ ਰਸ ਰਸ ਗੁਣ ਗਾਵਣਿਆ ਗੁਰਮੁਖ ਰਿੱਧ ਸਿੱਧ ਸਤ ਸੰਜਮ ਸੋਈ ਗੁਰਮੁਖ ਗਿਆਨ ਨਾਮ ਮੁਕਤ ਹੋਈ ਗੁਰਮੁਖ ਹਰ ਸੱਚ ਕਮਾਵੈ ਸੱਚੇ ਸੱਚ ਸਮਾਵਣਿਆ ਗੁਰਮੁਖ ਥਾਪੇ ਥਾਪੋ ਥਾਪੇ ਗੁਰਮੁਖ ਜਾਤ ਪਤ ਸਭ ਆਪੇ ਨਾਨਕ ਗੁਰਮੁਖ ਨਾਮ ਤਿਹਾਏ ਨਾਮੇ ਨਾਮ ਸਮਾਵਣਿਆ ਮਾਜ ਮੁਹੱਲਾ ਤੀਜਾ ਉਤਪਤ ਪਰਲੋ ਸ਼ਬਦੇ ਹੋਵੇ ਸ਼ਬਦੇ ਹੀ ਫਿਰ ਉਪਤ ਹੋਵੇ ਗੁਰਮੁਖ ਵਰਤੇ ਸਭ ਆਪੇ ਸੱਚਾ ਗੁਰਮੁਖ ਪਾਏ ਸਮਾਵਣਿਆ ਹੋ ਵਾਰੀ ਜਿਉ ਵਾਰੀ ਗੁਰ ਪੂਰਾ ਮਨ ਵਸਾਵਣਿਆ ਗੁਰ ਤੇ ਸ਼ਾਂਤ ਭਗਤ ਕਰੇ ਦਿਨ ਰਾਤੀ ਗੁਣ ਕਹਿ ਗੁਣੀ ਸਮਾਵਣਿਆ ਰਹਾਓ ਗੁਰਮੁਖ ਧਰਤੀ ਗੁਰਮੁਖ ਪਾਣੀ ਗੁਰਮੁਖ ਪੌਣ ਬੈਸਾਂ ਤਰ ਖੇਲੇ ਵਿਡਾਣੀ ਸੋ ਨਗੁਰਾ ਜੋ ਮਰ ਮਰ ਜੰਮੇ ਨਗੁਰੇ ਆਵਣ ਜਾਵਣਿਆ ਤਿੰਨ ਕਰਤੀ ਇੱਕ ਖੇਲ ਰਚਾਇਆ ਕਾਇਆ ਸਰੀਰੇ ਵਿੱਚ ਸਭ ਕਿਛ ਪਾਇਆ ਸ਼ਬਦ ਭੇਦ ਕੋਈ ਮਹਿਲ ਪਾਏ ਮਹਿਲੇ ਮਹਿਲ ਬੁਲਾਵਣਿਆ ਸੱਚਾ ਸੋ ਸੱਚੇ ਵਣ ਜਾਰੇ ਸੱਚ ਵਣ ਜੇ ਗੁਰਹੀਤ ਅਪਾਰੇ ਸੱਚ ਵਿਹਾਜੇ ਸੱਚ ਕਮਾਵੈ ਸੱਚੋ ਸੱਚ ਕਮਾਵਣਿਆ ਬਿਨ ਰਾਸੀ ਕੋ ਵੱਥ ਕਿਉਂ ਪਾਏ ਮਨਮੁਖ ਭੂਲੇ ਲੋਕ ਸਬਾਏ ਬਿਨ ਰਾਸੀ ਸਭ ਖਾਲੀ ਚੱਲੇ ਖਾਲੀ ਜਾਏ ਦੁੱਖ ਪਾਵਣਿਆ ਇੱਕ ਸੱਚ ਵਣੰਜੇ ਗੁਰ ਸ਼ਬਦ ਪਿਆਰੇ ਆਪ ਤਰੇ ਸਗਲੇ ਕੁਲ ਤਾਰੇ ਆਏ ਸੇ ਪ੍ਰਵਾਨ ਹੋਏ ਮਿਲ ਪ੍ਰੀਤਮ ਸੁਖ ਪਾਵਣਿਆ ਅੰਤਰਵਤ ਮੂੜਾ ਬਾਹਰ ਪਾਲੇ ਮਨਮੁਖ ਅੰਦੇ ਫਿਰੇ ਬੇਤਾਲੇ ਜਿੱਥੇ ਵੱਥ ਹੋਵੇ ਤਿੱਥੋਂ ਕੋਈ ਨਾ ਪਾਵੈ ਮਨਮੁਖ ਭਰਮ ਭੁਲਾਵਣਿਆ ਆਪੇ ਦੇਵੇ ਸ਼ਬਦ ਬੁਲਾਏ ਮਹਿਲੀ ਮਹਿਲ ਸਹਿਜ ਸੁਖ ਪਾਏ ਨਾਨਕ ਨਾਮ ਮਿਲੇ ਵਡਿਆਈ ਆਪੇ ਸੁਣ ਸੁਣ ਧਿਆਵਣਿਆ ਮਾਜ ਮੁਹੱਲਾ ਤੀਜਾ ਸਤਿਗੁਰ ਸਾਚੀ ਸਿੱਖ ਸੁਣਾਈ ਹਰ ਚੇਤੋ ਅੰਤ ਹੋਏ ਸਖਾਈ ਹਰ ਅਗਮ ਅਗੋ ਚਰਨਾਥ ਅਜੋਨੀ ਸਤਿਗੁਰ ਕੇ ਭਾਏ ਪਾਵਣਿਆ ਹੋ ਵਾਰੀ ਜਿਉ ਵਾਰੀ ਆਪ ਨਿਵਾਰਣਿਆ ਆਪ ਗਵਾਏ ਤਾਂ ਹਰ ਪਾਏ ਹਰ ਸਿਉ ਸਹਿਜ ਸਮਾਵਣਿਆ ਰਹਾਓ ਪੂਰਬ ਲਿਖਿਆ ਸੋ ਕਰਮ ਕਮਾਇਆ ਸਤਿਗੁਰ ਸੇਵ ਸਦਾ ਸੁਖ ਪਾਇਆ ਬਿਨ ਭਾਗਾਂ ਗੁਰ ਪਾਈਏ ਨਾਹੀ ਸ਼ਬਦ ਮੇਲ ਮਿਲਾਵਣਿਆ ਗੁਰਮੁਖ ਲਿਪਤ ਰਹੇ ਸੰਸਾਰੇ ਗੁਰ ਕੈ ਤਕੀਏ ਨਾਮ ਆਧਾਰੇ ਗੁਰਮੁਖ ਜੋਰ ਕਰੇ ਤਿਕਿਆ ਤਿਸ ਨੋ ਆਪੇ ਖਪ ਸਾ ਦੁੱਖ ਪਾਵਣਿਆ ਗੁਰਮੁਖ ਜੋਰ ਕਰੇ ਕਿਆ ਤਿਸ ਨੋ ਆਪੇ ਖਪ ਦੁੱਖ ਪਾਵਣਿਆ ਮਨਮੁਖ ਅੰਧੇ ਸੋਧ ਨਾ ਕਾਈ ਆਤਮ ਘਾਤੀ ਹੈ ਜਗਤ ਕਸਾਈ ਨਿੰਦਾ ਕਰ ਕਰ ਬਹੁ ਭਾਰ ਉਠਾਵੈ ਬਿਨ ਮਜੂਰੀ ਭਾਰ ਪਹੁੰਚਾਵਣਿਆ ਇਹ ਜਗਵਾੜੀ ਮੇਰਾ ਪ੍ਰਭ ਮਾਲੀ ਸਦਾ ਸੰਭਾਲੇ ਕੋ ਨਾ ਹੀ ਖਾਲੀ ਜਿਹੀ ਵਾਸ ਨਾ ਪਾਏ ਤੇ ਹੀ ਵਰਤੈ ਵਾਸੁ ਵਾਸ ਜਣਾਵਣਿਆ ਮਨਮੁਖ ਰੋਗੀ ਹੈ ਸੰਸਾਰਾ ਸੁਖਦਾਤਾ ਵਿਸਰਿਆ ਅਗਮ ਅਪਾਰਾ ਦੁਖੀਏ

ਜਿਹਾ ਅੰਦਰ ਪਾਏ ਤੇਹਾ ਵਰਤੈ ਆਪੇ ਬਾਹਰ ਪਾਵਣਿਆ ਤਿਸ ਬਾਜੋ ਸੱਚੇ ਮੈਂ ਹੋਰ ਨਾ ਕੋਈ ਜਿਸ ਲਾਏ ਲਏ ਸੋ ਨਿਰਮਲ ਹੋਈ ਨਾਨਕ ਨਾ ਵਸੇ ਘੱਟ ਅੰਤਰ ਜਿਸ ਦੇਵੇ ਸੋ ਪਾਵਣਿਆ ਮਾਝ ਮੁਹੱਲਾ ਤੀਜਾ ਅੰਮ੍ਰਿਤ ਨਾਮ ਮਨ ਵਸਾਏ ਹੋਮੇ ਮੇਰਾ ਸਭ ਦੁੱਖ ਗਵਾਏ ਅੰਮ੍ਰਿਤ ਬਾਣੀ ਸਦਾ ਸਲਾਹੇ ਅੰਮ੍ਰਿਤ ਅੰਮ੍ਰਿਤ ਪਾਵਣਿਆ ਹੋਂ ਵਾਰੀ ਜਿਉ ਵਾਰੀ ਅੰਮ੍ਰਿਤ ਬਾਣੀ ਮਨ ਵਸਾਵਣਿਆ ਅੰਮ੍ਰਿਤ ਬਾਣੀ ਮਨ ਵਸਾਏ ਅੰਮ੍ਰਿਤ ਨਾਮ ਧਿਆਵਣਿਆ ਰਹਾਓ ਅੰਮ੍ਰਿਤ ਬੋਲੇ ਸਦਾ ਮੁਖ ਵੈਣੀ ਅੰਮ੍ਰਿਤ ਵੇਖੇ ਪਰਖੇ ਸਦਾ ਨੈਣੀ ਅੰਮ੍ਰਿਤ ਕਥਾ ਕਹੇ ਸਦਾ ਦਿਨ ਰਾਤੀ ਅਵਰਾ ਆਖਸ ਨਾਵਣਿਆ ਅੰਮ੍ਰਿਤ ਰੰਗ ਰੱਤਾ ਲਿਵਲਾਏ ਅੰਮ੍ਰਿਤ ਗੁਰ ਪ੍ਰਸਾਦੀ ਪਾਏ ਅੰਮ੍ਰਿਤ ਰਸਨਾ ਬੋਲੇ ਦਿਨ ਰਾਤੀ ਮਨ ਤਨ ਅੰਮ੍ਰਿਤ ਪਿਆ ਬਣਿਆ ਸੋ ਕੁਛ ਕਰੇ ਜੋ ਚਿੱਤ ਨਾ ਹੋਈ ਤਿਸਦਾ ਹੁਕਮ ਮੀਟ ਨਾ ਸਕੈ ਕੋਈ ਹੁਕਮੇ ਵਰਤੇ ਅੰਮ੍ਰਿਤ ਬਾਣੀ ਹੁਕਮੇ ਅੰਮ੍ਰਿਤ ਪਿਆ ਬਣਿਆ ਅਜਬ ਕੰਮ ਕਰਤੇ ਹਰ ਕੇਰੇ ਇਹ ਮਨ ਭੁੱਲਾ ਜਾਂਦਾ ਫੇਰੇ ਅੰਮ੍ਰਿਤ ਬਾਣੀ ਸਿਓ ਚਿੱਤ ਲਾਏ ਅੰਮ੍ਰਿਤ ਸ਼ਬਦ ਵਜਾ ਬਣਿਆ ਖੋਟੇ ਖਰੇ ਤਦੇ ਆਪ ਉਪਾਏ ਤਦੇ ਆਪੇ ਪਰਖੇ ਲੋਕ ਸਬਾਏ ਖਰੇ ਪਰਖ ਖਜਾਨੇ ਪਾਏ ਖੋਟੇ ਪਰਮ ਭਲਾ ਬਣਿਆ ਕਿਉਂ ਕਰ ਵੇਖਾਂ ਕਿਉਂ ਸਲਾਹੀ ਗੁਰ ਪ੍ਰਸ਼ਾਦੀ ਸ਼ਬਦ ਸਲਾਹੀ ਤੇਰੇ ਭਾਣੇ ਵਿੱਚ ਅੰਮ੍ਰਿਤ ਵਸੈ ਤੂੰ ਭਾਣੇ ਅੰਮ੍ਰਿਤ ਪਿਆ ਬਣਿਆ ਅੰਮ੍ਰਿਤ ਸ਼ਬਦੀ ਅੰਮ੍ਰਿਤ ਹਰ ਬਾਣੀ ਸਤਿਗੁਰ ਸੇਵਿਆ ਹਿਰਦੇ ਸਮਾਣੀ ਨਾਨਕ ਅੰਮ੍ਰਿਤ ਨਾਮ ਸਦਾ ਸੁਖਦਾਤਾ ਪੀ ਅੰਮ੍ਰਿਤ ਸਾਹਿਬ ਭੁੱਖ ਲੈ ਜਾ ਬਣਿਆ ਮਾਝ ਮੁਹੱਲਾ ਤੀਜਾ ਅੰਮ੍ਰਿਤ ਵਰਸੇ ਸਹਿਜ ਸੁਭਾਏ ਗੁਰਮੁਖ ਬਿਰਲਾ ਕੋਈ ਜਨ ਪਾਏ ਅੰਮ੍ਰਿਤ ਪੀ ਸਦਾ ਤ੍ਰਿਪਤਾ ਸੇ ਕਰ ਕਿਰਪਾ ਤ੍ਰਿਸ਼ਨਾ ਬੁਝਾ ਬਣਿਆ ਹੋਂ ਵਾਰੀ ਜਿਉ ਵਾਰੀ ਗੁਰਮੁਖ ਅੰਮ੍ਰਿਤ ਪਿਆ ਬਣਿਆ ਰਸਨਾ ਰਸ ਚਾਗ ਸਦਾ ਰਹੇ ਰੰਗ ਰਾਤੀ ਸਹਿਜੇ ਹੀ ਸਹਿਜੇ ਹਰ ਗੁਣ ਗਾ ਬਣਿਆ ਰਹਾਓ ਗੁਰ ਪ੍ਰਸਾਦੀ ਸਹਿਜ ਕੋ ਪਾਏ ਦੁਬਦਾ ਮਾਰੇ ਇੱਕ ਸਿਓ ਲਿਵਲਾਏ ਨਦਰ ਕਰੇ ਤਾਂ ਹਰ ਗੁਣ ਗਾਵੈ ਨਦਰੀ ਸੱਚ ਸਮਾਵਣਿਆ ਸਭਨਾ ਉਪਰ ਨਦਰ ਪ੍ਰਭ ਤੇਰੀ ਕਿਸੇ ਥੋੜੀ ਕਿਸੇ ਹੈ ਕਨੇਰੀ ਤੁਜਤੇ ਬਾਹਰ ਕਿਛ ਨਾ ਹੋਵੈ ਗੁਰਮੁਖ ਸੋ ਜੀ ਪਾਵਣਿਆ ਗੁਰਮੁਖ ਤਤ ਹੈ ਵਿਚਾਰਾ ਅੰਮ੍ਰਿਤ ਭਰੇ ਤੇਰੇ ਭੰਡਾਰਾ ਬਿਨ ਸਤਿਗੁਰ ਸੇਵੇ ਕੋਈ ਨਾ ਪਾਵੈ ਗੁਰ ਕਿਰਪਾ ਤੇ ਪਾਵਣਿਆ ਸਤਿਗੁਰ ਸੇਵੈ ਸੋ ਜਨ ਸੋਹੇ ਅੰਮ੍ਰਿਤ ਨਾਮ ਅੰਤਰ ਮਨ ਮੋਹੈ ਅੰਮ੍ਰਿਤ ਮਨ ਤਲ ਬਾਣੀ ਰਤਾ ਅੰਮ੍ਰਿਤ ਸਹਿਜ ਸੁਣਾਵਣਿਆ ਮਨਮੁਖ ਭੁੱਲਾ ਦੂਜੇ ਭਾਏ ਖਵਾਏ ਨਾਮ ਨਾ ਲੇਵੈ ਮਰੈ ਬਿਖ ਖਾਏ ਆਂਦਨ ਸਦਾ ਵਿਸ਼ਟਾ ਮਹਿਵਾਸਾ ਬਿਨ ਸੇਵਾ ਜਨਮ ਗਵਾ ਬਣਿਆ ਅੰਮ੍ਰਿਤ ਪੀਵੇ ਜਿਸਨੂੰ ਆਪ ਪਿਆਏ ਗੁਰਪ੍ਰਸਾਦੀ ਸਹਿਜ ਲਿਵਲਾਏ ਪੂਰਨ ਪੂਰਿਆ ਸਭ ਆਪੇ ਗੁਰਮੁਖ ਨਦਰੀ ਆਵਣਿਆ ਆਪੇ ਆਪ ਨਿਰੰਜਨ ਸੋਈ ਜਿਨ ਸਿਰਜੀ ਤਿਨ ਆਪੇ ਗੋਈ ਨਾਨਕ ਨਾਮ ਸੰਭਾਲ ਸਦਾ ਤੂੰ ਸਹਿਜੇ ਸੱਚ ਸਮਾਵਣਿਆ ਮਾਝ ਮੁਹੱਲਾ ਤੀਜਾ ਸੇ ਸੱਚ ਲਾਗੇ ਜੋ ਤਦ ਭਾਏ ਸਦਾ ਸਦ ਸੇਵੇ ਸਹਿਜ ਸੁਭਾਏ ਸੱਚੇ ਸ਼ਬਦ ਸੱਚਾ ਸਲਾਹੀ ਸੱਚੇ ਮੇਲ ਮਿਲਾਵਣਿਆ ਹੋ ਵਾਰੀ ਜਿਉ ਵਾਰੀ ਸੱਚ ਸਲਾਹਣਿਆ ਸੱਚ ਧਿਆਨ ਸੇ ਸੱਚ ਰਾਤੇ ਸੱਚੇ ਸੱਚ ਸਮਾਵਣਿਆ ਰਹਾਓ ਜੈ ਦੇਖਾ ਸਦ ਸਭਨੇ ਥਾਈ ਗੁਰ ਪ੍ਰਸਾਦੀ ਮਨ ਵਸਾਏ ਤਨ ਸੱਚਾ ਰਸਨਾ ਸੱਚ ਰਾਤੀ ਸੱਚ ਸੁਣ ਆਖ ਵਖਾਨਣਿਆ ਮਨਸਾ ਮਰ ਸੱਚ ਸਮਾਣੀ ਇਨ ਮਨ ਡੀਠੀ ਸਭ ਆਵਣ ਜਾਣੀ ਸਤਿਗੁਰ ਸੇਵੇ ਸਦਾ ਮਨ ਨਿਹਚਲ ਨਿਜ ਘਰ ਵਾਸਾ ਪਾਵਣਿਆ ਗੁਰ ਕੇ ਸ਼ਬਦ ਹਿਰਦੇ ਦਿਖਾਇਆ ਮਾਇਆ ਮੋਹ ਸਭ ਸ਼ਬਦ ਜਲਾਇਆ ਮਾਇਆ ਮੋਹ ਸ਼ਬਦ ਜਲਾਇਆ ਸੱਚੋ ਸੱਚਾ ਵੇਖ ਸਲਾਹੀ ਗੁਰ ਸ਼ਬਦੀ ਸੱਚ ਪਾਵਣਿਆ ਜੋ ਸੱਚ ਰਾਤੇ ਤਿਨ ਸੱਚੀ ਲਿਵ ਲਾਗੀ ਹਰ ਨਾਮ ਸੰਭਾਲੇ ਸੇ ਵਡਭਾਗੀ ਸੱਚੇ ਸ਼ਬਦ ਆਪ ਮਿਲਾਏ ਸਤਸੰਗਤ ਸੱਚ ਗੁਣ ਗਾ ਬਣਿਆ ਲੇਖਾ ਪੜੀਏ ਜੇ ਲੇਖੇ ਵਿੱਚ ਹੋਵੇ ਉਹ ਅਗਮ ਅਗੋਚਰ ਸ਼ਬਦ ਸੁਧ ਹੋਵੇ ਅੰਦਨ ਸੱਚ ਸ਼ਬਦ ਸਲਾਹੀ ਹੋਰ ਕੋਈ ਨਾ ਕੀਮਤ ਪਾਵਣਿਆ ਪੜ ਪੜ ਥਾ ਕੇ ਸ਼ਾਂਤਨ ਆਈ ਤ੍ਰਿਸ਼ਨਾ ਜਾਲੇ ਸੁਧ ਗਵਾਈ ਬਿਖ ਵਿਹਾਜੇ ਬਿਖ ਮੋਹ ਪਿਆਸੇ ਕੂੜ

ਮਾਜ ਮੁਹੱਲਾ ਤੀਜਾ ਵਰਨ ਰੂ ਵਰਤੇ ਸਭ ਤੇਰੇ ਮਰ ਮਰ ਜੰਮੇ ਫਿਰ ਪਵੇ ਘਨੇਰੇ ਤੂੰ ਏਕੋ ਨਹਿ ਚਲ ਅਗਮ ਅਪਾਰਾ ਗੁਰਮਤੀ ਬੂਝ ਬੁਝਾਵਣਿਆ।

ਜਾਓ। ਸਭ ਏਕਾ ਜੋਤ ਜਾਣੇ ਜੇ ਕੋਈ, ਸਤਿਗੁਰ ਸੇਵੈ ਪ੍ਰਗਟ ਹੋਈ, ਗਉਤ ਪ੍ਰਗਟ ਵਰਤੇ ਸਭ ਥਾਈ, ਜੋਤੀ ਜੋਤ ਮਿਲਾਵਣਿਆ, ਤਿਸਨਾ ਅਗਲ ਅਗਨ ਜਲੇ ਸੰਸਾਰਾ, ਲੋਭ ਅਭਿਮਾਨ ਬਹੁਤ ਅਹੰਕਾਰਾ, ਮਰ ਮਰ ਜਨਮੇ ਪਤ ਗਵਾਏ, ਆਪਣੀ ਬਿਰਥਾ ਜਨਮ ਗਵਾਵਣਿਆ। ਗੁਰ ਕਾ ਸ਼ਬਦ ਕੋ ਵਿਰਲਾ ਬੂਝੈ, ਆਪ ਮਾਰੇ ਤਾਂ ਤਰੇ ਭਵਨ ਸੂਝੈ, ਫਿਰ ਉਹ ਮਰੇ ਨ ਮਰਨਾ ਹੋਵੇ, ਸਹਿਜੇ ਸੱਚ ਸਮਾਵਣਿਆ। ਮਾਇਆ ਮੈਂ ਫਿਰ ਚੇਤਨ ਲਾਏ, ਗੁਰ ਕੈ ਸ਼ਬਦ ਸਦ ਰਾਹੇ ਸਮਾਏ, ਸੱਚ ਸਲਾਹੇ ਸਭ ਘਟ ਅੰਤਰ, ਸੱਚੋ ਸੱਚ ਸੁਹਾਵਣਿਆ। ਸੱਚ ਸਲਾਹੀ ਸਦਾ ਹਜੂਰੇ, ਗੁਰ ਕੈ ਸ਼ਬਦ ਰਹਿਆ ਭਰ ਪੂਰੇ, ਗੁਰਪ੍ਰਸਾਦ ਸੱਚ ਨਦਰੀ ਆਵੇ, ਸੱਚੇ ਹੀ ਸੁਖ ਪਾਵਣਿਆ। ਸੱਚ ਮਨ ਅੰਦਰ ਰਹਿਆ ਸਮਾਏ, ਸਦਾ ਸੱਚ ਨਿਸ਼ਚਲ ਆਵੇ ਨਾ ਜਾਏ, ਸੱਚੇ ਲਾਗੈ ਸੋ ਮਨ ਨਿਰਮਲ, ਗੁਰਮਤੀ ਸੱਚ ਸਮਾਵਣਿਆ। ਸੱਚ ਸਲਾਹੀ ਅਵਰ ਨ ਕੋਈ, ਜਿਤ ਸੇਵੈ ਸਦਾ ਸੁਖ ਹੋਈ, ਨਾਨਕ ਨਾਮ ਰਤੇ ਵਿਚਾਰੀ, ਸੱਚੋ ਸੱਚ ਕਮਾਵਣਿਆ। ਮਾਜ ਮੁਹੱਲਾ ਤੀਜਾ, ਨਿਰਮਲ ਸ਼ਬਦ ਨਿਰਮਲ ਹੈ ਬਾਣੀ, ਨਿਰਮਲ ਜੋਤ ਸਾ ਮਾਹੇ ਸਮਾਣੀ, ਨਿਰਮਲ ਬਾਣੀ ਹਰ ਸਲਾਹੀ, ਜਪ ਹਰ ਨਿਰਮਲ ਮੈਲ ਗਵਾਵਣਿਆ। ਹੋਂ ਵਾਰੀ ਜੀਉ ਵਾਰੀ, ਸੁਖਦਾਤਾ ਮਨ ਵਸਾਵਣਿਆ, ਹਰ ਨਿਰਮਲ ਗੁਰ ਸ਼ਬਦ ਸਲਾਹੀ, ਸ਼ਬਦੋ ਸੁਣ ਤਿਸਾ ਮਿਟਾਵਣਿਆ। ਰਹਾਓ ਨਿਰਮਲ ਨਾਮ ਵਸਿਆ ਮਨ ਆਏ, ਮੰਤਰ ਨਿਰਮਲ ਅਮਾਇਆ ਮੋਹ ਗਵਾਏ, ਨਿਰਮਲ ਗੁਣ ਗਾਵੇ ਨਿਤ ਸਾਚੇ ਕੇ, ਨਿਰਮਲ ਨਾਦ ਵਜਾਵਣਿਆ। ਨਿਰਮਲ ਅੰਮ੍ਰਿਤ ਗੁਰ ਤੇ ਪਾਇਆ, ਵਿੱਚੋਂ ਆਮੂਆ ਤਿੱਥੇ ਮੋਹ ਨ ਮਾਇਆ, ਨਿਰਮਲ ਗਿਆਨ ਧਿਆਨ ਅਤ ਨਿਰਮਲ, ਨਿਰਮਲ ਬਾਣੀ ਮਨ ਵਸਾਵਣਿਆ। ਸੋ ਨਿਰਮਲ ਸੇਵੇ ਜੋ ਨਿਰਮਲ ਹੋਵੇ, ਹਉਮੈ ਮਿਲ ਗੁਰ ਸ਼ਬਦੈ ਧੋਵੈ, ਨਿਰਮਲ ਵਾਜੇ ਅਨਹਦ ਧੁਨ ਬਾਣੀ, ਦਰ ਸੱਚੇ ਸੋਭਾ ਪਾਵਣਿਆ। ਨਿਰਮਲ ਤੇ ਸਭ ਨਿਰਮਲ ਹੋਵੈ, ਨਿਰਮਲ ਮਨਵਾ ਹਰ ਸ਼ਬਦ ਪਰੋਵੈ, ਨਿਰਮਲ ਨਾਮ ਲਗੇ ਵਡਭਾਗੀ, ਨਿਰਮਲ ਨਾਮ ਸੁਹਾਵਣਿਆ। ਸੋ ਨਿਰਮਲ ਜੋ ਸ਼ਬਦੇ ਸੋ ਹੈ, ਨਿਰਮਲ ਨਾਮ ਮਨ ਤਨ ਮੋਹ ਹੈ, ਸੱਚ ਨਾਮ ਮਲ ਕਦੇ ਨ ਲਾਗੈ, ਮੁਖ ਉਜਲ ਸੱਚ ਕਰਾਵਣਿਆ। ਮਨ ਮੈਲਾ ਹੈ ਦੂਜੇ ਭਾਏ, ਮੈਲਾ ਚੌਕਾ ਮੈਲੇ ਥਾਏ, ਮੈਲਾ ਖਾਏ ਫਿਰ ਮੈਲ ਵਧਾਏ, ਮਨਮੁਖ ਮੈਲ ਦੁੱਖ ਪਾਵਣਿਆ। ਮੈਲੇ

ਕੇ ਸੱਚਾ ਤਲ ਪੂਰੇ ਮਾਇਆ ਮੋਹ ਚੁਕਾਏ ਸ਼ਬਦੇ ਨਿਰਤ ਕਰਾਵਣਿਆ ਊਚਾ ਕੂਕੇ ਤਨੇ ਪਛਾੜੇ ਮਾਇਆ ਮੋਹ ਜੁਹਿਆ ਜਮਕਾਲੇ ਮਾਇਆ ਮੋਹ ਇਸ ਮਨੇ ਨਚਾਏ ਅੰਤਰ ਕਪਟ ਦੁੱਖ ਪਾਵਣਿਆ ਗੁਰਮੁਖ ਭਗਤ ਜਾ ਆਪ

ਪੈੜ ਬੰਧ ਨਾਚੈ ਦੂਜੇ ਭਾਏ ਦੁੱਖ ਪਾਵਣਿਆ ਜਿਸ ਅੰਤਰ ਪ੍ਰੀਤ ਲਗੇ ਸੋ ਮੁਕਤਾ ਇੰਦਰੀ ਵਸ ਸਤ ਸੰਜਮ ਜੁਗਤਾ ਗੁਰ ਕੈ ਸ਼ਬਦ ਸਦਾ ਹਰ ਧਿਆਏ ਇਹਾ ਭਗਤ ਹਰ ਭਾਵਣਿਆ ਗੁਰਮੁਖ ਭਗਤ ਜੁਗ ਚਾਰੇ ਹੋਈ ਹੋਰ ਭਗਤ ਨਾ ਪਾਏ ਕੋਈ ਨਾਨਕ ਨਾਮ ਗੁਰ ਭਗਤੀ ਪਾਈਐ ਗੁਰ ਚਰਣੀ ਚਿਤ ਲਾਵਣਿਆ ਮਾਜ ਮੁਹੱਲਾ ਤੀਜਾ ਸੱਚਾ ਸੇਵੀ ਸੱਚ ਸਲਾਹੀ ਸੱਚੇ ਨਾਮ ਦੁੱਖ ਕਬਹੀ ਨਾਹੀ ਸੁਖਦਾਤਾ ਸੇਵਨ ਸੁਖ ਪਾਇਨ ਗੁਰਮਤ ਮਨ ਵਸਾਵਣਿਆ ਹੋ ਵਾਰੀ ਜਿਉ ਵਾਰੀ ਸੁਖ ਸਹਿ ਸਮਾਧ ਲਗਾਵਣਿਆ ਜੋ ਹਰ ਸੇਵੇ ਸੇ ਸਦਾ ਸੋਹੇ ਸੋਭਾ ਸੁਰਤ ਸੁਹਾਵਣਿਆ ਰਹਾਉ ਸਭ ਕੋ ਤੇਰਾ ਭਗਤ ਕਹਾਇ ਤਿਸੇ ਭਗਤ ਤੇਰੇ ਮਨ ਪਾਏ ਸੱਚ ਬਾਣੀ ਤੁਧੈ ਸਲਾਹਨ ਰੰਗਰਾਤੇ ਭਗਤ ਕਰਾਵਣਿਆ ਸਭ ਕੋ ਸੱਚੇ ਹਰ ਜੀਉ ਤੇਰਾ ਗੁਰਮੁਖ ਮਿਲੇ ਤਾਂ ਚੂਕੇ ਫੇਰਾ ਜਾ ਤਦ ਪਾਵੇ ਤਾਂ ਨਾਏ ਰਚਾਵੈ ਤੂੰ ਆਪੇ ਨਾਓ ਜਪਾਵਣਿਆ ਗੁਰਮਤੀ ਹਰ ਮਨ ਵਸਾਇਆ ਹਰਖ ਸੋਗ ਸਭ ਮੋਹ ਗੁਆਇਆ ਇੱਕ ਸਿਉ ਲਿਵ ਲਾਗੀ ਸਦ ਹੀ ਹਰ ਨਾਮ ਮਨ ਵਸਾਵਣਿਆ ਭਗਤ ਰੰਗ ਰਾਤੇ ਸਦਾ ਤੇਰੇ ਚਾਏ ਨੌ ਨਿਧ ਨਾਮ ਵਸਿਆ ਮਨ ਆਏ ਪੂਰੇ ਭਗ ਸਤ ਗੁਰ ਪਾਇਆ ਸ਼ਬਦੇ ਮੇਲ ਮਿਲਾਵਣਿਆ ਤੂੰ ਦਿਆਲ ਸਦਾ ਸੁਖ ਦਾਤਾ ਤੂੰ ਆਪੇ ਮੇਲੇ ਗੁਰਮੁਖ ਜਾਤਾ ਤੂੰ ਆਪੇ ਦੇਵੇ ਨਾਮ ਵਡਾਈ ਨਾਮ

ਮਿਲਾਵਣਿਆ ਗੁਰਮੁਖ ਹੋਵੇ ਸੋ ਸਲਾਹੇ ਸੱਚ ਠਾਕਰ ਵੇ ਪਰਵਾਹੇ ਨਾਨਕ ਨਾਮ ਵਸੇ ਮਨ ਅੰਤਰ ਗੁਰ ਸ਼ਬਦੀ ਹਰ ਮਿਲਾਵਣਿਆ ਮਾਝ ਮਹੱਲਾ ਤੀਜਾ ਤੇਰੇ ਭਗਤ ਸੋਹੇ ਸਾਚੇ ਦਰਬਾਰੇ ਗੁਰ ਕੈ ਸ਼ਬਦ ਨਾਮ ਸਵਾਰੇ ਸਦਾ ਆਨੰਦ ਰਹੇ ਦਿਨ ਰਾਤੀ ਗੁਣ ਕੈ ਗੁਣੀ ਸਮਾਵਣਿਆ ਓ ਵਾਰੀ ਜਿਉ ਵਾਰੀ ਨਾਮ ਸੁਣ ਮਨ ਵਸਾਵਣਿਆ ਹਰ ਜਿਉ ਸੱਚਾ ਉਚੋ ਉਚਾ ਹੋਮੇ ਮਾਰ ਮਿਲਾਵਣਿਆ ਰਹਾਓ ਹਰ ਜਿਉ ਸੱਚਾ ਸਾਚੀ ਨਾਈ ਗੁਰ ਪ੍ਰਸਾਦੀ ਕਿਸੇ ਮਿਲਾਏ ਗੁਰ ਸ਼ਬਦ ਮਿਲੇ ਸੇ ਵਿਛੜੇ ਨਾਹੀਂ ਸਹਿਜੇ ਸਾਜ ਸਮਾਵਣਿਆ।

ਪਰਾਇਆ ਨਾਨਕਾ ਉਸ ਸਵਰਸ ਗਾਏ ਗੁਰਪੀ ਰਹਾਮਾ ਤਾਂ ਭਰੇ ਜਾਂ ਮੁਰਦਾਰ ਨਾ ਖਾਏ ਗੱਲੇ ਪਿਸਤ ਨਾ ਜਾਈਐ ਛੁੱਟੇ ਸੱਚ ਕਮਾਏ ਮਾਰਨ ਪਾਹੇ ਹਰਾਮ ਮਹਿ ਹੋਏ ਹਲਾਲ ਨਾ ਜਾਏ ਨਾਨਕ ਗੱਲੇ ਕੂੜੇ ਕੂੜ ਪੱਲੇ ਪਾਏ ਮਹੱਲਾ ਪਹਿਲਾ ਪੰਜ ਨਿਵਾਜਾ ਭਗਤ ਪੰਜ ਪੰਜਾਂ ਪੰਜੇ ਨਾਉ ਪਹਿਲਾ ਸੱਚ ਹਲਾਲ ਦੋਏ ਤੀਜਾ ਖੈਰ ਖੁਦਾਏ ਚੌਥੀ ਨੀਅਤ ਰਾਸ ਮਨ ਪੰਜਵੀਂ ਸਿਫਤ ਸੁਣਾਏ ਕਰਨੀ ਕਲਮਾਇਆ ਆਖ ਕਹਿਦਾ ਮੁਸਲਮਾਨ ਸਦਾਏ ਨਾਨਕ ਜਿੱਥੇ ਕੂੜਿਆਰੇ ਕੂੜੇ ਕੂੜੀ ਪਾਏ ਪੌੜੀ ਇੱਕ ਰਤਨ ਪਦਾਰਥ ਵਣਜ ਦੇ ਇੱਕ ਕੱਚਾ ਦੇ ਵਪਾਰਾ ਸਤਿਗੁਰ ਦੁੱਟੇ ਪਾਈਆ ਨਾ ਅੰਦਰ ਅੰਦਰ ਰਤਨ ਭੰਡਾਰਾ ਵੇਣਗੁਰ ਕਿਨੇ ਨਾ ਲੱਦਿਆ ਅੰਧੇ ਭੋਕ ਮੋਏ ਕੂੜਿਆਰਾ ਮਨਮੁਖ ਦੂਜੇ ਪਚ ਮੋਏ ਨਾ ਬੂਝੇ ਵਿਚਾਰਾ ਇੱਕ ਸਬਾਹ ਜੋ ਦੂਜਾ ਕੋ ਨਹੀਂ ਕਿਸੇ ਅੱਗੇ ਕਰੇ ਪੁਕਾਰਾ ਇੱਕ

ਨਿਰਤਨ ਸਦਾ ਭੋਕ ਦੇਖ ਨਾ ਭਰੇ ਤੁਜਾਰਾ ਬਿੜਨਾ ਵੈ ਹੋਰ ਤਨ ਨਾਹੀ ਹੋਰ ਵਿਖਿਆ ਸਭ ਸਾਰਾ ਨਾਨਕ ਆਪ ਗ੍ਰਾਹੇ ਕਰੇ ਆਪ ਹੁਕਮ ਸਵਰਣ ਹਾਰ ਸਲੋਕ ਮਹੱਲਾ ਪਹਿਲਾ ਮੁਸਲਮਾਨ ਕਹਾਵਣ ਮੁਸਕਲ ਜਾ ਹੋਏ ਤਾਂ ਮੁਸਲਮਾਨ ਕਹਾਵੈ ਅਬਲ ਉਲ ਦੀਨ ਕਰ ਮਿੱਠਾ ਮਸਕਲ ਮਾਨਾ ਮਾਲ ਮੁਸਾਵੈ ਓਏ ਮੁਸਲਮ ਦੀਨ ਮੋਹਾਣ ਮਰਨ ਜੀਵਨ ਕਾ ਪਰਮ ਚੁਕਾਵੈ ਰੱਬ ਕੀ ਰਜਾਏ ਮੰਨੇ ਸਿਰ ਉੱਪਰ ਕਰਤਾ ਮੰਨੇ ਆਪ ਗਵਾਵੈ ਤੋ ਨਾਨਕ ਸਰਬ ਜੀਆ ਮਹਿਰਮਤ ਹੋਏ ਤਾਂ ਮੁਸਲਮਾਨ ਕਹਾਵੈ ਮਹੱਲਾ ਚੌਥਾ ਪਰ ਹਰ ਕਾਮ ਕਰੋਰ ਝੂਠ ਨਿੰਦਾ ਤਾਂ ਜੇ ਮਾਇਆ ਹੰਕਾਰ ਤੁਜਾਵੈ ਤਾਂ ਜੇ ਕਾਮ ਕਾਮ ਨੀ ਮੋਹ ਤਜੇ ਤਾਂ ਜਨਮਾ ਨਿਰੰਜਨ ਪਾਵੈ ਤਜ ਮਨ ਭਾਨ ਪ੍ਰੀ ਸੁਧਾਰਾ ਤਾਂ ਜੇ ਪਿਆਸ ਆਸ ਰਾਮ ਲਿਵਲਾਵੈ ਨਾਨਕ ਸਾਚਾ ਮਨ ਵਸੈ ਸਾ ਸ਼ਬਦ ਹਰ ਨਾਮ ਸਮਾਵੈ ਪੌੜੀ ਰਾਜੇ ਰਹੀਤ ਸਿਕਦਾਰ ਕੋਈ ਨਾ ਰਹਿਸਿਓ ਹਟ ਪਟਣ ਬਜਰ ਹੁਕਮੀ ਢਹਿਸਿਓ ਪੱਕੇ ਬੰਕ ਦੁਆਰ ਮੂਰਖ ਜਾਣੇ ਆਪਣੇ ਦਰਬ ਭਰੇ ਭੰਡਾਰ ਰੀਤੇ ਕਖਣੇ ਤਜ ਰਥ ਤੁਖਾਰ ਹਾਥੀ ਪਾਰ ਕੇ ਬਾਗ ਮਿਲਕ ਘਰ ਬਾਹਰ ਕਿੱਥੇ ਸੇ ਆਪਣੇ ਤੰਬੂ ਪਲੰਗ ਨਿਵਾਰ ਸਰਾਇ ਚ ਲਾਲਤੀ ਨਾਨਕ ਸੱਚ ਦਾ ਤਰਸ ਨਾਗਤ ਕੁਦਰਤੀ ਸਲੋਕ ਮਹੱਲਾ ਪਹਿਲਾ ਨਦੀਆਂ ਹੋਵੇ ਧੇਣ ਵਾ ਸੁਮ ਹੋਵੇ ਦੁੱਧ ਕੀਓ ਸਗਲੀ ਧਰਤੀ ਸਕਰ ਹੋਵੇ ਖੁਸ਼ੀ ਕਰੇ ਨਿਤ ਜੀਓ ਪਰਬਤ ਸੋਨਾ ਰੁਪਾ ਹੋਵੇ ਹੀਰੇ ਲਾਲ ਜੜਾ ਵੀ ਤੂੰ ਹੈ ਸਾਲਾਹਣਾ ਅੱਖਰ ਲਹਿ ਨਾ ਚਾ ਮਹੱਲਾ ਪਹਿਲਾ ਭਾਰ ਠਹਿਰੇ ਮੇਵਾ ਹੋਵੇ ਗਰੜਾ ਹੋਵੇ ਸੁਆਹ ਹੋਵੇ ਚੰਦ ਸੂਰਜ ਦੋਏ ਫਿਰਦੇ ਰੱਖੀਏ ਹੈ

ਗਵਾਏ ਮਹੱਲਾ ਪਹਿਲਾ। ਕਿਆ ਖਾਦੇ ਕਿਆ ਪੈਦਾ ਹੋਏ ਜਾ ਮਨ ਨਾਹੀ ਸੱਚਾ ਸੋਏ, ਕਿਆ ਮੇਵਾ ਕਿਆ ਘੋੜ ਗੁੜ ਮਿੱਠਾ, ਕਿਆ ਮੈਦਾ ਕਿਆ ਮਾਸ

ਸਰਦਾਰ ਦਰਦੀ ਬਾਣੀਆਂ ਪੁਰਮਾਨੀ ਹੈ ਘਰ ਖਸਮ ਪਠਾਇਆ ਤਬਲ ਬਾਜ ਬੀਜਾਰ ਸ਼ਬਦ ਸੁਣਾਇਆ ਇੱਕ ਹੋਏ ਸਵਾਰ ਇੱਕ ਨਾ ਸਾਗਤੀ ਇੱਕ ਨੀ ਬੱਦੇ ਪਹਾੜ ਇੱਕ ਨਾ ਤਾਕਤੀ ਸਲੋਕ ਮਹੱਲਾ ਪਹਿਲਾ ਜੈ ਪੱਕਾ ਤਾਂ ਕੱਟਿਆ ਰਹੀ ਸਪੱਲੜ ਵਾੜ ਸਣ ਕੀ ਥਾਰਾ ਸਣ ਕੀ ਸਹਾਰਾ ਚਿੱਥਿਆ ਕਣ ਲਿਆ ਤਨ ਝਾੜ ਦੋਏ ਪੁੜੇ ਚੱਕੇ ਜੋੜ ਕੇ ਪਿਛਣੇ ਆਏ ਬਹਿਠ ਜੋ ਦਰ ਰਹੇ ਸੁਭਰੇ ਨਾਨਕ ਜਬ ਡਿੱਠ ਮਹੱਲਾ ਪਹਿਲਾ ਵੇਖ ਜਮਿੱਠਾ ਕੱਟਿਆ ਕੱਟ ਕੁੱਟ ਬੱਧਾ ਪਾਏ ਖੁੰਡਾ ਅੰਦਰ ਰੱਖ ਕੇ ਦੇਨ ਸੋ ਮੱਲ ਸਜਾਏ ਰਸ ਕਸ ਢੱਟਰ ਪਾਈਐ ਤਪੈ ਤੈ ਬਿਲ ਲਾਏ ਪੀ ਸੋ ਭੋਗ ਸੰਭਾਲੀਐ ਦਿੱਚੇ ਅੱਗ ਜਲਾਏ ਨਾਨਕ ਮਿੱਠੇ ਪੱਤਰੀਐ ਵੇਖੋ ਲੋਕਾ ਆਏ ਪਵੜੀ ਇੱਕ ਨਾ ਮਰਨ ਚੇਤ ਹੈ ਆਸ ਕਨੇਰਿਆ ਮਰ ਮਰ ਜੰਮੇ ਨਿਤ ਕਿਸੇ ਨਾ ਕੇਰਿਆ ਪੰਨੜੇ ਮਨ ਚੇਤ ਕਹਿਣ ਚੰਗੇਰਿਆ ਜਮ ਰਾਜੇ ਨਿਤ ਨਿਤ ਮਨ ਮੁਕਹੇਰਿਆ ਮਨ ਮੁਗਲੂਣ ਹਰਾਮ ਕਿਆ ਨਾ ਜਾਣਿਆ ਬੱਧੇ ਕਰਨ ਸਲਾਮ ਖਸਮ ਨਾ ਭਾਣਿਆ ਸੱਚ ਮਿਲੇ ਮੁੱਖ ਨਾਮ ਸਾਹਿਬ ਭਾਵ ਸੀ

ਦਾਸ ਨਾਨਕ ਮੂਰਖ ਇਹ ਗੁਣ ਬੋਲੇ ਸਦਾ ਬਿਨਾਸ ਮਹੱਲਾ ਪਹਿਲਾ ਕਹਿਆ ਕੰਚਨ ਟੁੱਟੇ ਸਾਰ ਅਗਨੇ ਗੰਢ ਪਾਏ ਲੋਹਾਰ ਗੋਰੀ ਸੇਤੀ ਟੁੱਟੇ ਪਤਾਰ ਪੁੱਤੀ ਗੰਢ ਪਵੇ ਸੰਸਾਰ।

ਦੀਆਂ ਗੰਢ ਨਿਕਿਸਤ ਹੋਏ ਏਕ ਗੰਢ ਵਰਤੇ ਸੰਸਾਰ ਇਤ ਗੰਢ ਵਰਤੇ ਸੰਸਾਰ ਅਮੂਰਖ ਗੰਢ ਪਵੈ ਮੋਹੇ ਮਾਰ ਨਾਨਕ ਆਖੇ ਇਹੋ ਵਿਚਾਰ ਸੁਪਤੀ ਗੰਢ ਪਵੈ ਦਰਬਾਰ ਪਵੜੀ ਆਪੇ ਕੁਦਰਤ ਸਾਜ ਗਏ ਆਪੇ ਕਰੇ ਵਿਚਾਰ ਇੱਕ ਖੋਟੇ ਇੱਕ ਖਰੇ ਆਪੇ ਪਰਖਣਹਾਰ ਖਰੇ ਬਜਾਨੇ ਪਾਈਐ ਛੋਟੇ ਖੋਟੇ ਸੱਟੀ ਹੈ ਬਾਹਰ ਵਾਰ ਖੋਟੇ ਸੱਚੀ ਦਰਗੇ ਸੁੱਟੀ ਹੈ ਕਿਸੇ ਅੱਗਾ ਅੱਗੇ ਕਰੇ ਪੁਕਾਰ ਸਤਿਗੁਰ ਪਚੇ ਭੱਜ ਪਵੇ ਇਹਾ ਕਰਨੀ ਸਾਰ ਸਤਿਗੁਰ ਖੋਟਿਓ ਖਰੇ ਕਰੇ ਸਬਦ ਸਵਾਰਨ ਹਾਰ ਸੱਚੀ ਦਰਗਹਿ ਮੰਨੀਏ ਨੇ ਗੁਰ ਕੇ ਪ੍ਰੇਮ ਪਿਆਰ ਗਣਤ ਤਿਨਾ ਦੇ ਕੋ ਕਿਆ ਕਰੇ ਜੋ ਆਪ ਬਖਸ਼ੇ ਕਰਤਾਰ ਸਲੋਕ ਮਹਲਾ ਪਹਿਲਾ ਹਰ ਜੇਰ ਜਮੀ ਹਮ ਜੇਰ ਜੇ ਮੀਂਹੀ ਦੁਨੀਆ ਪੀਰਾ ਮਸਾਇਕਾ ਆਇਆ ਮੇਰਵਾਦ ਮੇਰਵਾਦ ਬਾਦਸ਼ਾਹ ਬਜੋ ਖੁਦਾ ਏਕ ਤੂੰ ਹੀ ਮਹਲਾ ਪਹਿਲਾ ਨਾ ਦੇਵ ਦਾਨਵਾ ਨਰਾ ਨਾ ਸਿੱਧ ਸਾਧਗਾ ਧਾਰਾ ਅਸਤ ਏਕ ਦਿਗਰ ਕੋਈ ਏਕ ਤੂੰ ਹੀ ਮਹਲਾ ਪਹਿਲਾ

ਨਾ ਸਬਦ ਦੀਪ ਨਹਿ ਜਲੋ ਅਨਪੌਣ ਥਿਰ ਨਾ ਕੋਈ ਏਕ ਤੁਈ ਮਹੱਲਾ ਪਹਿਲਾ ਨਾ ਰਿਜਕ ਦਸਤ ਆਕਸੇ ਹਮਾਰਾ ਏਕ ਆਸ ਵਸੇ ਅਸਤ ਏਕ ਦਿਗਰ ਕੋਈ ਏਕ ਤੁਈ ਮਹੱਲਾ ਪਹਿਲਾ ਪਰੰਦਾਇ ਨਾ ਗ੍ਰਾਹ ਹਜਰ ਦਰਖਤ ਆਪ ਆਸ ਕਰ ਦੇਹੰਦ ਸੋਈ ਏਕ ਤੁਈ ਮਹੱਲਾ ਪਹਿਲਾ ਨਾਨਕ ਲਿਲਾਰ ਲਿਖਿਆ ਸੋਏ ਮੇਟ ਨਾ ਸਕੇ ਕੋਈ ਕਲਾ ਧਰਾ ਹਿਰੈ ਸੋਈ ਏਕ ਤੁਈ ਪੌੜੀ ਸੱਚਾ ਤੇਰਾ ਹੁਕਮ ਗੁਰਮੁਖ ਜਾਣਿਆ ਗੁਰਮਤਿ ਆਪ ਗਵਾਏ ਸੱਚ ਪਛਾਣਿਆ ਸੱਚ ਤੇਰਾ ਦਰਬਾਰ ਸ਼ਬਦ ਨਿਸਾਣਿਆ ਸੱਚਾ ਸ਼ਬਦ ਵਿਚਾਰ ਸੱਚ ਸਮਾਣਿਆ ਮਨਮੁਖ ਸਦਾ ਕੂੜਿਆਰ ਭਰਮ ਭੁਲਾਣਿਆ ਵਿਸ਼ਟ ਅੰਦਰ ਵਾਸ ਸਾਧਨਾ ਜਾਣਿਆ ਬਿਣਦਾ ਵੈ ਦੁੱਖ ਪਾਏ ਆਪਣੇ ਜਾਣਿਆ ਨਾਨਕ ਪਾਰਖ ਆਪ ਜਿਨ ਖੋਟਾ ਖਰਾ ਪਛਾਣਿਆ

ਸਬਦੇ ਪਾਤਸ਼ਾਹੀ ਲਸਕਰ ਕਰੇ ਸੁਵਾਹਾ ਜੇਤੇ ਜੀ ਜੀ ਬਹਿਲੈ ਸਾਹਾ ਜੀ ਵਾਲੇ ਤਾ ਕੇ ਸਾਹ ਨਾਨਕ ਜੋ ਜੋ ਸੱਚੇ ਭਾਵੈ ਤਿਓ ਤਿਓ ਦੇਗ ਰਾਹ ਮਹੱਲਾ ਪਹਿਲਾ ਇੱਕ ਮਾਸਾਹਾਰੀ ਇੱਕ ਤ੍ਰਿਣ ਖਾਹੇ ਇੱਕ ਨ ਛੱਤੀ ਹੀ ਅੰਮ੍ਰਿਤ ਪਾਹੇ ਇੱਕ ਮਟੀਆ ਮੈਂ ਮਟੀਆ ਖਾਹੇ ਇੱਕ ਪੌਣ ਸਮਾਰੀ ਪੌਣ ਸਮਾਰ ਇੱਕ ਨਿਰੰਕਾਰੀ ਨਾਮ ਆਧਾਰ ਜੀਵੇ ਦਾਤਾ ਮਰੇ ਨਾ ਕੋਏ ਨਾਨਕ ਮੁੱਠੇ ਜਾਹੇ ਨਾਹੀ ਮਨ ਸੋਏ ਪੌੜੀ ਪੂਰੇ ਗੁਰ ਕੀ ਕਾਰ ਕਰਮ ਕਮਾਈਐ ਗੁਰਮਤੀ ਆਪ ਗਵਾਏ ਨਾਮ ਧਿਆਈਐ ਦੂਜੀ ਕਰ ਲਗ ਜਨਮ ਗਵਾਈਐ ਵਿਣਨਾਵੇ ਸਭ ਵਿਸ ਭਜੇ ਖਾਈਐ ਸੱਚਾ ਸਬਦ ਸਲਾਹੇ ਸੱਚ ਸਮਾਈਐ ਗੁਣ ਸਤਿਗੁਰ ਸੇਵੇ ਨਾ ਹੀ ਸੁਖ ਨਿਵਾਸ ਫਿਰ ਫਿਰ ਆਈਏ ਦੁਨੀਆਂ ਕੋਟੀ ਰਾਸ ਕੂੜ ਕਮਾਈਏ ਨਾਨਕ ਸੱਚ ਕਰਾਸ ਲਾਹੇ ਪਤ ਸਿਉਂ ਜਾਈਏ ਸਲੋਕ ਮਹੱਲਾ ਪਹਿਲਾ ਤੁਧ ਭਾਵੇ ਤਾ ਭਾਵੇ ਗਾਵੇ ਤੁਧ ਭਾਵੇ ਜਲ ਨਾ ਵਹਿ ਜਾ ਤੁਧ ਭਾਵੇ ਤਾ ਕਰੇ ਬਭੂਤਾ ਸਿੰਘੀ ਨਾਦ ਵਜਾਵੇ ਜਾ ਤੁਧ ਭਾਵੇ ਤਾ ਪੜਕ ਦੇ ਬਾਮਲਾ ਸੇਵ ਕਹਾਵੇ

ਸੱਚਾ ਤੂੰ ਸੱਚਾ ਤਾਂ ਸਭ ਕੋ ਸੱਚਾ ਕੂੜਾ ਕੋਈ ਨਾ ਕੋਈ ਆਖਣ ਵੇਖਣ ਬੋਲਣ ਚੱਲਣ ਜੀਵਨ ਮਰਨ ਤਾਤ ਹੁਕਮ ਸਾਜ ਹੁਕਮੇ ਵਿੱਚ ਰੱਖ ਨਾਨਕ ਸੱਚਾ ਆਪ ਪੌੜੀ ਸਤਿਗੁਰ ਸੇਵ ਨਿਸੰਗ ਭਰਮ ਚੁਕਾਈਐ ਸਤਿਗੁਰ ਹੱਕ ਕਾਰ ਸੁਕਾਰ ਕਮਾਈਐ ਸਤਿਗੁਰ ਹੋਏ ਦਿਆਲ ਤਨਾਮ ਧਿਆਈਐ ਲਾਹ ਜਗਤ ਲਾਹ ਭਗਤ ਸੁਸਾਰ ਗੁਰਮੁਖ ਪਾਈਐ ਮਨ ਮੂੜ ਗੁਬਾਰ ਕੂੜ ਕਮਾਈਐ ਸੱਚਾ ਦਾ ਦਰ ਜਾਏ ਸੱਚ ਚਵਾਈਐ ਸੱਚੇ ਅੰਦਰ ਮਹਿਲ ਸੱਚ ਬੁਲਾਈਐ ਨਾਨਕ ਸੱਚ ਸੱਚਾ ਸਚਿਆਰ ਸੱਚ ਸਮਾਈਐ ਸਲੋਕ ਮਹਲਾ ਪਹਿਲਾ ਕਲ ਕਾ ਤੇਰਾ ਜੇ ਕਾ ਸਾਈ ਧਰਮ ਭੰਗ ਕਰ ਉਡਰਿਆ ਕੂੜ ਮਾਵ ਸੱਚ ਚੰਦਰਮਾ ਦੀ ਸਦਾ ਹੀ ਕਹਿ ਚੜਿਆ ਹੋ ਭਾਲ ਵਿਕੁੰਨੀ ਹੋਈ ਆਂਧੇਰੇ ਰਾਹੋ ਨਾ ਕੋਈ ਵਿੱਚ ਹੋਮੇ ਕਰ ਦੁੱਖ ਰੋਈ ਕਹੋ ਨਾਨਕ ਕਿਨ ਵਿਦਗਤ ਹੋਈ ਮਹਲਾ ਤੀਜਾ ਕਲ ਕਿਰਤ ਪ੍ਰਗਟ ਚਾਨਣ ਸੰਸਾਰ ਗੁਰਮੁਖ ਕੋਈ ਉਤਰੈ ਪਾਰ ਜਿਸਨੂੰ ਨਦਰ ਕਰੇ ਤਿਸ ਦੇਵੈ ਨਾਨਕ ਗੁਰਮੁਖ ਰਤਨ ਸੋਲੇ ਵੈ ਪੌੜੀ ਭਗਤਾਂ ਤੈਸਾ ਸਾਰੀਆਂ ਜੋੜ ਕਦੇ ਨਾ ਆਇਆ ਕਰਤਾ ਆਪ ਭੁੱਲ ਨਾ ਭੁੱਲੈ ਕਿਸੇ ਦਾ ਭੁਲਾਇਆ ਭਗਤ ਆਪੇ ਮਿਲਿਆ ਨ ਜਿਨੀ ਸੱਚੋ ਸੱਚ ਕਮਾਇਆ ਸਸਾਰੀਆ ਭੁਖਵਾਇਆ ਨ ਜਿੰਨੀ ਕੂੜ ਬੋਲ ਬੋਲ ਵੇਖ ਖਾਇਆ ਚੱਲਣ ਸਾਰ ਨਾ ਜਾਣਨੀ ਕਾਮ ਕ੍ਰੋਧ ਵਿਸ ਵਧਾਇਆ ਭਗਤ ਕਰਨ ਹਰ ਚੱਕਰੇ ਜਿੰਨੀ ਅਨੰਦਨ ਨਾਮ ਧਿਆਇਆ ਦਸਨ ਦਸ ਹੋਇਕ ਜਿੰਨੀ ਵਿੱਚੋਂ ਆਪ ਗਵਾਇਆ ਉਹਨਾਂ ਖਸਮੈ ਕਾ ਦਾਰ ਮੁਖ ਉਜਲੇ ਸੱਚੇ ਸਭ ਸੁਹਾਇਆ ਸਲੋਕ ਮਹਲਾ ਪਹਿਲਾ ਸਭਾਹੀ ਸਾਲਾ ਜਿੰਨੀ ਧਿਆ ਇੱਕ ਮਨ ਸਹੀ ਪੂਰੇ ਸਾਹ ਵਕਤ ਉੱਪਰ ਲੜ ਮੋਏ ਦੂਜੇ ਬਹੁਤੇ ਰਾਹ ਮਨ ਕੀ ਅਮਤ ਮਨ ਕੀ ਮੱਤੀ ਖੰਡੀਆ ਬਹੁਤ ਪਏ ਅਸਗਾਹ ਗੁੱਤ ਖਾਹੇ ਨਾ ਨਿਕਲੇ ਤੀਜੇ ਮੂਹੀ ਗਰਾਹ ਭੁਗਤ ਗਾ ਦੋਏ ਭੌਕੀਆ ਖਾਧਾ ਹੋਏ ਸੁਆਹ ਭੀ ਖਾਣੇ ਸੋ ਦੋਸਤੀ ਚੌਥੇ ਆਈ ਊਂਗ ਅੱਖੀ ਮੀਟ ਪੁਆਰ ਗਿਆ ਪੀ ਉੱਠ ਰਚਿਓਨ ਬਾਦ ਸਹਿਬਰਿਆ ਕੀ ਪਿੜ ਬੱਧੀ ਸਭੇ ਵੇਲਾ ਵਕਤ ਸਾਹਿਬ ਜੇ ਅੱਟੀ ਪਾਉ ਹੋਏ ਨਾਨਕ ਸਾਹਿਬ ਮਨ ਵਸੈ ਸੱਚਾ ਨਾਵਣ ਹੋਏ ਮਹਲਾ ਦੂਜਾ ਸਹੀ ਪੂਰੇ ਸਾਹ ਜਿੰਨੀ ਪੂਰਾ ਪਾਇਆ ਠੀਵੇ ਪਰਵਾਹ ਰਹਿ ਨਿਕ ਤਰੰਗ ਦਰਸ਼ਨ ਰੂਪ ਅਥਾਹ ਬਿਰਲੇ ਪਾਈਏ ਕਰਮਾ ਪੂਰੇ ਪੂਰਾ ਗੁਰੂ ਪੂਰਾ ਜਾ ਕਬੋਲ ਨਾਨਕ ਪੂਰਾ ਜੇਕਰ ਘਟੈ ਨਾ ਹੀ ਤੁਲ ਪੌੜੀ ਜਾਂ ਤੂੰ ਤਾਂ ਗਿਆ ਹੋਰ ਮੈਂ ਸੱਚ ਸੁਣਾਈਐ ਮੁੱਠੀ ਧੰਦੇ ਚੋਰ ਮਹਿਲ ਨ ਪਾਈਐ ਇੰਨੇ ਚਿੱਤ ਕਠੋਰ ਸੇਵ ਗਵਾਈਐ ਜਿਤਗੜ ਸੱਚ ਨਾ ਪਾਏ ਸੋ ਭੰਨ ਕਢਾਈਐ ਕਿਉਂ ਕਰ ਪੂਰੇ ਵੱਟ ਤੁਲ ਤੁਲਾਈਐ ਕੋਈ ਨਾ ਆਖ ਘਾਟ ਹੋਮੇ ਜਾਈਐ ਲਈਏ ਨ ਖਰੇ ਫਰਕ ਦਾਰ ਬਿਨਾਈਐ ਸੌਦਾ ਇੱਕ ਦਾ ਹੱਟ ਪੂਰੇ ਗੁਰ ਪਾਈਐ ਸਲੋਕ ਮਹਲਾ ਦੂਜਾ ਅੱਠੀ ਪਹਿਰੀ ਅੱਠ ਕੰਡ ਨਵ ਅਖੰਡ ਸਰੀਰ ਤਿਸ ਵਿੱਚ ਨੌ ਨਿਤ ਨਾਮ ਏਕ ਭਾਲੇ ਗੁਣੀ ਗਹੀਰ ਕਰਮਵੰਤੀ ਸਲਾਹਿਆ ਨਾਨਕ ਕਾਰ ਗੁਰਪੀਰ ਚੌਥੇ ਪਹਿਰ ਸਬਾਹ ਕੈ ਸੁਰਤਿਆ ਪੁਜੇ ਚਾਓ ਤਿੰਨਾ ਦਰਿਆ ਵਸ ਦੋਸਤੇ ਮਨਮੁਖ ਸੱਚਾ ਨਾਓ ਉੱਥੇ ਅੰਮ੍ਰਿਤ ਵੰਡੀਐ ਕਰਮੀ ਹੋਏ ਪਸਾਓ ਕੰਚਨ ਗਾਇਆ ਘਸੀਐ ਬੰਨੀ ਚੜੇ ਚੜਾਓ ਜੇ ਹੋਵੇ ਨਦਰ ਸਰਾਫ ਕੀ ਬੁੜ ਨ ਪਾਈ ਤਾਓ ਸੱਤੀ ਪਹਿਰੀ ਸਤ ਭਲਾ ਬਹੀਐ ਪੜਿਆ ਪਾਸ ਉੱਥੇ ਪਾਪੁਨ ਵਿਚਾਰੀਐ ਕੂੜੇ ਘਟੈ ਰਾਸ ਉੱਥੇ ਖੋਟੇ ਸੱਟੀਐ ਹੈ ਕਰਕੇ ਚਿਹੇ ਅਰਦਾਸ ਬੋਲਣ ਬਾਦਲ ਨਾਨਕਾ ਦੁੱਖ ਸੁੱਖ ਖਸਮੈ ਪਾਸ ਮਹਲਾ ਦੂਜਾ ਪਾਉਣ ਗੁਰੂ ਪਾਣੀ ਪਿਤਾ ਮਾਤਾ ਤਰਤ ਮਹੱਤ ਦਿਨ ਸਰਾਤ ਦੁਇ ਦਾਈ ਦਇਆ ਖੇਲੇ ਸਗਲ ਜਗ ਚੰਗਿਆਈਆਂ ਬੁਰਿਆਈਆਂ ਵਚ ਧਰਮ ਅਧੂਰ ਕਰਮੀ ਆਪੋ ਆਪਣੀ ਕੇ ਨੜੈ ਕੇ ਦੂਰ ਜਿਨੀ ਨਾਮ ਧਿਆਇਆ ਗਏ ਮੁਸਕਤ ਘਾਲ ਨਾਨਕ ਤੇ ਮੁਖ ਉਜਲੇ ਹੋਰ ਕੇਤੀ ਛੁੱਟੀ ਨਾਲ ਪੌੜੀ ਸੱਚਾ ਭੋਜਨ ਪਾਉ ਸਤਿਗੁਰ ਦੱਸਿਆ ਸੱਚ ਹੀ ਪਤਿਆ ਸੱਚ ਵਿਗਸਿਆ ਸੱਚ ਘੋਟ ਗਿਰਾਏ ਨਿਜ ਘਰ ਵਸਿਆ ਸਤਿਗੁਰ ਤੁੱਠੇ ਨਾਉ ਪ੍ਰੇਮ ਰਹੱਸਿਆ ਸੱਚੇ ਦੇ ਦੀਵਾਨ ਕੂੜ ਨਾ ਜਾਈਐ ਝੂਠੋ ਝੂਠ ਵਖਾਣ ਸੋ ਮਹਿਲ ਖਵਾਈਐ ਸੱਚੇ ਸ਼ਬਦ ਨਿਸਾੜ ਠਾਕ ਨਾ ਪਾਈਐ ਸਾਸਨ ਬੁੱਝ ਵਖਾਣ ਮਹਿਲ ਬੁਲਾਈਐ ਸਲੋਕ ਮਹਲਾ ਪਹਿਲਾ।

ਨਾਨਕ ਨਦਰ ਕਰੇ ਜਿਸ ਉੱਪਰ ਸੱਚ ਨਾਮ ਵਡਿਆਈ। ਮਹੱਲਾ ਦੂਜਾ, ਆਖਣ ਆਖ ਨਾ ਰੱਜਿਆ, ਸੁਣ ਨਾ ਰੱਜੇ ਕੰਨ, ਅੱਖੀ ਦੇਖ ਨਾ ਰੱਜਿਆ, ਗੁਣਾ ਗਾਹ ਇੱਕ ਵੰਨ, ਭੁੱਖਿਆ ਭੁੱਖ ਨਾ ਉਤਰੇ, ਗੱਲੀ ਭੁੱਖ ਨਾ ਜਾਏ, ਨਾਨਕ ਭੁੱਖਾ ਤਾਂ ਰੱਜੇ ਜਾ, ਗੁਣ ਕਹੇ ਗੁਣੀ ਸਮਾਏ ਪੌੜੀ। ਬਿਨ ਸੱਚੇ ਸਭ ਕੂੜ ਕੂੜ ਕਮਾਈਏ, ਬਿਨ ਸੱਚੇ ਕੂੜਿਆਰ ਬੰਨ ਚਲਾਈਏ, ਬਿਨ ਸੱਚੇ ਤਨ ਸਾਰ ਸਾਰ ਲਾਈਏ, ਬਿਨ ਸੱਚੇ ਸਭ ਭੁੱਖ ਜੇ ਪੈਜੇ ਖਾਈਏ, ਬਿਨ ਸੱਚੇ ਦਰਬਾਰ ਕੂੜ ਨਾ ਪਾਈਏ, ਕੂੜੇ ਲਾਲ ਚ ਲਾਗ ਮਹਿਲ ਖਵਾਈਏ। ਸਭ ਜਗ ਠੱਗਿਓ ਠੱਗ ਆਈਏ ਜਾਈਏ, ਤਨ ਮਹਿ ਤ੍ਰਿਸ਼ਨਾ ਅੱਗ ਸ਼ਬਦ ਬੁਝਾਈਏ। ਸਲੋਕ ਮਹੱਲਾ ਪਹਿਲਾ। ਨਾਨਕ ਗੁਰ ਸੰਤੋਖ ਰੁੱਖ, ਧਰਮ ਫੁੱਲ ਫਲ ਗਿਆਨ, ਰਸ ਰਸਿਆ ਹਰਿਆ ਸਦਾ, ਪੱਕੇ ਕਰਮ ਧਿਆਨ, ਪਤ ਕੇ ਸਾਧ ਕਦਲ ਦਨ ਕੈ ਸਰਦਾਨ। ਮਹੱਲਾ ਪਹਿਲਾ। ਸੋਇ ਨੇ ਕਾ ਬਿਰਕ ਪਤ ਪਰਵਾਲਾ, ਹਾ ਫੁੱਲ ਜਰੇਹਿਰ ਲਾਲ, ਤਿਤ ਫਲ ਰਤਨ ਲਗੇ ਮੁਖ ਭਾਕਤ, ਹਿਰਦੈ ਹਿਰਦੈ ਨਿਹਾਲ, ਨਾਨਕ ਕਰਮ ਹੋਵੇ ਮੁਖ ਮਸਤਕ, ਲਿਖਿਆ ਹੋਵੇ ਲੇਖ ਅੜਸਠ ਤੀਰਥ ਗੁਰ ਕੀ ਚਰਨੀ, ਪੂਜੇ ਸਦਾ ਵਸੇਖ। ਹੰਸ ਹੇਤ ਲੋਭ ਕੋਪ ਚਰਨ ਦਿਆਗ, ਪਵੇ ਦਜੇ ਨਾਨਕਾ ਤਰੀਆ ਕਰਮੀ ਲੱਗ ਪੌੜੀ। ਜੀਵ ਦੇ ਅਮਰ ਮਾਰ ਨਾ ਪਛੁਤਾਈਐ, ਝੂਠਾ ਇਹੋ ਸੰਸਾਰ ਕਿਨ ਸਮਝਾਈਐ, ਸੱਚ ਨਾ ਧਰੇ ਪਿਆਰ ਧੰਦੇ ਧਾਈਐ, ਕਾਲ ਬੁਰਾ ਖੈ ਕਾਲ ਸਿਰ ਦੁਨਿਆਈਐ, ਹੁਕਮੇ ਸਿਰਜਨਦਾਰ ਮਾਰੇ ਦਾਈਐ, ਆਪੇ ਦੇ ਪਿਆਰ ਮਨ ਵਸਾਈਐ, ਮੋਹਤ ਨਾ ਚਸਾ ਵਿਲੰਬ ਭਰੀਐ ਪਾਈਐ, ਗੁਰਪ੍ਰਸਾਦੀ ਬੁੱਝ ਸੱਚ ਸਮਾਈਐ। ਸਲੋਕ ਮਹੱਲਾ ਪਹਿਲਾ। ਤੁਮੇ ਤੁਮਾ ਬਿਸ ਆਕਤ ਧੂਰਾ ਨਿੰਮ ਫਲ, ਮਨ ਮੁਖ ਵਸੇ ਤਿਸ ਜਿਸ ਤੂੰ ਚੇਤਨਾ ਆਵਹੀ, ਨਾਨਕ ਕਹੀਏ ਕਿਸ ਹੰਡਨ ਕਰਮਾ ਬਾਹਰੇ। ਮਹੱਲਾ ਪਹਿਲਾ। ਮਤ ਪੰਖੇ ਰੂ ਕਿਰਤ ਸਾਥ, ਕਬ ਉੱਤਮ ਕਬ ਨੀਚ, ਕਬ ਚੰਦਨ ਕਬ ਅਕਡੋਲ, ਕਬ ਉੱਚੀ ਪ੍ਰੀਤ, ਨਾਨਕ ਹੁਕਮ ਚਲਾਈਐ ਸਾਹਿਬ ਲੱਗੀ ਰੀਤ ਪੌੜੀ। ਕਿਤ ਕਹੇ ਵਖਾਣ ਕਹਿ ਕਹਿ ਜਾਵਣਾ, ਵੇਦ ਕਹੇ ਵਖਿਆਣ ਅੰਤ ਨ ਪਾਵਣਾ, ਪੜੀਐ ਨਾਹਿ ਭੇਦ ਬੁਝੀਐ ਪਾਵਣਾ, ਖੜ ਦਰਸ਼ਨ ਗੈ ਭੇਖ, ਕਿਸੇ ਸੱਚ ਸਮਾਵਣਾ, ਸੱਚਾ ਪੁਰਖ ਲਖ ਸਭ ਸੁਹਾਵਣਾ, ਮਨੇ ਨਾਮ ਬਸੰਖ ਦਰਗਹਿ ਪਾਵਣਾ, ਖਾਲਕ ਆਦੇਸ਼ ਢਾਡੀ ਗਾਵਣਾ, ਨਾਨਕ ਜੁਗ ਜੁਗ ਏਕ ਮਨ ਵਸਾਵਣਾ। ਸਲੋਕ ਮਹੱਲਾ ਦੂਜਾ। ਮੰਤਰੀ ਹੋਏ ਉਠੂਹਿਆ, ਨਾਗੀ ਲੱਗੇ ਜਾਏ, ਆਪਣ ਹੱਥੀ ਆਪਣੇ ਦੇ ਕੂਚਾ ਆਪੇ ਲਾਏ, ਹੁਕਮ ਪਿਆ ਧੁਰ ਖਸਮ ਕਾ ਅਤੀ ਹੂੰ ਧੱਕਾ ਖਾਏ, ਗੁਰਮੁਖ ਸੋ ਮਨ ਮੁਖ ਅੜ ਡੁੱਬੇ ਹੱਕ ਨਿਆਏ, ਦੁਹਾਂ ਸਿਰਿਆ ਆਪੇ ਖਸਮ ਵੇਖੇ ਕਰ ਵਿਓ ਪਾਏ, ਨਾਨਕੇ ਵਹਿ ਜਾਣੀਐ ਸਭ ਕੁਛ ਤਿਸੇ ਰਜਾਏ। ਮਹੱਲਾ ਦੂਜਾ। ਨਾਨਕ ਪਰਖ ਆਪ ਕਹੋ ਤਾਂ ਪਾਰਖ ਜਾਣ, ਰੋਗ ਦਾਰੂ ਦੋਵੇਂ ਬੁੱਝੇ ਤਾਂ ਵੈਦ ਸੁਜਾਣ, ਵਾੜ ਨਾ ਕਰੇ ਮਾਮਲਾ ਜਾਣੇ ਮੈਂ ਮਾੜ, ਮੂਲ ਜਾਣ ਗੱਲਾਂ ਕਰੇ ਹਾਣ ਲਾਏ ਹਾਣ, ਲੱਭ ਨ ਚੱਲੇ ਸੱਚ ਰਹੇ ਸੁਵਿਸ਼ਟ ਪ੍ਰਵਾਨ, ਸਰ ਸੰਦੇ ਅਗਾਹਸ ਕਹੋ ਕਿਉ ਪਹੁੰਚੇ ਬਾਣ, ਅੱਗੇ ਉਹ ਅਗਾਮ ਹੈ ਵਾਹਿਦੜ ਜਾਣ ਪੌੜੀ। ਨਾਰੀ ਪੁਰਖ ਪਿਆਰ ਪ੍ਰੇਮ ਸਿਗਾਰੀਆ, ਕਨ ਭਗਤ ਦਿਨ ਰਾਤ ਨਾ ਰਹਿ ਨਿਵਾਰੀਆ, ਮਹਿਲਾ ਮੰਜ ਨਿਵਾਸ ਸਬਦ ਸਵਾਰੀਆ, ਸੱਚ ਕਹਿਣੇ ਅਰਦਾਸ ਸੇ ਵਿਚਾਰੀਆ, ਸੋਹਨ ਖਸਮੇ ਪਾਸ ਹੁਕਮ ਸੁਧਾਰੀਆ, ਸਕੀ ਕਹਿਣੇ ਅਰਦਾਸ ਮਨੋ ਪਿਆਰੀਆ, ਬਿਰਨਾਵੈ ਧਰੇ ਗਵਾਸ ਪਿੱਟ ਸੋ ਜੀਵਿਆ, ਸਬਦ ਸਵਾਰੀਆ ਅੰਮ੍ਰਿਤ ਪੀਵਿਆ। ਸਲੋਕ ਮਹੱਲਾ ਪਹਿਲਾ। ਮਾਰੂ ਮਹਿ ਨਾ ਤ੍ਰਿਪਤਿਆ, ਗਿ ਲਹਿ ਨਾ ਭੁੱਖ, ਰਾਜਾ ਰਾਜ ਨਾ ਤ੍ਰਿਪਤਿਆ, ਸਾਇਰ ਭਰੇ ਕਿਸਕ, ਨਾਨਕ ਸੱਚੇ ਨਾਮ ਕੀ ਕੇਤੀ, ਪੁੱਛਾ ਪੁੱਛ ਮਹੱਲਾ ਦੂਜਾ। ਨਿਫਲੰਗ ਤਸ ਜਨਮਾ ਸਜਾਵਤ, ਬ੍ਰਹਮ ਨਾਮ ਬਿੰਦ ਤੇ ਸਾਗਰੰ ਸੰਸਾਰੰ, ਗੁਰਪ੍ਰਸਾਦੀ ਤਰੇ ਕੇ ਕਰਨ ਕਾਰਨ ਸਮਰੱਥ, ਕਹੋ ਨਾਨਕ ਵਿਚਾਰ ਕਰਨ ਕਰਤੇ ਵਸ, ਜਿਨ ਕਰ ਰੱਖੀ ਧਾਰ ਪੌੜੀ। ਕਸਮ ਕੇ ਦਰਬਾਰ ਢਾਡੀ ਵਸਿਆ, ਸੱਚਾ ਕਸਮ ਕਲਾਣ ਕਮਲ ਵਿਗਸਿਆ, ਹਾ ਕਸਮ ਪੂਰਾ ਪਾਏ ਮਨ ਹਰਸਿਆ, ਦੁਸ਼ਮਣ ਕੱਢੇ ਮਾਰ ਸਰਜਣ ਸਰਸਿਆ, ਸੱਚਾ ਸਤਿਗੁਰ ਸੇਵਨ ਸੱਚਾ ਮਾਰਗ ਦੱਸਿਆ, ਸੱਚਾ ਸ਼ਬਦ ਵਿਚਾਰ ਕਾਲ ਵਧਸਿਆ, ਢਾਡੀ ਕਥੇ ਕਥ ਸ਼ਬਦ ਸਵਾਰਿਆ, ਨਾਨਕ ਗੁਣ ਗਹਿ ਰਾਸ ਹਰ ਜਿਉ ਮਿਲੇ ਪਿਆਰਿਆ।
ਸਲੋਕ ਮਹਲਾ ਪਹਿਲਾ ਖਤਿਹੁ ਜੰਮੇ ਖਤਿਹ ਕਰਨ ਤਾਂ ਖਤਿਆ ਵਿੱਚ ਪਾਹੇ ਧੋਤੇ ਮੂਲ ਨਾ ਉਤਰੇ ਜੇ ਸੋ ਧੋਣ ਪਾਹੇ ਨਾਨਕ ਬਖਸ਼ੇ ਬਖਸ਼ੀਏ ਨਾ ਹੈ ਤਾਂ ਪਾਹੀ ਪਾਹੇ ਮਹਲਾ ਪਹਿਲਾ ਨਾਨਕ ਬੋਲਣ ਚੱਖਣਾ ਦੁੱਖ ਛੱਡ ਮੰਗੀਏ ਸੁੱਖ ਸੁੱਖ ਦੁੱਖ ਦੋਏ ਦਰ ਕੱਪੜੇ ਪਹਿਰੇ ਜਾਏ ਮਨੁੱਖ ਜਿੱਥੇ ਬੋਲਣ ਹਾਰੀਐ ਤਿੱਥੇ ਚੰਗੀ ਚੁੱਪ ਪੌੜੀ ਚਾਰੇ ਕੁੰਡਾਂ ਦੇਖ ਅੰਦਰ ਭਾਲਿਆ ਸੱਚੇ ਪੁਰਖ ਲੱਖ ਸਿਰਜ ਨਿਹਾਲਿਆ ਉਜੜ ਭੁੱਲੇ ਰਾਹ ਗੁਰ ਵੇਖਾਲਿਆ ਸਤਿਗੁਰ ਸੱਚੇ ਵਾਹੋ ਸੱਚ ਸੰਭਾਲਿਆ ਪਾਇਆ ਰਤਨ ਕਰਾਹੋ ਦੀਵਾ ਬਾਲਿਆ ਸੱਚੇ ਸ਼ਬਦ ਸਲਾਹੇ ਸੁਖੀਏ ਸੱਚ ਬਾਲਿਆ ਨਿਡਰਿਆ ਡਰ ਲੱਗ ਗਰਭ ਸੇ ਗਾਲਿਆ ਨਾਮ ਭੁੱਲਾ ਜਗ ਫਿਰੇ ਬੇਤਾਲਿਆ ਸਲੋਕ ਮਹਲਾ ਤੀਜਾ ਭੈ ਵਿੱਚ ਜੰਮੈ ਭੈ ਮਰੈ ਭੀਪ ਮਨ ਮਹਿ ਹੋਏ ਨਾਨਕ ਭੈ ਵਿੱਚ ਜੇ ਮਰੈ ਸਹਿਲਾ ਆਇਆ ਸੋਏ ਮਹੱਲਾ ਤੀਜਾ ਭੈ ਵਿੱਚ ਜੀਵੇ ਬਹੁਤ ਬਹੁਤ ਖੁਸ਼ੀਆ ਖੁਸ਼ੀ ਕਮਾਏ ਨਾਨਕ ਭੈ ਵੇੜੈ ਜੇ ਮਰੈ ਮੋਹਿ ਕਾਲੈ ਉੱਠ ਜਾਏ ਪੌੜੀ ਸਤਿਗੁਰੂ ਹੋਏ ਦਿਆਲ ਤਾਂ ਸਰਦਾ ਪੂਰੀਐ ਸਤਿਗੁਰੂ ਹੋਏ ਦਿਆਲ ਨਾ ਕਬਹੂ ਝੂਰੀਐ ਸਤਿਗੁਰੂ ਹੋਏ ਦਿਆਲ ਤਾਂ ਦੁੱਖ ਨਾ ਜਾਣੀਐ ਸਤਿਗੁਰੂ ਹੋਏ ਦਿਆਲ ਤਾਂ ਹਰ ਰੰਗ ਮਾਣੀਐ ਸਤਿਗੁਰੂ ਹੋਏ ਦਿਆਲ ਤਾਂ ਜਮ ਕਰ ਡਰ ਕੇ ਹਾ ਸਤਿਗੁਰੂ ਹੋਏ ਦਿਆਲ ਤਾਂ ਸਦ ਹੀ ਸੁਖ ਦੇਹਾ ਸਤਿਗੁਰੂ ਹੋਏ ਦਿਆਲ ਤਾਂ ਨਾਮ ਨਿਧ ਪਾਈਐ ਸਤਿਗੁਰੂ ਹੋਏ ਦਿਆਲ ਤਾਂ ਸੱਚ ਸਮਾਈਐ ਸਲੋਕ ਮਹੱਲਾ ਪਹਿਲਾ ਸਿਰ ਗੁਹਾਏ ਪੀਵੇ ਮਲ ਮਾਣੀ ਜੂਠਾ ਮੰਗ ਮੰਗ ਖਾਹੀ ਫੁਲਪ ਦੀਹਿਤ ਮੋਹ ਲੈਣ ਪੜਾਸਾ ਪਾਣੀ ਦੇਖ ਸਗਾਹੀ ਭੇਡਾਂ ਵਾਗੇ ਸਿਰ ਗੁਹਾਇਨ ਭਰਿਨ ਹੱਥ ਸਵਾਹੀ ਮਾਉ ਪੀਓ ਕਿਰਤ ਗਵਾਇਨ ਰੱਬਣ ਟੱਬਰ ਟੱਬਰ ਰੋਵਨ ਧਾਹੀ ਉਹਨਾਂ ਪਿੰਡ ਨਾ ਪੱਤਲ ਕਿਰਿਆ ਨਾ ਦੇਵਾ ਮੋਹਿ ਕਥਾਹੁ ਪਾਹੀ ਅੜਸਠ ਦਿਨ ਦੇਣ ਨਾ ਢੋਈ ਬ੍ਰਾਹਮਣ ਨਾ ਖਾਹੀ ਸਦਾ ਕੁਚੀਲ ਰਹੇ ਦਿਨ ਰਾਤੀ ਮੱਥੇ ਟਿੱਕੇ ਨਾਹੀ ਝੁੰਡੀ ਪਾਇ ਬਹਿਨ ਨਿਤ ਮਰਣੇ ਦਾੜ ਦੀਵਾਣ ਨਾ ਜਾਹੀ ਲੱਕੀ ਕਾਸੇ ਹਾਥੀ ਫੰਮਣ ਅੱਗੋ ਪਿੱਛੇ ਜਾਹੀ ਨਾ ਹੋਏ ਜੋਗੀ ਨਾ ਹੋਏ ਜੰਗਮ ਨਾ ਹੋਏ ਕਾਜੀ ਮੁੱਲਾਂ ਦਏ ਵਿਗੋਏ ਫਿਰੇ ਵਗੱਤਾ ਫਿੱਟਾ ਵੱਤੇ ਗੱਲਾਂ ਜੀ ਮਰਜ ਵਾਲੇ ਸੋਈ ਆਪਣਾ ਕੋਈ ਰੱਖੈ ਦਾਨੋ ਤੈਸ਼ਨਾ ਨੋ ਵੰਜੇ ਭਸ ਪਈ ਸਿਰ ਖੁੱਤੈ ਪਾਣੀ ਵਿੱਚੋਂ ਰਤਨੋ ਪੰਨੇ ਮੇਰ ਕੀਆ ਮਾਧਾਣੀ ਅੜਸਠ ਤੀਰਥ ਦੇਵੀ ਥਾਪੇ ਬਰਬੀ ਲੱਗੈ ਬਾਣੀ ਨਾਇ ਨਿਵਾਜਾ ਨਾਤੇ ਪੂਜਾ ਨਾਵਨ ਸਦਾ ਸੁਜਾਣੀ ਮੋਇਆ ਜਿਵਦਿਆਂ ਗੱਤ ਹੋਵੇ ਜਾਂ ਸਿਰ ਪਾਈਐ ਪਾਣੀ ਨਾਨਕ ਸਿਰ ਖੁੱਤੇ ਸੈਤਾਨੀ ਇਹਨਾਂ ਗੱਲ ਨਾ ਪਾਣੀ ਵੱਟੇ ਹੋਏ ਹੋਏ ਬਿਲਾਵਲ ਜੀਆਂ ਜੁਗਤ ਸਮਾਣੀ ਵੱਟੇ ਅਨਕ ਮਾਦ ਕਪਾਹਾ ਸਬਸੇ ਪੜਦਾ ਹੋਵੇ ਵੱਟੇ ਘਾਹੋ ਚਰਹੇ ਨਿਤ ਸੁਰਹੀ ਸਾ ਧਨ ਦਹੀ ਬਲੋਵੈ ਤਿਤ ਘੇ ਹੋਮ ਜਗ ਸਦ ਪੂਜਾ ਪਯ ਕਾਜ ਸੋਹੈ ਗੁਰੂ ਸਮੁੰਦ ਨਦੀ ਸਭ ਸਿੱਖੀ ਨਾਤੇ ਜਿਤ ਵਡਿਆਈ ਨਾਨਕ ਜੇ ਸਿਰ ਕੁੱਤੇ ਨਾਵਨ ਨਾਹੀ ਤਾਂ ਸੱਤ ਚੱਟੇ ਸਿਰ ਛਾਈ ਮਹੱਲਾ ਦੂਜਾ ਅੱਗੇ ਪਾਲਾ ਕੇ ਕਰੇ ਸੂਰਜ ਕੇ ਹੀ ਰਾਤ ਚੰਨ ਹਨੇਰਾ ਕੇ ਕਰੇ ਪੌਣ ਪਾਣੀ ਕਿਆ ਜਾਤ ਤਤ ਜੀ ਜੀ ਕੇ ਕਰੇ ਜਿਸ ਸਭ ਕੁਛ ਹੋਏ ਨਾਨਕ ਤਾਂ ਪਤ ਜਾੜੀਐ ਜਾ ਪਤ ਰੱਖੈ ਸੋਏ ਪੌੜੀ ਤੂੰ ਸੱਚੇ ਸੁਭਾਨ ਸਦਾ ਕਲਾਣਿਆ ਤੂੰ ਸੱਚਾ ਦੀਵਾਨ ਹੋ ਰਿਹਾ ਬਣ ਜਾਣਿਆ ਸੱਚ ਜੇ ਮੰਗੇ ਦਾਨ ਸਿਰ ਤੁਦੇ ਜੇ ਹਿਆ ਸੱਚ ਤੇਰਾ ਫਰਮਾਨ ਸਭ ਦੇ ਸੋਹਿਆ ਮੰਨੇ ਗਿਆਨ ਧਿਆਨ ਤੁਈ ਤੇ ਪਾਇਆ ਕਰਮ ਪਵੇ ਨਿਸਾਨ ਨਾ ਚੱਲੇ ਚਲਾਇਆ ਤੂੰ ਸੱਚਾ ਦਾ ਤਾਰ ਨਿਰਦੇਵ ਚੜੇ ਸਵਾਇਆ ਨਾਨਕ ਮੰਗੇ ਦਾਨ ਜੁਦ ਪਾਇਆ ਸਲੋਕ ਮਹੱਲਾ ਦੂਜਾ ਦੇਖਿਆ ਆਗ ਸੁਣਾ ਦੇਖਿਆ ਆਗ ਬੁਝਾਇਆ ਸਿਫਤੀ ਸੱਚ ਸਮੇਓ ਤਿੰਨ ਕੋ ਕਿਆ ਉਪਦੇਸੀਏ ਜਿਨ ਗੁਰੂ ਨਾਨਕ ਦੇਵ ਮਹੱਲਾ ਪਹਿਲਾ ਆਪ ਜਾਏ ਸੋਈ ਬੂਝੈ ਜਿਸ ਆਪ ਸੁਝਾਏ ਤੇ ਸਭ ਕਿਸੇ ਸੂਝੈ ਕਹਿ ਕੇ ਕਥਨਾ ਮਾਇਆ ਲੂਝੈ ਹੁਕਮ ਸਗਲ ਹੁਕਮੀ ਸਗਲ ਕਰੇ ਆਕਾਰ ਆਪੇ ਜਾਣੇ ਸਰਬ ਵਿਚਾਰ ਅੱਖਰ ਨਾਨਕ ਅਖਿਓ ਆਪ ਲੈ ਭਰਾਤ ਹੋਵੇ ਜਿਸ ਦਾਤ ਪੌੜੀ ਹੋ ਢਾਡੀ ਬੇਕਾਰ ਘਰ ਲਾਇਆ ਰਾਤ ਦਹਿ ਗਵਾਰ ਤੁਰੋ ਫਰਮਾਇਆ ਢਾਡੀ ਸੱਚੇ ਮਹਿਲ ਖਸਮ ਬੁਲਾਇਆ ਸੱਚੇ ਸਿਫਤ ਸਲਾਹ ਕੱਪੜਾ ਪਾਇਆ ਸੱਚਾ ਅੰਮ੍ਰਿਤ ਨਾਮ ਭੋਜਨ ਆਇਆ ਗੁਰਮਤੀ ਖਾਧਾ ਰਾਜ
तिन सुख पाया ढाडी करे बसाओ शब्द बजाया नानक सच लाहे पूरा पाया सुध राह गोड़ी गुवारे री महला पहला चुप दे दुप दे ओंकार सतनाम करता पुरख निरभौ निरवैर अकाल मूर्ता जूनी सह भंगुर प्रसाद भौ मुझ भारा वड्डा तोल मान मत हौली बोले बोल सिर धार चलिए सहिए भार नदरी करमी गुर बिचार भै बिन कोई न लंगस पार भै बो राख्या भाए सवार रहाओ भै तनगन पक पै नाल भै पो घड़िए शब्द सवार भै बिन काड़त कच्चन कच अंधा सच्चा अंधी सट बुद्धि बाजी उपज चाओ सह स्याणप पवे नाताओ नानक मनमुख बोलण वाओ अंधा खर वाओ दवाओ गोड़ी महला पहला डर घर घर डर डर डर जाए सो डर के हा जित डर डर पाए तुदमन दूजी ना ही जाए जो कुछ वरते सब तेरी रजाए डरिए जे डर होवे होर डर डर डर ना मन का सूर रहाओ ना जियो मरे ना डूबे तर जिन किस किया सो किस कर हुक्मी आवे हुक्म जाए आगे पाचे हुक्म समाए हंस हित आसा समान तिस भूख बहुत

ਬੁਝਰ ਗਿਆਨੀ ਇਹੋ ਵਿਚਾਰ ਕਸਦਾ ਭਗਤਾ ਸੁਨਤਾ ਸੋਈ ਆਪ ਵਿਚਾਰੇ ਸੋ ਗਿਆਨੀ ਹੋਈ ਰਹਾ ਉਦੇਹੀ ਮਾਟੀ ਬੋਲੇ ਪਾਉਣ ਬੁਝਰ ਗਿਆਨੀ ਮੁਆ ਹੈ ਕੌਣ ਮੋਹਿ ਸੁਰਤ ਬਾਦ ਅਹੰਕਾਰ ਉਹ ਨਾ ਮੁਆ ਜੋ ਦੇਖਣ ਹਾਰ ਜੈ ਕਾਰਣ ਤਾਠ ਤੀਰਥ ਜਾਹੀ ਰਤਨ ਪਦਾਰਥ ਕੜੀ ਮਾਹੀ ਪੜਵੜ ਪੰਡਤ ਬਾਦ ਵਖਾਣ ਪਿੱਤਰ ਦਿਵਸਥ ਨਾ ਜਾੜ ਹੋ ਨਾ ਮੁਆ ਮੇਰੀ ਮੋਹਿ ਬੁਲਾਏ ਉਹ ਨਾ ਮੁਆ ਜੋ

99 ਪਾਸ ਪਈ ਸਿਰ ਕੁੱਤੇ ਪਾਣੀ ਵਿੱਚੋਂ ਰਤਨੋ ਪੰਨੇ ਮੇਰ ਕੀਆ ਮਾਦਾਣੀ 68 ਤੀਰਥ ਦੇਵੀ ਥਾਪੇ ਪੂਰਬੀ ਲੱਗੇ ਬਾਣੀ ਨਾਏ ਨਿਵਾਜਾ ਨਾਤੇ ਪੂਜਾ ਨਾਵਨ ਸਦਾ ਸੁਜਾਣੀ ਮੋਇਆ ਜੀਵਦਿਆ ਗਤ ਹੋਵੇ ਜਾਂ ਸਿਰ ਪਾਈਏ ਪਾਣੀ ਨਾਨਕ ਸਿਰ ਖੁੱਥੇ ਸਹਿਤਾਨੀ ਇਨ੍ਹਾਂ ਗੱਲ ਨਾ ਪਾਣੀ ਬੁੱਠੇ ਹੋਇਆ ਹੋਏ ਬਿਲਾਵਲ ਜੀਆਂ ਜੁਗ ਸਮਾਣੀ ਬੁੱਠੇ ਅਨ ਕਮਾਦ ਕਪਾਹ ਸਬਦੇ ਪੜਦਾ ਹੋਵੇ ਬੁੱਠੇ ਘਾਉ ਚਰੇ ਨਿਤ ਸੁਰਹੀ ਸਾ ਤਨ ਦਹੀਂ ਬਿਲੋਵੈ ਤਿਤ ਘੇ ਹੋਮ ਜਗ ਸਦ ਪੂਜਾ ਪੈ ਕਾਰਜ ਸੋਹੈ ਗੁਰ ਸਮੁੰਦ ਨਦੀ ਸਭ ਸਿੱਖੀ ਨਾਤੇ ਜਿਤ ਵੜਿਆਈ ਨਾਨਕ ਜੇ ਸੁਰਖਤੈ ਨਾਵਣ ਨਾਹੀ ਤਾਂ ਸਤ ਚੱਟੈ ਸਿਰ ਸ਼ਾਈ ਮਹੱਲਾ ਦੂਜਾ।

ਜੀ ਚੀਜੀ ਕੀ ਕਰੇ ਜਿਸ ਵਿੱਚ ਸਭ ਕੁਛ ਹੋਏ ਨਾਨਕ ਤਾਂ ਪਤ ਜਾਣੀਏ ਜਾ ਪਤ ਰੱਖੇ ਸੋਈ ਪੌੜੀ ਤੁਧ ਸੱਚੇ ਸੁਭਾਨ ਸਦਾ ਕਲਾਣਿਆ ਤੂੰ ਸੱਚਾ ਦੀਵਾਨ ਹੋਰ ਆਵਣ ਜਾਣਿਆ ਸੱਚ ਜੇ ਮੰਗੇ ਦਾਨ ਸੇ ਤੁਧੇ ਜੇਹਾ ਸੱਚ ਤੇਰਾ ਫਰਮਾਨ ਸਭ ਦੇ ਸੋਹਿਆ ਮੰਨਿਆ ਗਿਆਨ ਧਿਆਨ ਤੁਧ ਤੇ ਪਾਇਆ ਕਰਮ ਪਵੇ ਨਿਸ਼ਾਨ ਨਾ ਚੱਲੇ ਚਲਾਇਆ ਤੂੰ ਸੱਚਾ ਦਾਤਾਰ ਨਿਤ ਦੇਵੈ ਚੜੈ ਸਵਾਇਆ ਨਾਨਕ ਮੰਗੇ ਦਾਨ ਜੋ ਤੁਧ ਪਾਇਆ ਸਲੋਕ ਮਹੱਲਾ ਦੂਜਾ ਦੇਖਿਆ ਆਖ ਬੁਝਾਇਆ ਸਿਫਤੀ ਸੱਚ ਸਮੇਓ ਤਿਨਕੋ ਕਿਆ ਉਪਦੇਸੀਐ ਜਿਨ ਗੁਰ ਨਾਨਕ ਦਿਓ ਮਹੱਲਾ ਪਹਿਲਾ ਆਪ ਬੁਝਾਏ ਸੋਈ ਬੂਝੈ ਜਿਸ ਆਪ ਸੁਝਾਏ ਤਿਸ ਸਭ ਕਿਛ ਸੁਝੈ ਕਹਿ ਕਹਿ ਕਥਨਾ ਮਾਇਆ ਲੂਝੈ ਹੁਕਮੀ ਸਗਲ ਕਰੇ ਆਕਾਰ ਆਪੇ ਜਾਣੇ ਸਰਬ ਵਿਚਾਰ ਅੱਖਰ ਨਾਨਕ ਆਖਿਓ ਆਪ ਲਹੇ ਭਰਾਤ ਹੋਵੇ ਜਿਸ ਦਾਤ ਪੌੜੀ ਹੋਂ ਢਾਡੀ ਵੈਕਾਰ ਘਾਰੇ ਲਾਇਆ ਰਾਤ ਦੇਹੇ ਕਹਿ ਵਾਰ ਧੁਰੋ ਫਰਮਾਇਆ ਢਾਡੀ ਸੱਚੇ ਮਹਿਲ ਖਸਮ ਬੁਲਾਇਆ ਸੱਚੀ ਸਿਫਤ ਸਲਾਹ ਕੱਪੜਾ ਪਾਇਆ ਸੱਚਾ ਅੰਮ੍ਰਿਤ ਨਾਮ ਭੋਜਨ ਆਇਆ ਗੁਰਮਤੀ ਖਾਧਾ ਰੱਜ ਤਿੰਨ ਸੁਖ ਪਾਇਆ ਢਾਡੀ ਕਰੇ ਪਸਾਉ ਸ਼ਬਦ ਵਜਾਇਆ ਨਾਨਕ ਸੱਚ ਸਲਾਹੇ ਪੂਰਾ ਪਾਇਆ ਸੁਧ ਰਾਗ ਗੌੜੀ ਗੁਆਰੇਰੀ ਮਹੱਲਾ ਪਹਿਲਾ ਚੌਪਦੇ ਦੁਪਦੇ ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੁਨੀ ਸਹਿ ਭੰਗੁਰ ਪ੍ਰਸਾਦ ਪਉ ਮਚ ਭਾਰਾ ਵੱਡਾ ਤੋਲ ਮਨ ਮਤ ਹੌਲੀ ਬੋਲੇ ਬੋਲ ਸਿਰ ਤਰ ਚਲੀਏ ਸਹੀਏ ਭਾਰ ਨਦਰੀ ਕਰਮੀ ਗੁਰ ਵਿਚਾਰ ਪੈ ਬਿਨ ਕੋਈ ਨ ਲੰਘਸ ਪਾਰ ਪੈ ਪਉ ਰਾਖਿਆ ਭਾਏ ਸਵਾਰ ਰਹਾਓ ਪੈ ਤਨ ਅਗਨ ਪਖੈ ਪੈ ਨਾਲ ਪੈ ਪਉ ਘੜੀਏ ਸ਼ਬਦ ਸਵਾਰ ਪੈ ਬਿਨ ਘੜਤ ਕੱਚ ਨੇ ਕੱਚ ਅੰਧਾ ਸੱਚਾ ਅੰਧੀ ਸੱਟ ਬੁੱਧੀ ਬਾਜੀ ਉਪਜੇ ਚਾਓ ਸਹਿ ਸਿਆਣ ਪਵੇ ਨਤਾਓ ਨਾਨਕ ਮਨਮੁਖ ਬੋਲਣ ਵਾਓ ਅੰਧਾ ਅੱਖਰ ਵਾਓ ਦੁਆਓ ਗੌੜੀ ਮਹੱਲਾ ਪਹਿਲਾ ਡਰ ਕਰ ਕਰ ਡਰ ਡਰ ਡਰ ਜਾਏ ਸੋ ਡਰ ਕਿਹਾ ਜਿਤ ਡਰ ਡਰ ਪਾਏ ਤੁਧ ਬਿਨ ਦੂਜੀ ਨਾਹੀਂ ਜਾਏ ਜੋ ਕੁਛ ਵਰਤੇ ਸਭ ਤੇਰੀ ਰਜਾਏ ਡਰੀਏ ਜੇ ਡਰ ਹੋਵੇ ਹੋਰ ਡਰ ਡਰ ਡਰਨਾ ਮਨ ਕਾ ਸੂਰ ਰਹਾਓ ਨਾ ਜੀਉ ਮਰੇ ਨਾ ਡੂਬੈ ਤਰੇ ਜਿਨ ਕਿਛ ਕੀਆ ਸੋ ਕਿਛ ਕਰੇ ਹੁਕਮੇ ਆਵੇ ਹੁਕਮੇ ਜਾਏ ਆਗੇ ਪਾਛੇ ਹੁਕਮ ਸਮਾਏ ਹਾਂਸ ਹੇਤ ਆਸਾ ਅਸਮਾਨ ਤਿਸ ਵਿੱਚ ਭੂਖ ਬਹੁਤ ਨਹਿਸਾਨ ਪਾਉ ਖਾਣਾ ਪੀਣਾ ਆਧਾਰ ਬਿਨ ਖਾਦੇ ਮਰ ਹੋਏ ਗਵਾਰ ਜਿਸ ਕਾ ਕੋਏ ਕੋਈ ਕੋਏ ਕੋਏ ਸਭ ਕੋ ਤੇਰਾ ਤੂੰ ਸਭਨਾ ਕਾ ਸੋਏ ਜਾ ਕੇ ਜੀ ਜੰਤ ਤਨ ਮਾਰ ਨਾਨਕ ਆਖਣ ਬਿਖਮ ਵਿਚਾਰ ਗੌੜੀ ਮਹੱਲਾ ਪਹਿਲਾ ਮਾਤਾ ਮਤ ਪਿਤਾ ਸੰਤੋਖ ਸਤ ਭਾਈ ਕਰ ਇਹੋ ਵਿਸੇਖ ਕਹਿਣਾ ਹੈ ਕਿਛ ਕਹਿਣ ਨਾ ਜਾਏ ਤੋ ਕੁਦਰਤ ਕੀਮਤ ਨਹੀਂ ਪਾਏ ਰਹਾਉ ਸਰਮ ਸੁਰਤ ਦੋਏ ਸਸੁਰ ਭਏ ਕਰਣੀ ਕਾਮਣ ਕਰਮਨ ਲਏ ਸਾਹਾ ਸੰਯੋਗ ਵਿਆਹ ਵਿਯੋਗ ਸੱਚ ਸੰਤਤ ਕਹੋ ਨਾਨਕ ਯੋਗ ਗੌੜੀ ਮਹੱਲਾ ਪਹਿਲਾ ਪੌਣੇ ਪਾਣੀ ਅਗਨੀ ਕਾ ਮੇਲ ਚੰਚਲ ਚਪਲ ਬੁੱਧ ਕਾ ਖੇਲ ਨੌ ਦਰਵਾਜੇ ਦਸਵਾਂ ਦੁਆਰ ਬੁਜਰੇ ਗਿਆਨੀ ਇਹੋ ਵਿਚਾਰ ਕਥਤਾ ਬਖਤਾ ਸੁਨਤਾ ਸੋਈ ਆ ਵਿਚਾਰੇ ਸੁਗਿਆਨੀ ਹੋਈ ਰਹਾਓ ਦੇਹੀ ਮਾਟੀ ਬੋਲੇ ਪੌਣ ਬੁਜਰੇ ਗਿਆਨੀ ਮੂਆ ਹੈ ਕੌਣ ਮੋਈ ਸੁਰਤ ਬਾਦ ਅਹੰਕਾਰ ਉਹ ਨਾ ਮੂਆ ਜੋ ਦੇਖਣ ਹਾਰ ਜੈ ਕਾਰਨ ਤੱਟ ਤੀਰਥ ਜਾਹੀ ਰਤਨ ਪਦਾਰਥ ਘੱਟ ਹੀ ਮਾਹੀ ਪੜ ਪੜ ਪੰਡਿਤ ਬਾਦ ਵਖਾਣੇ ਭੀਤਰ ਹੁੰਦੀ ਵਸ ਨਾ ਜਾਣੈ ਹੋ ਨਾ ਮੂਆ ਮੇਰੀ ਮੋਈ ਬੁਲਾਏ ਹੋ ਨਾ ਮੂਆ ਜੋ ਰਿਹਾ ਸਮਾਏ ਕਹ ਨਾਨਕ ਗੁਰ ਬ੍ਰਹਮ ਦੇਖਾਇਆ ਮਰਤਾ ਜਾਤਾ ਨਦਰ ਨਾ ਆਇਆ ਗੌੜੀ ਮਹੱਲਾ ਪਹਿਲਾ ਦੱਖਣੀ ਸੁਣ ਸੁਣ ਬੂਝੇ ਮਾਨੇ ਨਾਓ ਤਾਂ

ਪਾਉ। ਖੇਤੀ ਬਣਜ ਨਾਵੈ ਕੀ ਓਟ, ਪਾਪੂਨ ਬੀਜ ਕੀ ਪੋਟ। ਕਾਮ ਕ੍ਰੋਧ ਜੀ ਮੈਂ ਚੋਟ, ਨਾਮ ਵਿਸਾਰ ਚੱਲੇ ਮਨ ਖੋਟ। ਸਾਚੇ ਗੁਰ ਕੀ ਸਾਚੀ ਸੀਖ, ਤਨ ਮਨ ਸੀਤਲ ਸਾਚ ਪ੍ਰੀਖ। ਜਲ ਪੁਰਾਇਣ ਰਸ ਕਮਲ ਪ੍ਰੀਖ, ਸਬਦਰ ਤੇ ਮਿੱਠੇ ਰਸ ਈਖ। ਹੁਕਮ ਸੰਜੋਗੀ ਗੜ ਦਸ ਦੁਆਰ, ਪੰਚ ਵਸੇ ਮਿਲ ਜੋਤ ਅਪਾਰ। ਆਪ ਤੁਲੈ ਆਪੇ ਵਣਜਾਰ, ਨਾਨਕ ਨਾਮ ਸਵਾਰਨ ਹਾਰ। ਗੌੜੀ ਮਹੱਲਾ ਪਹਿਲਾ, ਜਾਤੋ ਜਾਏ ਕਹਾਂ ਤੇ ਆਵੈ, ਕਹਿ ਉਪਜੇ ਕਹਿ ਜਾਏ ਸਮਾਵੈ। ਕਿਉਂ ਬਾਂਧਿਓ ਕਿਉਂ ਮੁਕਤੀ ਪਾਵੈ, ਕਿਉਂ ਅਵਿਨਾਸੀ ਸਹਿਜ ਸਮਾਵੈ। ਨਾਮ ਹਿਰਦੇ ਅੰਮ੍ਰਿਤ ਮੁਖ ਨਾਮ, ਨਰ ਹਰ ਨਾਮ ਨਰ ਹਰ ਨਹਿ ਕਾਮ ਰਹਾਉ। ਸਹਿਜੇ ਆਵੈ ਸਹਿਜੇ ਜਾਏ, ਮਨ ਤੇ ਉਪਜੇ ਮਨ ਮਾਹੇ ਸਮਾਏ। ਗੁਰਮੁਖ ਮੁਕਤੋ ਬੰਧ ਨਾ ਪਾਏ, ਸ਼ਬਦ ਵਿਚਾਰ ਛੁੱਟੇ ਹਰ ਨਾਏ। ਤਰ ਬਰ ਪੰਖੀ ਬਹੁ ਨਿਸਬਾਸ, ਸੁਖ ਦੁਖੀਆ ਮਨ ਮੋਹ ਵਿਨਾਸ਼। ਸਾਜ ਬਿਹਾਗ ਤੱਕੇ ਆਗਾਸ, ਦੈ ਦਿਸ ਧਾਵੈ ਕਰਮ ਲਿਖਿਆਸ। ਨਾਮ ਸੰਜੋਗੀ ਗੋਇਲ ਥਾਟ, ਕਾਮ ਕ੍ਰੋਧ ਫੂਟੇ ਬਿਖਮਾਟ। ਬਿਨ ਬੱਖਰ ਸੁਨੋ ਕਰਹਾਟ, ਗੁਰਮਿਲ ਖੋਲੇ ਬਜਰ ਕਪਾਟ। ਸਾਧ ਮਿਲੇ ਪੂਰਬ ਸੰਜੋਗ, ਸੱਚ ਰਹਿਸੇ ਪੂਰੇ ਹਰ ਲੋਕ। ਮਨ ਧਨ ਦੀ ਲੈ ਸਹਿ ਸੁਭਾਏ, ਨਾਨਕ ਤਿੰਨ ਕੈ ਲਾਗੋ ਪਾਏ। ਗੌੜੀ ਮਹੱਲਾ ਪਹਿਲਾ, ਕਾਮ ਕ੍ਰੋਧ ਮਾਇਆ ਮੈਂ ਚੀਤ, ਝੂਠ ਵਿਕਾਰ ਜਾਗੇ ਹਿਤ ਚੀਤ। ਪੂੰਜੀ ਪਾਪ ਲੋਭ ਕੀ ਕੀਤ, ਤਰ ਤਾਰੀ ਮਨ ਨਾਮ ਸੁਚੀਤ। ਵਾਹੋ ਵਾਹੋ ਸਾਚੇ ਮੈਂ ਤੇਰੀ ਟੇਕ, ਹੋਂ ਪਾਪੀ ਤੂੰ ਨਿਰਮਲ ਏਕ ਰਹਾਓ। ਅਗਨ ਪਾਣੀ ਬੋਲੇ ਪੜਵਾਓ, ਜੀਬਾ ਇੰਦਰੀ ਏਕ ਸੁਆਓ। ਦ੍ਰਿਸ਼ਟ ਵਿਕਾਰੀ ਨਾਹੀ ਭਾਉ ਪਾਓ, ਆਪੇ ਮਾਰੇ ਤਾਂ ਪਾਏ ਨਾਓ। ਸ਼ਬਦ ਰੇ ਫਿਰ ਮਰਨਾ ਹੋਏ, ਬਿਨ ਮੂਏ ਕਿਉਂ ਪੂਰਾ ਹੋਏ। ਪ੍ਰਪੰਚ ਵਿਆਪ ਰਿਹਾ ਮਨ ਦੋਏ, ਥਿਰ ਨਾਰਾਇਣ ਕਰੇ ਸੋ ਹੋਏ। ਬੋਥੇ ਚੜੋ ਜ ਆਵੈ ਵਾਰ,

ਪੌੜੀ ਮਹੱਲਾ ਪਹਿਲਾ। ਉਲਟੇ ਕਮਲ ਬ੍ਰਹਮ ਵੀਹ ਚਾਰ ਅੰਮ੍ਰਿਤ ਧਾਰ ਗਗਨ ਦਸ ਦੁਆਰ। ਤ੍ਰਿਵਣ ਵੇਦਿਆ ਆਪ ਮੁਰਾਰ ਰੇ ਮਨ ਮੇਰੇ ਭਰਮ ਨਾ ਕੀਜੈ ਮਨ ਮਾਨਿਆ ਅੰਮ੍ਰਿਤ ਰਸ ਪੀਜੇ ਰਹਾਓ। ਜਨਮ ਜੀਤ ਮਰਨ ਮਨ

ਵਿਚਾਰ ਕਰੋ ਕਿਸ ਕਾਮ ਨਰ ਨਾਰਾਇਣ ਅੰਤਰ ਜਾਮ ਆਨ ਮਨੋ ਤੋ ਪਰ ਕਰ ਜਾਓ ਕਿਸ ਜਾਚੋ ਨਾਹੀ ਕੋ ਥਾਓ ਨਾਨਕ ਗੁਰਮਤ ਸਹਿਜ ਸਮਾਓ ਗੌੜੀ ਮਹੱਲਾ ਪਹਿਲਾ ਸਤਿਗੁਰ ਮਿਲੇ ਸੋ ਮਰਨ ਦਿਖਾਏ ਮਰਨ ਰਹਿਣ ਰਸ ਅੰਤਰ ਪਾਏ ਗਰਭ ਨਿਵਾਰ ਗਗਨਪੁਰ ਪਾਏ ਮਰਨ ਲਿਖਾਏ ਆਏ ਨਹੀਂ ਰਹਿਣਾ ਹਰ ਜਪ ਜਾਪ ਰਹਿਣ ਹਰ ਸਰਣਾ ਰਹਾਓ ਸਤਿਗੁਰ ਮਿਲੇ ਤਾਂ ਦੁਬਦਾ ਪਾਗੈ ਕਮਲ ਵਿਗਾਸ ਮਨ ਹਰ ਪ੍ਰਭ ਲਾਗੈ ਜੀਵਿਤ ਮਰੇ ਮਹਾਰਸ ਆਗੈ ਸਤਿਗੁਰ ਮਿਲਿਆ ਸੱਚ ਸੰਜਮ ਸੂਚਾ ਗੁਰ ਕੀ ਪੌੜੀ ਉੱਚੋ ਉੱਚਾ ਕਰਮ ਮਿਲੇ ਜਮਕਾ ਪਾਉ ਮੂਚਾ ਗੁਰ ਮਿਲਿਆ ਮਿਲ ਅੰਕ ਸਮਾਇਆ ਕਰ ਕਿਰਪਾ ਕਰ ਮਹਿਲ ਦਿਖਾਇਆ ਨਾਨਕ ਹਉਮੈ ਮਾਰ ਮਿਲਾਇਆ ਗੌੜੀ ਮਹੱਲਾ ਪਹਿਲਾ ਕਿਰਤ ਪਿਆ ਨਾ ਮੇਟੇ ਕੋਏ ਕਿਆ ਜਾਣਾ ਕਿਆ ਅੱਗੇ ਹੋਏ

ਦੇਵਟ ਦਾਤਾ ਦੇਵਨਹਾਰ ਤੋਟ ਨਾਹੀਂ ਤੁਧ ਭਗਤ ਭੰਡਾਰ ਕੀਆ ਗਰਵ ਨਾ ਆਵੈ ਰਾਸ ਜੀਓ ਪਿੰਡ ਸਭ ਤੇਰੇ ਪਾਸ ਤੂੰ ਮਾਰ ਜੀ ਵਾਲੇ ਬਾਕਸ ਮਿਲਾਏ ਜਿਉ ਭਾਵੀ ਤੂੰ ਨਾਮ ਜਪਾਏ ਤੂੰ ਦਾਨਾ ਬੀਨਾ ਸਾਚਾ ਸਿਰ ਮੇਰੇ ਗੁਰਮਤ ਦੇ ਭਰੋਸੈ ਤੇਰੇ ਤਨ ਮਨ ਮੈਲ ਨਾਹੀਂ ਮਨ ਰਾਤਾ ਗੁਰ ਬਚਨੀ ਸੱਚ ਸਬਦ ਪਛਾਤਾ ਤੇਰਾ ਤਾਣ ਨਾਮ ਕੀ ਵਡਿਆਈ ਨਾਨਕ ਰਹਿਣਾ ਭਗਤ ਸਰਣਾਈ ਗੌੜੀ ਮਹੱਲਾ ਪਹਿਲਾ ਜਿਨ ਅਕਥ ਕਹਾਇਆ ਅਪਿਉ ਪਿਆਇਆ ਅਨਪੈ ਵਿਸਰੇ ਨਾਮ ਸਮਾਇਆ ਕਿਆ ਡਰੀਏ ਡਰ ਡਰੈ ਸਮਾਨਾ ਪੂਰੇ ਗੁਰ ਕੇ ਸ਼ਬਦ ਪਛਾਨਾ ਰਹਾਓ ਜਿਸ ਨਰ ਰਾਮ ਹਿਰਦੇ ਹਰ ਰਾਸ ਸਹਿ ਸੁਭਾਏ ਮਿਲੇ ਸਾਹ ਵਾਸ ਜਾਹੇ ਸਵਾਰੇ ਸਾਜ ਬਿਆਲ ਹਿਤ ਉਤ ਮਨਮੁਖ ਬਾਧੈ ਕਾਲ ਐਨਿਸ ਰਾਮ ਹਿਰਦੇ ਸੇ ਪੂਰੇ ਨਾਨਕ ਰਾਮ ਮਿਲੇ ਭ੍ਰਮ ਦੂਰੇ ਗੌੜੀ ਮਹੱਲਾ ਪਹਿਲਾ ਜਨਮ ਮਰੈ ਤ੍ਰੈ ਗੁਣ ਹਿਤਕਾਰ ਚਾਰੇ ਬੇਦ ਕਥੇ ਆਕਾਰ ਤੀਨ ਅਵਸਥਾ ਕਹੈ ਵਖਿਆਨ ਤੁਰਿਆ ਅਵਸਥਾ ਸਤਿਗੁਰ ਤੇ ਹਰ ਜਾਨ ਰਾਮ ਭਗਤ ਗੁਰ ਸੇਵਾ ਤਰਨਾ ਬਹੁੜ ਜਨਮ ਨਾ ਹੋਏ ਹੈ ਮਰਨਾ ਰਹਾਉ ਚਾਰ ਪਦਾਰਥ ਕਹੇ ਸਭ ਕੋਈ ਸਿਮਰਤ ਸ਼ਾਸਤਰ ਪੰਡਿਤ ਮੁਖ ਸੋਈ ਬਿਨ ਗੁਣ ਅਰਥ ਵਿਚਾਰ ਨਾ ਪਾਇਆ ਮੁਕਤ ਪਦਾਰਥ ਭਗਤ ਹਰ ਪਾਇਆ ਜਾਂ ਕੈ ਹਿਰਦੈ ਵਸਿਆ ਹਰ ਸੋਈ ਗੁਰਮੁਖ ਭਗਤ ਪ੍ਰਾਪਤ ਹੋਈ ਹਰ ਕੀ ਭਗਤ ਮੁਕਤ ਆਨੰਦ ਗੁਰਮਤ ਪਾਏ ਪਰਮਾਨੰਦ ਜਿਨ ਪਾਇਆ ਗੁਰਦੇਖ ਦਿਖਾਇਆ ਆਸਾ ਮਾਹੇ ਨਿਰਾਸ ਬੁਝਾਇਆ ਦੀਨਾਨਾਥ ਸਰਬ ਸੁਖਦਾਤਾ ਨਾਨਕ ਹਰ ਚਰਣੀ ਮਨ ਰਾਤਾ ਗੌੜੀ ਚੇਤੀ ਮਹੱਲਾ ਪਹਿਲਾ ਅੰਮ੍ਰਿਤ ਕਾਇਆ ਰਹੇ ਸੁਖਾਲੀ ਬਾਜੀ ਇਹੋ ਸੰਸਾਰੋ

ਉਤਾਰ ਉੱਪਰ ਇਸ਼ਾਰੋ। ਸੁਣ ਸੁਣ ਸੇਖਾ ਮਾਰੀ, ਸੋਕ੍ਰਿਤ ਕੀਤਾ ਰਹਿਸੀ ਮੇਰੇ ਜੀੜੇ, ਬਾਹੁੜ ਨਾ ਆਵੈ ਬਾਰੀ ਰਹਾਓ। ਹਉ ਤੁਧ ਆਖਾ ਮੇਰੀ ਕਾਇਆ, ਤੂੰ ਸੁਣ ਸੇਖਾ ਮਾਰੀ, ਨਿੰਦਾ ਚਿੰਦਾ ਕਰੇ ਭਰਾਈ, ਝੂਠੀ ਲਾਏ ਤਬਾਰੀ, ਬੇਲ ਭਰਾਈ ਜੋ ਹੈ ਜੀੜੇ ਕਰੇ ਚੋਰੀ ਬੁਰਿਆਰੀ, ਹੰਸ ਚੱਲਿਆ ਤੂੰ ਪਿੱਛੇ ਰਹੀਐ, ਛੁੱਟੜ ਹੋਈ ਹੈ ਨਾਰੀ, ਤੂੰ ਕਾਇਆ ਰਹਿਆ ਸੁਪਨੰਤਰ, ਤੂੰ ਦਿਖਿਆ ਕਰਮ ਕਮਾਇਆ, ਕਰ ਚੋਰੀ ਮੈਂ ਜਾ ਕਿਛ ਲੀਆ, ਤਾਂ ਮਨ ਭਲਾ ਭਾਇਆ, ਹਲਤ ਨ ਸੋਭਾ ਪਲਤ ਨ ਢੋਈ, ਅਹਿਲਾ ਜਨਮ ਗਵਾਇਆ, ਹਉ ਖਰੀ ਦੁਹੇਲੀ ਹੋਈ ਬਾਬਾ, ਨਾਨਕ ਮੇਰੀ ਬਾਤ ਨਾ ਪੁੱਛੇ ਕੋਈ ਰਹਾਓ, ਤਾਜੀ ਤੁਰਕੀ ਸੋਇਨਾ ਰੂਪਾ, ਕੱਪੜ ਕੀਰੇ ਭਾਰਾ ਕਿਸੇ

ਦਿਵਾਲ ਉਸਾਰੀ ਪਸਮੰਦਰ ਕੀ ਢੇਰੀ ਸਾਂਚੇ ਸਾਂਚ ਨ ਦੇਈ ਕਿਸਹੀ ਅੰਧ ਜਾਣੇ ਸਭ ਮੇਰੀ ਸੋਇਨ ਲੰਕਾ ਸੋਇਨ ਮਾੜੀ ਸੰਪੈ ਕਿਸੇ ਨ ਕੇਰੀ ਸੁਣ ਮੂਰਖ ਮਨ ਅਜਾਣਾ ਹੋਗ ਤਿਸੇ ਕਾ ਭਾਣਾ ਰਹਾਉ ਸਾਉ ਹਮਾਰਾ ਠਾਕੁਰ ਭਾਰਾ ਹਮ ਤਿਸਕੇ ਬਣਜਾਰੇ ਜੀਉ ਪਿੰਡ ਸਭ ਰਾਸ ਤਿਸੇ ਕੀ ਮਾਰ ਆਪ ਜੀ ਵਾਲੇ ਗੌੜੀ ਚੇਤੀ ਮਹੱਲਾ ਪਹਿਲਾ ਅਵਰ ਪੰਚ ਹਮ ਏਕ ਜਨਾ ਕਿਉਂ ਰਾਖੋ ਕਰ ਬਾਰ ਮਨਾ ਮਾਰੇ ਲੁਟੇ ਨੀਤ ਨੀਤ ਕਿਸ ਆਗੇ ਕਰੀ ਪੁਕਾਰ ਜਨਾ ਸ੍ਰੀ ਰਾਮ ਨਾਮਾ ਉਚਰ ਮਨਾ ਆਗੇ ਜਮਦਲ ਬੇਖਮ ਘਨਾ ਰਹਾਓ ਉਸਾਰ ਮਰੋਲੀ ਰਾਖੇ ਦੁਆਰਾ ਭੀਤਰ ਬੈਠੀ ਸਾਤਨਾ ਅੰਮ੍ਰਿਤ ਕੇਲ ਕਰੇ ਨਿਤ ਕਾਮਣ ਅਵਰ ਲੁਟੇਰ ਸੁਪੰਚ ਜਨਾ ਢਾਏ ਮੜੋਲੀ ਲੂਟਿਆ ਦੇਹਰਾ ਸਾਤਨ ਪਕੜੀ ਏਕ ਜਨਾ ਜਮ ਡੰਡਾ ਗਲ ਸੰਗਲ ਪੜਿਆ ਭਾਗ ਗਏ ਸੇ ਪੰਚ ਜਨਾ ਕਾਮਨ ਲੋੜੇ ਸੋਇਨਾ ਰੂਪਾ ਮਿੱਤਰ ਲੁੜੈਨ ਸੋ ਖਾਦਾਤਾ ਨਾਨਕ ਪਾਪ ਕਰੇ ਤਿਨ ਕਾਰਨ ਜਾਸੀ ਜਮਪੁਰ ਬਾਦਾਤਾ ਗੌੜੀ ਚੇਤੀ ਮਹੱਲਾ ਪਹਿਲਾ ਮੁੰਦਰਾ ਤੇ ਕਟ ਪੀਤਰ ਮੁੰਦਰਾ ਕਾਇਆ ਕੀਜੇ ਖਿੰਥਾ ਤਾ ਪੰਚ ਚੇਲੇ ਵਸ ਕੀਜੇ ਰਾਵਲ ਇਹ ਮਨ ਕੀਜੇ ਡੰਡਾ ਤਾ ਜੋਗ ਜੁਗਤ ਇਵ ਪਾਵਿਸਤਾ ਏਕ ਸਭ ਦੂਜਾ ਹੁਰ ਨਾਸਤ ਕੰਧ ਮੂਲ ਮਨ ਲਾਵਿਸਤਾ ਰਾਹਾਓ ਮੂੰਡ ਮਡਾਇਆ ਜੇ ਗੁਰ ਪਾਈਏ ਹਮ ਗੁਰ ਗਿਨੀ ਗੰਗਾ ਤਾ ਤ੍ਰਿਭਵਨ ਤਾਰਨ ਹਾਰ ਸੁਆਮੀ ਏਕ ਨ ਚੇਤਸ ਅੰਧਾ ਤਾ ਕਰ ਪਟੰਬਰ ਗਲੀ ਮਲ ਲਾਵਸ ਸੰਸਾ ਮੂਲ ਨਾ ਜਾਵਿਸਤਾ ਏਕ ਸਚਾਨੀ ਜੇ ਚਿਤ ਲਾਵੈ ਲਾਭ ਲੋਭ ਕੀ ਤਾਵਿਸਤਾ ਜਪਸ ਨਿਰੰਜਨ ਰਚਸ ਮਨਾ ਕਾਹੇ ਬੋਲੇ ਜੋਗੀ ਕਪਟ ਕਨਾ ਰਹਾਉ ਕਾਇਆ ਕਮਲੀ ਹੰਸ ਇਆਣਾ ਮੇਰੀ ਮੇਰੀ ਕਰਤ ਵਿਆਹਾ ਨੀਤਾ ਪ੍ਰਣਵਤ ਨਾਨਕ ਨਾਗੀ ਦਾਜੈ ਫਿਰ ਪਾਛੇ ਪਛਤਾਣੀਤਾ ਗੌੜੀ ਚੇਤੀ ਮਹੱਲਾ ਪਹਿਲਾ ਔਖਦ ਮੰਤਰ ਮੂਲ ਮਨ ਏਕੈ ਜੇਕਰ ਦ੍ਰਿੜ ਚਿਤ ਕੀ ਜੇ ਰੇ ਜਨਮ ਜਨਮ ਕੇ ਪਾਪ ਕਰਮ ਕੇ ਜਨਮ ਜਨਮ ਕੇ ਪਾਪ ਕਰਮ ਕੇ ਕਾਟਣ ਹਾਰਾ ਲੀਜੇ ਰੇ ਮਨ ਏਕੋ ਸਾਹਿਬ

ਬ੍ਰਹਮੰਡ ਉਚਾਈ ਰੇ। ਰਾਤ ਨੇਰੀ ਸੂਜਸ ਨਾਹੀ, ਲਜ ਟੂਕਸ ਮੂਸਾ ਭਾਈ ਰੇ। ਮਨਮੁਖ ਕਰੈ ਤੇਤਾ ਦੁਖ ਲਾਗੈ, ਗੁਰਮੁਖ ਮਿਲੇ ਵਡਾਈ ਰੇ। ਜੋ ਤਿਨ ਕੀਆ ਸੋਈ ਹੋਆ, ਕਿਰਤਨ ਮੇਟਿਆ ਜਾਈ ਰੇ। ਸੋ ਪਰ ਭਰੇ ਨਾ ਹੋਵੈ ਊਣੈ, ਜੋ ਰਾਤੇ ਰੰਗ ਲਾਈ ਰੇ। ਤਿਨ ਕੀ ਪੰਕ ਹੋਵੈ ਜੈ ਨਾਨਕ, ਤੋ ਮੂੜਾ ਕਿਛ ਪਾਈ ਰੇ। ਗੌੜੀ ਚੇਤੀ ਮਹੱਲਾ ਪਹਿਲਾ, ਕਤਕੀ ਮਾਈ ਬਾਪ ਕਤਕੀਰਾ, ਕਿਦੂ ਥਾਵੋ ਹਮ ਆਏ। ਆਗਨ ਬਿੰਬ ਜਲ ਪੀਤਰ ਨਿਭਜੇ, ਕਾਹੇ ਕੰਮ ਉਪਾਏ। ਮੇਰੇ ਸਾਹਿਬਾ ਕੌਣ ਜਾਣੇ ਗੁਣ ਤੇਰੇ, ਕਹਿ ਨ ਜਾਣੀ ਔਗਣ ਮੇਰੇ ਰਹਾਓ। ਕੇਤੇ ਰੁੱਖ ਬਿਰਖ ਹਮ ਚੀਨੇ, ਕੇਤੇ ਪਸ਼ੂ ਉਪਾਏ। ਕੇਤੇ ਨਾਗ ਕੁੱਲੀ ਮਹਿ ਆਏ, ਕੇਤੇ ਪੰਖ ਉਡਾਏ। ਹੱਟ ਪੱਟਣ ਬਿਜਮੰਦਰ ਭੰਨੈ, ਕਰ ਚੋਰੀ ਕਰ ਆਵੈ। ਅੱਗੋਂ ਦੇਖੈ ਪਿੱਛੋਂ ਦੇਖੈ, ਤੁਝ ਤੇ ਕਹਾਂ ਛਿਪਾਵੈ। ਤਟ ਤੀਰਥ ਹਮ ਨਵਖੰਡ ਦੇਖੇ, ਹੱਟ ਪੱਟਣ ਬਾਜਾਰਾ। ਲੈ ਕੇ ਤਕੜੀ ਤੋਲਣ ਲਾਗਾ, ਘੱਟ ਹੀ ਮੈਂ ਵਣਜਾਰਾ। ਜੇਤਾ ਸਮੁੰਦ ਸਾਗਰ ਨੀਰ ਭਰਿਆ, ਤੇਤੇ ਔਗਣ ਹਮਾਰੇ। ਦਇਆ ਕਰਹੋ ਕਿਛ ਮਿਹਰ ਉਪਾਵੋ, ਡੁੱਬਦੇ ਪੱਥਰ ਤਾਰੇ।

ਜਾਏ। ਅਨਤਕ ਚਾਹਣ ਜੋਗ ਆਏ ਸੇ ਆਏ ਅਨਤ ਗਵਾਏ। ਆਪਣ ਲੀਆ ਜੇ ਮਿਲੇ ਤਾਂ ਸਭ ਕੋ ਭਾਗਟ ਹੋਏ। ਕਰਮਾਂ ਉੱਪਰ ਨਿਬੜੈ ਜੇ ਲੋਚੈ ਸਭ ਕੋਏ। ਨਾਨਕ ਕਰਨਾ ਜਿਨ ਕੀਆ ਸੋਈ ਸਾਰ ਕਰੇ। ਹੁਕਮ ਨਾ ਜਾਪੀ ਖਸਮ।

ਸੁਭਾਏ ਮੇਰਾ ਪ੍ਰਭ ਭਾਰਾ ਕੀਮਤ ਨਹੀਂ ਪਾਏ ਸ਼ਬਦ ਸਲਾਹੇ ਅੰਤ ਨ ਪਾਰਾ ਵਾਰ ਮੇਰਾ ਪ੍ਰਭ ਬਖਸ਼ੇ ਬਖਸ਼ਣ ਹਾਰ ਗੁਰ ਮਿਲਿਆ ਸਭ ਮਤ ਬੁੱਧ ਹੋਏ ਮਨ ਨਿਰਮਲ ਵਸੇ ਸੱਚ ਸੋਏ ਸਾਚ ਵਸਿਆ ਸਾਚੀ ਸਭ ਕਾਰ ਉਤਮ ਕਰਨੀ ਸ਼ਬਦ ਵਿਚਾਰ ਗੁਰ ਤੇ ਸਾਚੀ ਸੇਵਾ ਹੋਏ ਗੁਰਮੁਖ ਨਾਮ ਪਛਾਣੇ ਕੋਏ

ਦੂਜੇ ਸੀਜੇ ਸੋਏ ਗੁਰ ਤੇ ਸਹਿਜ ਸਾਚ ਵਿਚਾਰ ਗੁਰ ਤੇ ਪਾਏ ਮੁਕਤ ਦੁਆਰ ਪੂਰੇ ਭਾਗ ਮਿਲੇ ਗੁਰ ਆਏ ਸਾਚੇ ਸਹਿਜ ਸਾਚ ਸਮਾਏ ਰਹਾਉ ਗੁਰ ਮਿਲਿਆ ਤ੍ਰਿਸ਼ਨਾ ਅਗਨ ਬੁਝਾਏ ਗੁਰ ਤੇ ਸ਼ਾਂਤ ਵਸੇ ਮਨ ਆਏ ਗੁਰ ਤੇ ਪਵਿੱਤ ਪਾਵਨ ਸੁਚ ਹੋਏ ਗੁਰ ਤੇ ਸ਼ਬਦ ਮਿਲਾਵਾ ਹੋਏ ਵਾਹਿਗੁਰੂ ਸਭ ਭਰਮ ਭੁਲਾਈ ਬਿਨ ਨਾਵੇ ਬਹੁਤਾ ਦੁੱਖ ਪਾਈ ਗੁਰਮੁਖ ਹੋਵੈ ਸੋ ਨਾਮ ਧਿਆਈ ਦਰਸ਼ਨ ਸੱਚੇ ਸੱਚੀ ਪਤ ਹੋਈ ਕਿਸ ਨੂੰ ਕਹੀਏ ਦਾਤਾ ਇੱਕ ਸੋਈ ਕਿਰਪਾ ਕਰੇ ਸ਼ਬਦ ਮਿਲਾਵਾ ਹੋਈ ਮਿਲ ਪ੍ਰੀਤਮ ਸਾਚੇ ਗੁਣ ਗਾਵਾ ਨਾਨਕ ਸਾਚੇ ਸਾਚ ਸਮਾਵਾ ਗੌੜੀ ਗੁਆਰੇਰੀ ਮਹੱਲਾ ਤੀਜਾ ਸੋ ਥਾਉ ਸੱਚ ਮਨ ਨਿਰਮਲ ਹੋਏ ਸੱਚ ਨਿਵਾਸ ਕਰੇ ਸੱਚ ਸੋਏ ਸੱਚੀ ਬਾਣੀ ਜੁਗ ਚਾਰੇ ਜਾਪੈ ਸਭ ਕਿਛ ਸਾਚਾ ਆਪੇ ਆਪੈ ਕਰਮ ਹੋਏ ਸਤ ਸੰਗ

ਦੁਖਿਆ ਚੱਲਿਆ ਰੋਏ। ਰਸਨਾ ਹਰਸ ਚਾਖਿਆ ਸਹਿਜ ਸੁਭਾਏ, ਗੁਰ ਕਿਰਪਾ ਤੇ ਸੱਚ ਸਮਾਏ। ਸਾਚੇ ਰਾਤੀ ਗੁਰ ਸ਼ਬਦ ਵਿਚਾਰ, ਅੰਮ੍ਰਿਤ ਪੀਵੇ ਨਿਰਮਲ ਧਾਰ। ਨਾਮ ਸਮਾਵੈ ਜੋ ਭਾਂਡਾ ਹੋਏ, ਉਦੈ ਭਾਂਡੈ ਟਿਕੇ ਨਾ ਕੋਏ। ਗੁਰਸ਼ਬਦੀ ਮਨ ਨਾਮ ਨਿਵਾਸ, ਨਾਨਕ ਸੱਚ ਭਾਂਡਾ ਜਿਸ ਸ਼ਬਦ ਪਿਆਸ। ਗੌੜੀ ਗੁਆਰੇਰੀ ਮਹੱਲਾ ਤੀਜਾ, ਇੱਕ ਗਾਵਤ ਰਹੇ ਮਨ ਸਾਧ ਨ ਪਾਏ। ਹਉਮੈ ਵਿੱਚ ਗਾਵੈ ਬਿਰਥਾ ਜਾਏ, ਗਾਵਣ ਗਾਵੈ ਜਿਨ ਨਾਮ ਪਿਆਰ। ਸਾਚੀ ਬਾਣੀ ਸ਼ਬਦ ਵਿਚਾਰ, ਗਾਵਤ ਰਹੇ ਜੇ ਸਤਿਗੁਰ ਭਾਵੈ। ਮਨ ਤਨ ਰਾਤਾ ਨਾਮ ਸੁਹਾਵੈ, ਰਹਾਉ ਇੱਕ ਗਾਵੈ ਇੱਕ ਭਗਤ ਕਰੇਹ। ਨਾਮ ਨਾ ਪਾਵੈ ਬਿਨ ਅਸਨੇਹ, ਸੱਚੀ ਭਗਤ ਗੁਰ ਸ਼ਬਦ ਪਿਆਰ। ਆਪਣਾ ਪਿਰ ਰਾਖਿਆ ਸਦਾ ਪੁਰਧਾਰ, ਭਗਤ ਕਰੇ ਮੂਰਖ ਆਪ ਜਣਾਵੈ। ਨੱਚ ਨੱਚ ਟੱਪੈ ਬਹੁਤ ਦੁੱਖ ਪਾਵੈ, ਨੱਚਿਆਂ ਟੱਪਿਆਂ ਭਗਤ ਨਾ ਹੋਏ। ਸ਼ਬਦ ਮਰੇ ਭਗਤ ਪਾਏ ਜਨ ਸੋਏ, ਭਗਤ ਬਿਛਲ ਭਗਤ ਕਰਾਏ ਸੋਏ। ਸੱਚੀ ਭਗਤ ਵਿੱਚੋਂ ਆਪ ਖੋਏ, ਮੇਰਾ ਪ੍ਰਭ ਸਾਚਾ ਸਾਬਿਤ ਜਾਣੈ। ਨਾਨਕ ਬਖਸ਼ੇ ਨਾਮ ਪਛਾਣੈ। ਗੌੜੀ ਗੁਆਰੇਰੀ ਮਹੱਲਾ ਤੀਜਾ।

ਮੌਖਦ ਸੋਈ ਜਨ ਪਾਵੈ, ਕਰ ਕਿਰਪਾ ਜਿਸ ਆਪ ਦਿਵਾਵੈ। ਹਰ ਹਰ ਨਾਮ ਜਾਂ ਕਹਿ ਹਿਰਦੈ ਵਸੈ, ਦੁੱਖ ਦਰਦ ਤਿੰਨ ਨਾਨਕ ਨਸੈ। ਗੌੜੀ ਗੁਏਰ ਰੇ ਮੱਲਾ ਪੰਜਵਾਂ, ਬਹੁਤ ਦਰਬ ਕੀਆ ਮਨ ਅਗਾਨਾ, ਅਨਕ ਰੂਪ ਦੇਖ ਨਹੀਂ ਪਤਿਆਨਾ। ਪੁੱਤਰ ਕਲਿੱਤਰ ਉੜ ਜੋ ਜਨ ਮੇਰੀ, ਉਹ ਬਿਨਸੈ ਉਹ ਭਸਮੈ ਢੇਰੀ। ਬਿਨ ਹਰ ਭਜਨ ਵੇਖਿਓ ਬਲਲਾਤੇ, ਗ੍ਰਹਿ ਤਨ ਗ੍ਰਹਿ ਧਨ ਮਾਇਆ ਸੰਗ ਰਾਤੇ ਰਹੋ।

ਕਾਜਾ, ਨੇਤਰ ਪਸਾਰੇ ਤਾਂ ਸਵਾਰਥ ਕਾਜਾ। ਜੋ ਰਾਖਾ ਖੇਤ ਉੱਪਰ ਪਰਾਏ, ਖੇਤ ਖਸਮ ਕਾ ਰਾਖਾ ਉੱਠ ਜਾਏ। ਉਸ ਖੇਤ ਕਾਰਨ ਰਾਖਾ ਕੜੇ, ਤਿਸ ਕੈ ਪਛੈ ਜਿਸ ਤਿਸ ਕੈ ਪੱਲੇ ਕਛੂ ਨਾ ਪੜੇ। ਜਿਸ ਕਾ ਰਾਜ ਤਿਸੇ ਕਾ ਸੁਪਨਾ, ਜਿਸ ਮਾਇਆ ਦੀਨੀ ਤਿਸ ਲਾਈ ਤ੍ਰਿਸ਼ਨਾ। ਆਪ ਨਵਾਬੇ ਆਪੇ ਕਰੇ ਆਸ, ਨਾਨਕ ਪ੍ਰਭ ਅੱਗੇ ਅਰਦਾਸ। ਗੌੜੀ ਕੁਏਰ ਰਿਮੱਲਾ ਪੰਜਵਾਂ, ਬਹੁ ਰੰਗ ਮਾਇਆ ਬਹੁ ਬਿਦ ਭੇਖੀ, ਕੰਵਲ ਕਾਗਦ ਸਿਆਣਪ ਲੇਖੀ। ਮਾਹਰ ਮਲੂਕ ਹੋਵੇ ਦੇਖ ਖਾਨ, ਨਾ ਤੇ ਨਾਹੀ ਮਨ ਤ੍ਰਿਪਤਾਨ। ਸੋ ਸੁਖ ਮੋਹੋ ਸੰਤ ਬਤਾਵੋ, ਤ੍ਰਿਸ਼ਨ ਬੂਝੇ ਮਨ ਤ੍ਰਿਪਤਾਵੋ ਰਹੋ। ਆਸ ਪਾਵਨ ਆਸ ਅਸਵਾਰੀ, ਜੋਆ ਚੰਦਨ ਸੇ ਸੁੰਦਰ ਨਾਰੀ। ਨਟ ਨਾਟਕ ਅਖਾਰੇ ਗਾਇਆ, ਤਾਂ ਮੈਂ ਮਨ ਸੰਤੋਖ ਨਾ ਪਾਇਆ। ਤਖਤ ਸਭਾ ਮੰਡਲ ਤੋਲੀ ਚੈ, ਸਗਲ ਮੇਵੈ ਸੁੰਦਰ ਬਾਗੀਚੈ। ਆਖੇੜ ਵਾਰਤ ਰਾਜਨ ਕੀ ਲੀਲਾ, ਮਨ ਸੁਹੇਲਾ ਪਰਪੰਚ ਹੀਲਾ। ਕਰ ਕਿਰਪਾ ਸੰਤ ਸਚ ਕਹਿਆ, ਸਰਬ ਸੁਖ ਆਨੰਦ ਲਹਿਆ। ਸਾਧ ਸੰਗ ਹਰ ਕੀਰਤਨ ਗਾਈਐ, ਕਹੋ ਨਾਨਕ ਵਡਭਾਗੀ ਪਾਈਐ। ਜਾਂ ਕਹਿ ਹਰ ਸੋਈ ਸੁਹੇਲਾ, ਪ੍ਰਭ ਕਿਰਪਾ ਤੇ ਸਾਧ ਸੰਗ ਮੇਲਾ ਰਹਾਉ। ਗੌੜੀ ਬੇਰੀ ਮੱਲਾ ਪੰਜਵਾਂ, ਪ੍ਰਾਣੀ ਜਾਣੇ ਹੇ ਤਨ ਮੇਰਾ, ਬਹੁ ਬਹੁ ਹੋ ਲਪਟੇਰਾ। ਪੁੱਤਰ ਕਲਿਤ ਗ੍ਰਿਸਤ ਕਾ ਫਾਸਾ, ਹੋ ਨ ਪਾਈਏ ਰਾਮ ਕੇ ਦਾਸਾ। ਕਵਨ ਸੁਮਿਤ ਜਿਤ ਰਾਮ ਗੁਣ ਗਾਏ, ਕਵਨ ਸੁਮਿਤ ਜਿਤ ਤਰੇ ਹਰ ਮਾਏ ਰਾਮ। ਜੋ ਭਲਾਈ ਸੋ ਬੁਰਾ ਜਾਣੇ, ਸਾਚ ਕਹੇ ਸੋ ਭਿਖੇ ਸਮਾਨੇ। ਜਾਣੇ ਨਹੀ ਜੀਤ ਔਰ ਹਾਰ, ਹਾਰ ਇਹ ਬਲੇਵਾ ਸਖਤ ਸੰਸਾਰ। ਸੋ ਹਲ ਹਲਾ ਸੋ ਜੀਵੇ ਬੌਰਾ, ਅੰਮ੍ਰਿਤ ਨਾਮ ਜਾਣੇ ਕੌਰਾ। ਸਾਧ ਸੰਗਤ ਕਹਿ ਨਾਹੀ ਹੇਰ, ਲਗ ਚੁਰਾਸੀ ਭਰਮਤਾ ਫੇਰ। ਏਕੇ ਜਾਲ ਫੁਰਾਹੇ ਫਾਂਸੀ, ਏਕੇ ਜਾਲ ਫਸਾਏ ਪੰਖੀ। ਰਸ ਰਸ ਚੋਗ ਕਰੇ ਬਹੁ ਰੰਗੀ, ਕਹੋ ਨਾਨਕ ਜਸ ਪੈ ਕਿਰਪਾਲ। ਗੁਰਪੂਰੇ ਤਾਂ ਕਹਿ ਕਾਟੇ ਜਾਲ। ਗੌੜੀ ਗੁਰੇ ਮੱਲਾ ਪੰਜਵਾਂ, ਤੋ ਕਿਰਪਾ ਤੇ ਮਾਰਗ ਪਾਈਐ, ਪ੍ਰਭ ਕਿਰਪਾ ਤੇ ਨਾਮ ਧਿਆਈਐ। ਪ੍ਰਭ ਕਿਰਪਾ ਤੇ ਬੰਧਨ ਛੁੱਟੈ, ਤੋ ਕਿਰਪਾ ਤੇ ਹੁਮੈ ਤੂਟੈ। ਤੋ ਲਾਵੈ ਤੋ ਲਾਗੈ ਸੇਵ, ਹਾਮ ਤੇ ਕਛੂ ਨ ਹੋਵੈ ਦੇਵ ਰਹਾਉ। ਤੁਧ ਭਾਵੇ ਤਾਂ ਗਾਵਾਂ ਬਾਣੀ, ਤੁਧ ਭਾਵੇ ਤਾਂ ਸੱਚ ਸੱਚ ਬਖਾਣੀ। ਤੁਧ ਪਾਵੇ ਤਾਂ ਸਤਿਗੁਰ ਮਾਇਆ, ਸਰਬ ਸੁਖਾਂ ਪ੍ਰਭ ਤੇਰੀ ਦਇਆ। ਜੋ ਤੁਧ ਭਾਵੈ ਸੋ ਨਿਰਮਲ ਕਰਮਾ, ਜੋ ਤੁਧ ਭਾਵੈ ਸੋ ਸੱਚ ਧਰਮਾ। ਸਰਬ ਨਿਧਾਨ ਗੁਣ ਤੁਨੁ ਤੁਮ ਹੀ ਪਾਸ, ਤੂੰ ਸਾਹਿਬ ਸੇਵਕ ਅਰਦਾਸ। ਮਨ ਤਨ ਨਿਰਮਲ ਹੋਏ ਹੋਏ ਹਰ ਰੰਗ, ਸਰਬ ਸੁਖਾਂ ਪਾਵੋ ਸਤਸੰਗ। ਨਾਮ ਤੇਰੇ ਰਹੇ ਮਨ ਰਾਤਾ, ਏ ਕਲਿਆਣ ਨਾਨਕ ਕਰ ਜਾਤਾ। ਗੋੜੀ ਗੋਰੀ ਮੱਲਾ ਪੰਜਵਾਂ, ਆ ਰਸਾ ਜਿੱਤੇ ਐ ਚਾਖੈ, ਨਿਮਖਣਾ ਤ੍ਰਿਸ਼ਨਾ ਤੇਰੀ ਲਾਥੈ। ਹਰ ਰਸ ਤਾ ਹਰ ਰਸ ਕਾ ਤੂੰ ਹੂੰ, ਚਾਖੈ ਸਾਧ ਚਾਗਤ ਹੋਏ ਰਹੋ ਬਸਮਾਦ। ਅੰਮ੍ਰਿਤ ਰਸ ਨਾ ਪਿਓ ਪਿਆਰੀ, ਏ ਰਸ ਰਾਤੀ

ਆਸਨ ਤ੍ਰਿਪਤਿਕ ਆਸਨ ਹਰ ਕੇ ਦਰਸ਼ਨ ਹਰ ਸੰਗਰਾ ਤੈ ਮਨ ਤਨ ਹਤਮ ਆਧਾਰ ਏਕ ਨਿਭਾਵ ਹੈ ਆਗਿਆਕਾਰ ਏਕੋ ਵਣਜ ਏਕੋ ਵਾਪਾਰੀ ਵਣਜ ਨ ਜਾਣੇ ਬਿਨ ਰੰਕਾਰੀ ਰੰਗ ਸੁਖ ਦੋਹਾਂ ਤੇ ਮੁਕਤ ਹੈ ਸਦਾ ਅਲਪਤ ਜੋਗ ਔਰ ਜੁਗਤ ਹੈ ਦਿਸੈ ਸਭ ਮੈਂ ਸਭ ਤੇ ਰਹਿਤੇ ਪਾਰ ਬ੍ਰਹਮ ਕਾ ਹੋ ਧਿਆਨ ਧਰਤੇ ਸੰਤਨ ਕੀ ਮਹਿਮਾ ਕਵਣ ਬਖਾਨੋ ਅਗਾਧ ਬੋਧ ਕਛੂ ਮਤ ਨਹੀਂ ਜਾਣੋ ਪਾਰ ਬ੍ਰਹਮ ਮੋਹ ਕਿਰਪਾ ਕੀਤਾ ਤੂੰ ਸੰਤਨ ਕੀ ਨਾਨਕ ਦੀਜੈ ਗੌੜੀ ਗੁਏ ਰਿਮਲਾ ਪੰਜਮਾ ਤੂੰ ਮੇਰਾ ਸਖਾ ਤੂੰ ਹੈ ਮੇਰਾ ਮੀਤ ਤੂੰ ਮੇਰਾ ਪ੍ਰੀਤਮ ਤੂੰ ਸੰਭੀਤ ਤੂੰ ਮੇਰੀ ਪਤ ਤੂੰ ਹੈ ਮੇਰਾ ਗਹਿਣਾ

ਮਹੱਲਾ ਪੰਜਵਾਂ ਵਿਆਪਤ ਹਰ ਸੋਗ ਵਿਸਤਾਰ ਵਿਆਪਤ ਸਵਰਗ ਨਰਕ ਅਵਤਾਰ ਵਿਆਪਤ ਨਰਤਨ ਪੇਖ ਸੋਭਾ ਮੂਲ ਵਿਖਾਈ ਵਿਆਪਤ ਸਲੋਭਾ ਮਾਇਆ ਵਿਆਪਤ ਪਉ ਪਰਕਾਰੀ ਸੰਤ ਜੀ ਵੇ ਪ੍ਰਾਪ ਊਠ ਤੁਮਾਰੀ ਰਹਾਉ ਵਿਆਪਤ ਅਹਿਬਦ ਕਾ ਮਾਤਾ ਵਿਆਪਤ ਪੁੱਤਰ ਕਲਿੱਤਰ ਸੰਗ ਰਾਤਾ ਵਿਆਪਤ ਹਸਤ ਘੋੜੇ ਔਰ ਵਸਤਾ ਵਿਆਪਤ ਰੂਪ ਜੋਵਨ ਮਦ ਮਸਤਾ ਵਿਆਪਤ ਭੂਮ ਰੰਗਾ ਔਰ ਰੰਗਾ ਵਿਆਪਤ ਗੀਤ ਨਾਦ ਸੁਣ ਸੰਗਾ ਵਿਆਪਤ ਸੇਜ ਸਗਲ ਸਿੰਗਾਰ ਪੰਚ ਦੂਤ ਵਿਆਪਤ ਅੰਧਿਆਰ ਵਿਆਪਤ ਕਰਮ ਕਰੇ ਹੋਂ ਫਾਸਾ ਵਿਆਪਤ ਗ੍ਰਹਿਤ ਵਿਆਪਤ ਉਦਾਸਾ ਆਚਾਰ ਵਿਹਾਰ ਵਿਆਪਤ ਇਹ ਜਾਤ ਸਭ ਕੁਛ ਵਿਆਪਤ ਬਿਨ ਹਰ ਸੰਗਰਾਤ ਸੰਤਨ ਕੇ ਬੰਧਨ ਕਾਟੇ ਹਰ ਰਾਏ ਤਾਂ ਕੋ ਕਾਂ ਵਿਆਪੇ ਮਾਏ ਕਹੋ ਨਾਨਕ ਜਿਨ ਧੁਰ ਸੰਤ ਪਾਈ ਤਾਂ ਕਹਿ ਨਿਕਟ ਨਾ ਆਵੈ ਮਾਈ ਗੌੜੀ ਗੁਰੀ ਮੱਲਾ ਪੰਜਵਾਂ ਨੈਣੋ ਨੀਂਦ ਪਰ ਦ੍ਰਿਸ਼ਟ ਵਿਕਾਰ ਸਵਰਨ ਸੋਏ ਸੁਣ ਨਿੰਦ ਵਿਚਾਰ ਰਸਨਾ ਸੋਈ ਲੋਭ ਮਿੱਠੇ ਸਾਧ ਮਾ ਸੋਆ ਮਾਇਆ ਵਸਮਾਦ ਇਸ ਗ੍ਰਹਿ ਮੈਂ ਕੋਈ ਜਾਗਤ ਰਹੇ ਸਾਬਤ ਵਸਤੂ ਆਪਣੀ ਲਹਿ ਰਹਾਉ ਸਗਲ ਸਿਹਰੀ ਆਪਣੇ ਰਸ ਮਾਤੀ ਗ੍ਰਹਿ ਆਪਣੇ ਕੀ ਖਬਰ ਨਾ ਜਾਤੀ ਮੂਸਣ ਹਾਰ ਪੰਜ ਬਟਵਾਰੇ ਸੋਨੇ ਨਗਰ ਪਰੇ ਠਗਹਾਰੇ ਉਨ ਤੇ ਰਾਖੇ ਬਾਪ ਨ ਮਾਈ ਉਨ ਤੇ ਰਾਖੇ ਮੀਤ ਨ ਭਾਈ ਸਰਬ ਸਿਆਣਪ ਨਾ ਹੋ ਰਹਿ ਤੇ ਸਾਧ ਸੰਗਤ ਦੁਸ ਵਸ ਰਹੇ ਕਰ ਕਿਰਪਾ ਮੋਏ ਸਾਰੰਗ ਪਾਣ

ਧੂਰ ਸਰਬ ਨਿਧਾਨ ਸਾਬਤ ਪੂੰਜੀ ਸਤਿਗੁਰ ਸੰਗ ਨਾਨਕ ਜਾ ਕੇ ਪਾਲ ਬ੍ਰਹਮ ਕੈ ਰੰਗ ਸੋ ਜਾ ਗੈ ਜਸ ਪ੍ਰਭ ਕਿਰਪਾਲ ਸੋ ਪੂੰਜੀ ਸਾਬਤ ਧਨ ਮਾਲ ਰਹਾਓ ਦੂਜਾ ਗੌੜੀ ਗੁਰੇ ਮੱਲਾ ਪੰਜਵਾ ਜਾ ਕੇ ਵਸੈ ਖਾਂ ਸੁਲਤਾਨ ਜਾ ਕੇ ਵਸੈ ਸਗਲ ਜਹਾਨ ਜਾ ਕਾ ਕੀਆ ਸਭ ਕੁਛ ਹੋਏ ਤਿਸਤੈ ਬਾਹਰ ਕਛੂ ਨਾ ਹੋਏ ਕਹੋ ਬੇਨਤੀ ਆਪਣੇ ਸਤਿਗੁਰ ਪਾਏ ਕਾਜ ਤੁਮਾਰੇ ਦੇਹ ਨਿਭਾਏ ਰਹੋ ਸਭ ਤੇ ਉੱਚਾ ਸਭ ਤੇ ਉੱਚਾ ਜਾ ਕਾ ਦਰਬਾਰ ਸਗਲ ਭਗਤ ਜਾ ਕਾ ਨਾਮ ਆਧਾਰ ਸਰਬ ਵਿਆਪਤ ਪੂਰੀ ਧਨੀ ਜਾ ਕੀ ਸੋਭਾ ਘਟ ਘਟ ਬਣੀ ਜਿਸ ਸਿਮਰਤ ਦੁਖ ਡੇਰਾ ਢਹੇ ਜਿਸ ਸਿਮਰਤ ਜਮ ਕਛੂ ਨਾ ਕਹੇ ਜਿਸ ਸਿਮਰਤ ਹੋਤ ਸੁਕੇ ਹਰੇ ਜਿਸ ਸਿਮਰਤ ਜੂਪਟ ਪਾਹਣ ਤਰੇ ਸੰਤ ਸਭਾ ਕਹੋ ਸਦਾ ਜੈਕਾਰ ਹਰ ਹਰ ਨਾਮ ਜਨ ਪ੍ਰਾਣ ਆਧਾਰ ਕਹੋ ਨਾਨਕ ਮੇਰੀ ਸੁਣੀ ਅਰਦਾਸ ਸੰਤ ਪ੍ਰਸਾਦ ਮੋਕੋ ਨਾਮ ਨਿਵਾਸ ਗੌੜੀ ਗੁਰੇ ਮੱਲਾ ਪੰਜਵਾ ਸੰਤ ਦਰਸ਼ਨ ਅਗਰ ਨਿਵਾਰੀ ਸਤਿਗੁਰ ਭੇਟੈ ਹੋ ਮੈਂ ਮਾਰੀ ਸਤਿਗੁਰ ਸੰਗ ਨਹੀਂ ਮਨ ਡੋਲੈ ਅੰਮ੍ਰਿਤ ਬਾਣੀ ਗੁਰਮੁਖ ਬੋਲੈ ਸਭ ਜਗ ਸਾਚਾ ਜਾਂ ਸੱਚ ਮੈਂ ਰਾਤੈ ਸੀਤਲ ਸਾਂਤ ਗੁਰਤੈ ਪ੍ਰਵਰ ਜਾਤੈ ਰਹਾਉ ਸੰਤ ਪ੍ਰਸਾਦ ਜਪੇ ਹਰ ਨਾਮ ਸੰਤ ਪ੍ਰਸਾਦ ਹਰ ਕੀਰਤਨ ਗਾਓ ਸੰਤ ਪ੍ਰਸਾਦ ਸਗਲ ਦੁੱਖ ਮਿਟੈ ਸੰਤ ਪ੍ਰਸਾਦ ਬੰਧਨ ਤੈ ਛੁਟੈ ਸੰਤ ਕਿਰਪਾ ਤੇ ਮਿਟੇ ਮੋਹੇ ਭਰਮ ਸਾ ਸਾਧਰੇਣ ਮੰਜਨ ਸਭ ਧਰਮ

ਸੰਗ ਨਾਨਕ ਨਾਮ ਲਾਇਆ ਕੋੜੀ ਕੁਏਰੀ ਮੇਲਾ ਪੰਜਵਾਂ ਸਾਧ ਸੰਗ ਜਪਿਓ ਭਗਵੰਤ ਕੇਵਲ ਨਾਮ ਦਿਓ ਗੁਰਮੰਤ ਤਜ ਬਿਮਾਨ ਪੈ ਨਿਰਵੈਰ ਆਠ ਪੈਰ ਪੂਜੋ ਗੁਰ ਪੈਰ ਆਪ ਮਤ ਬੈਸੀ ਦੁਸ਼ਟ ਬੇਗਾਨੀ ਜਬ ਤੇ ਸੁਣਿਆ ਹਰ ਜਸ ਕੰਨੀ ਰਹਾਉ ਸਹਿਜ ਸੁਖ ਆਨੰਦ ਨਿਧਾਨ ਰਾਖਣ ਹਾਰਾ ਰਾਖ ਲੈ ਵੋ ਨਿਧਾਨ

ਸਾਹਿਬ ਪੂਰਨ ਘਾਲ ਕੌੜੀ ਕੁਵੇਰੇ ਮੱਲਾ ਪੰਜਵਾਂ ਬੰਧਨ ਤੋਲੇ ਬੰਧਨ ਤੋੜੇ ਬੁਲਾਵੇ ਰਾਮ ਮਨ ਮਹਿਲਾ ਕੇ ਸੱਚ ਧਿਆਨ ਬੇਟੇ ਕਲੇ ਸੁਖ ਹੋਏ ਰਹੀਐ ਐਸਾ ਸਤਿਗੁਰ ਸਤਿਗੁਰ ਕਹੀਐ ਐਸਾ

ਲਾਪਨ ਜਿਸ ਮਨ ਵਸੈ ਤਰੇ ਜਨ ਸੋਏ ਜਾਂ ਕੇ ਕਰਮ ਪ੍ਰਾਪਤ ਹੋਏ ਦੁਖ ਰੋ ਕਜ ਭੋ ਨਾ ਵਿਆਪੈ ਅੰਮ੍ਰਿਤ ਨਾਮ ਹਿਰਦੇ ਮੈਂ ਜਾਪੈ ਪਾਰ ਬ੍ਰਹਮ ਪਰਮੇਸ਼ਰ ਧਿਆਈਐ ਗੁਰ ਪੂਰੇ ਤੇ ਇਹ ਮਤ ਪਾਈਐ ਰਾਹੁ।

ਲਾ ਪੰਜਵਾਂ ਜੀ ਜੁਗਤ ਜਾਂ ਕਹਿ ਆਤ ਸੋ ਸਿਮਰੈ ਅਨਾਥ ਕਹਿ ਨਾਥ ਪ੍ਰਭ ਜਿਤ ਆਵੈ ਸਭ ਦੁਖ ਜਾਏ ਭੈ ਸਭ ਬਿਨ ਸਹਿ ਹਰ ਕਹਿ ਨਾਏ ਬਿਨ ਹਰ ਜੀਉ ਕਾਹੇ ਏਕਾ ਮਨ ਹਰ ਬਿਸਰਤ ਕਾਹੇ ਸੁਖ ਜਾਣੇ ਰਹੁ ਜਿਨ ਧਾਰੇ ਬਹੁਤ ਧਰਨ ਆਗਾਸ ਤਾਂ ਕੀ ਜੋਤ ਜੀ ਪ੍ਰਗਾਸ ਜਾਂ ਕੀ ਬਖਸ ਨਮੇਟੇ ਕੋਏ ਸਿਮਰ ਸਿਮਰ ਪ੍ਰਭ ਨਿਰਪਉ

ਸਤਿ ਤਰੇ ਸਾਧ ਕੈ ਸੰਗ ਸੁਖ ਬਹਿਸ ਸੰਤ ਸਾਜਨ ਪਰਿਵਾਰ ਹਰ ਤਨ ਖਾਟਿਓ ਜਾਂ ਕਾ ਨਹੀਂ ਸਮਾਰ ਜਿਸੇ ਪ੍ਰਾਪਤ ਤਿਸ ਗੁਰ ਦੇਹ ਨਾਨਕ ਬਿਰਥਾ ਕੋਈ ਨਾ ਕਹੇ ਗੌੜੀ ਗੁਆਰੀ ਮਹਿਲਾ ਪੰਜਮ ਅਤ ਪਨੀਤ ਹੋਏ ਤੇ ਕਾਲ ਬਿਨ ਜਾਏ ਮਾਇਆ ਜੰਜਾਲ ਰਸਨਾ ਰਾਮ ਰਾਮ ਗੁਣ ਨੀਤ ਸੁਖ ਪਾਵੈ ਮੇਰੇ ਭਾਈ ਮੀਤ ਲੇਖ ਲੇਖਣ ਕਾਗਜ ਮਸਬਾਣੀ ਰਾਮ ਨਾਮ ਹਾਰ ਅੰਮ੍ਰਿਤ ਬਾਣੀ ਰਹਾਉ ਇਹ ਕਾਰਜ ਤੇਰੇ ਜਾਏ ਵਿਕਾਰ ਸਿਮਰਤ ਰਾਮ ਨਹੀਂ ਜਮ ਮਾਰ ਧਰਮ ਰਾਏ ਕਹਿ ਦੂਤ ਨਾ ਜੋ ਹੈ ਮਾਇਆ ਮਗਨ ਨਾ ਕਛੂ ਹੈ ਮੋਹ ਹੈ

ਹਟਾਏ ਨਿਧਾਨ ਸੋਈ ਪੁਰਖ ਜਪੈ ਭਗਵਾਨ ਹਟ ਪੈਰ ਹਰ ਹਰ ਗੁਣ ਗਾਓ ਕਹੋ ਨਾਨਕ ਹੋ ਤਿਸ ਬਲ ਜਾਓ ਰਾਗ ਗੌੜੀ ਗੁਏਰੇ ਮੱਲਾ ਪੰਜਵਾਂ ਚੋਪ ਦੇ ਦੋ ਪਦੇ ਕਿਉਂ ਕਾਰ ਸਤਿਗੁਰ ਪ੍ਰਸਾਦ ਜੋ ਪਰਾਇਓ ਸੋਈ ਆਪਣਾ ਜੋ ਤਜ ਛੋਡਣ ਤਿਸਿਓ ਮਨ ਰਚਨਾ ਕਹੋ ਗੁਸਾਈ ਮਿਲੀਏ ਕਹੇ ਇਹ ਬਿਵਰਜਤ ਤਿਸਿਓ ਨਿਹ

ਛੋਟ ਪੁੱਠਾ ਬੁਣਨਾ ਦੁਆ ਸਿਰਿਆ ਕਾ ਖਸਮ ਪ੍ਰਭ ਸੋਈ ਜਿਸ ਮੇਲੇ ਨਾਨਕ ਸੋ ਮੁਕਤਾ ਹੋਈ ਗੌੜ ਗੁਏਰੀ ਮਹਿਲਾ ਪੰਜਵਾਂ ਕਲ ਜਗ ਮੈਂ ਮਿਲ ਆਏ ਸੰਜੋਗ ਜੀ ਚਿਰ ਆ ਗਿਆ ਤੀ ਚਿਰ ਭੋਗੈ ਭੋਗ ਜਲ ਨਾ ਪਾਈਐ ਰਾਮ ਸੁਨੇਹੀ ਕਿਰਤ ਸੰਜੋਗੀ ਸਤੀ ਉੱਠ ਹੋਈ ਰਹੋ ਦੇਖਾ ਦੇਖੀ ਮਨ ਹਟ ਜਲ ਜਾਈਐ ਫਿਰ ਸੰਗ ਨਾ ਪਾਵੈ ਬਹੁ ਜੋਨ ਪਵਾਈਐ ਤੀ ਸੰਜਨ ਫਿਰ ਆ ਗਿਆ ਮਨ ਤਿਸ ਨਾਰੀ ਕੋ ਦੁਖ ਨਾ ਜਮਾਨੈ ਕਹੋ ਨਾਨਕ ਜਿਨ ਪਿਓ ਪਰਮੇਸ਼ਰ ਕਰ ਜਾਣਿਆ ਧਨ ਸਤੀ ਦਰ ਗੈ ਪਰਵਾਨਿਆ ਗੋੜੀ ਗੁਏਰੀ ਮੇਲਾ ਪੰਜਵਾਂ ਹਾਮ ਤਨ ਵਹੰਤ ਭਾਗਟ ਸਚ ਨਾਏ ਹਰ ਗੁਣ ਗਾਵੈ ਸਹਿ ਸਵਾਏ ਰਾਉ ਤੇ ਉਹ ਦਾਦੇ ਕਾ ਖੋਲ ਡਿੱਟਾ ਖਜ਼ਾਨਾ ਤਾਂ ਮੇਰੇ ਮਨ ਭੈ ਨਿਧਾਨਾ ਲਾਲ ਰਤਨ ਲਾਲ ਜਾਂ ਕਹਿ ਕੁਛ ਮੋਲ ਭਰੇ ਭੰਡਾਰ ਅਖਟ ਅਖੁੱਟ ਅਤੋਲ ਖਾਵੋ ਖਰਚੋ ਰਲ ਮਿਲ ਭਾਈ ਤੋਟ ਨਾ ਆਵੈ ਵਾਧੋ ਜਾਈ ਕਹੋ ਨਾਨਕ ਜਿਸ ਮਾਤਕ ਲੇਖ ਲਿਖਾਏ ਸੋ ਏਤ ਖਜ਼ਾਨੇ ਲੈ ਰਲਾਏ ਗੌੜੀ ਗੁਏਰੀ ਮੇਲਾ ਪੰਜਵਾਂ ਡਰ ਡਰ ਮਰਤੈ ਜਬ ਡਰ ਡਰ ਡਰ ਮਰਤੈ ਜਬ ਜਾਣੇ ਦੂਰ ਡਰ ਚੁੱਕਾ ਵੇਖਿਆ ਭਰਪੂਰ ਸਤਿਗੁਰ ਆਪਣੇ ਕਉ ਬਲਿਹਾਰੇ ਛੋੜ ਨਾ ਜਾਈ ਸਰਬਰ ਤਾਰੇ ਰਹੋ

ਸਾਚੇ ਦਰਬਾਰ ਗੋੜ ਗੁਵੇਰ ਮੱਲਾ ਪੰਜਵਾ ਜਾਂ ਕਮੀ ਸਾਜਨ ਹੈ ਸਮੀਆ ਤਿਸ ਜਨ ਕੋ ਕੋ ਕੋ ਕੀ ਕਮੀਆ ਜਾਂ ਕੀ ਪ੍ਰੀਤ ਗੋਬਿੰਦ ਸਿਉ ਲਾਗੀ ਦੁਖ ਦਰਦ ਭਰਮ ਤਾਂ ਕਾ ਭਾਕੀ ਰਹੋ ਜਾਂ ਕੋ ਰਸ ਹਰ ਰਸ ਹੈ ਆਯੋ ਸੋ ਆਨ ਰਸ ਨਾਹੀ ਲਪਟਾਯੋ ਜਾਂ ਕਾ ਕਿਹਾ ਡਰ ਕੈ ਚੱਲੇ ਸੋ ਕਿਸ ਕੋ ਨਦਰ ਨਦਰ ਲੈ ਆਵੈ ਤੱਲੈ ਜਾਂ ਕਾ ਸਭ ਕੁਛ ਤਾਂ ਕਾ ਹੋਵੈ ਨਾਨਕ ਤਾਂ ਕੋ ਸਦਾ ਸੁਖ ਹੋਵੈ ਗੌੜੀ ਗੁਹੇਰੀ ਮਹਿਲਾ ਗੌੜੀ ਮਹਿਲਾ ਪੰਜਵਾਂ ਜਾਂ ਕੇ ਦੁੱਖ ਸੁਖ ਸਮ ਕਰ ਜਾਪੈ ਤਾਂ ਕੋ ਕਾੜਾ ਕਹਾਂ ਵਿਆਪੈ ਸਹਿਜ ਨੰਦ ਹਾਰ ਸਾਧੂ ਮਾਹੇ ਆਗਿਆਕਾਰੀ ਮੈਂ ਹਰਾ ਰਾਏ ਰਹਾਂ ਜਾਂ ਕੇ ਚਿਤ ਵਸੇ ਮਨ

ਸਗਲ ਨਿਧਾਨਾ ਗੋੜੀ ਮਹਲਾ ਪੰਜਵਾਂ ਅਗਮ ਰੂਪ ਜਾ ਕੇ ਮਨ ਥਾਨਾ ਗੁਰ ਪ੍ਰਸਾਦ ਬਿਰਲ ਗੁਰ ਪ੍ਰਸਾਦ ਕਿਨ ਬਿਰਲੇ ਜਾਨਾ ਸਹਿਜ ਕਥਾ ਹੈ ਅੰਮ੍ਰਿਤ ਕੂੰਟਾ ਜਿਸੇ ਪ੍ਰਾਪਤ ਤਿਸ ਲੈ ਪਹੁੰਚਾ ਰਹੋ ਆਨੰਦ ਬਾਣੀ ਥਾਨ ਰਾਲਾ ਤਾਂ ਕੀ ਧੁਨ ਮੋਹੇ ਗੋਪਾਲਾ ਜੈ ਸਹਿਜ ਖਾਰੇ ਅਨੇਕ ਅਨੰਤਾ ਪਾਰ ਬ੍ਰਹਮ ਕੈ ਸੰਗੀ ਸੰਤਾ ਹਰ ਕਨੰਤ ਸੋਗ ਨੇ ਪੀਆ ਸੋ ਸੋਖ ਹਰ ਗੁਰੂ ਨਾਨਕ ਕੋ ਦੀਆ ਗੌੜੀ ਗੌੜੀ ਮਹਲਾ ਪੰਜਵਾਂ ਕਵਨ ਰੂਪ ਤੇਰਾ ਰਾਧੋ ਕਵਨ ਜੋ ਕਾਲ ਸਾਧੋ ਕਵਨ ਗੁਣ ਜੋ ਤੁਮ ਲੈ ਗਾਵੋ ਕਵਨ ਬੋਲ ਪਾਰ ਬ੍ਰਹਮ ਰਜਾਇਓ ਰਾਓ ਕਵਨ ਸੋ ਪੂਜਾ ਤੇਰੀ ਕਰੋ ਕਵਨ ਸੋ ਬਿਦ ਜਿਤ ਭਉ ਜਲ ਤਰੋ ਕਵਨ ਜਪ ਤਪ ਤਪੀਆ ਹੋਵੈ ਕਵਨ ਸੋ ਨਾਮ ਹੋਮੇ ਮਲ ਖੋਵੈ ਗੁਣ ਪੂਜਾ ਗਿਆਨ ਧਿਆਨ ਨਾਨਕ ਸਗਲ ਕਾਲ ਜਿਸ ਕਰ ਕਿਰਪਾ ਸਤਿਗੁਰ ਮਿਲੇ ਦਿਆਲ ਤਿਸ ਹੀ ਗੁਣ ਤਿਨਹੀ ਪ੍ਰਭ ਜਾਤਾ ਜਿਸ ਕੀ ਮਨ ਲਹਿ ਸੁਖਦਾਤਾ ਰਹਾਉ ਦੂਜਾ ਗੌੜੀ ਗੌੜੀ ਮਹਲਾ ਪੰਜਵਾਂ ਆਪਣ ਤਨ ਨਹੀਂ ਜਾ ਕੋ ਬਿਰਤਾ ਆਪਣ ਤਨ ਨਹੀਂ ਜਾ ਕੋ ਗਰਬਾ ਰਾਜ ਮਿਲਖ ਨਹੀਂ ਆਪਣ ਗਰਬਾ ਆਪਣ ਨਹੀਂ ਕਾ ਕੋ ਲਿਪਟਾਇਓ ਆਪਣ ਨਾਮ ਸਤਿਗੁਰ ਤੇ ਪਾਇਓ ਰਹਾਉ ਸੁਤ ਬਿੰਤਾ ਆਪਣ ਨਹੀਂ ਪਾਈ ਇਸ ਮੀਤ ਆਪ ਆਪ ਨਮਾਈ ਸੋਨਾ ਰੂਪਾ ਫੋਨੇ ਧਾਮ ਹੈਵਰ ਗੈਵਰ ਆਪਣੇ ਕਾਮ ਕਹੋ ਨਾਨਕ ਜੋ ਪ੍ਰਭਖਸ਼ ਮਲਾਇਆ ਤਿਸ ਕਾ ਸਭ ਕੁਛ ਜਿਸ ਕਾ ਹਰ ਰਾਇਆ ਗੌੜੀ ਗੁਹੇਰੀ ਮਲ ਗੌੜੀ ਮਹੱਲਾ ਪੰਜਵਾ ਗੁਰ ਕੇ ਚਰਨ ਉੱਪਰ ਮੇਰੇ ਮੱਤ ਹੈ ਤਾਂ ਤੇ ਦੁੱਖ ਮੇਰੇ ਸਗਲੇ ਲੱਤ ਹੈ ਸਤਿਗੁਰ ਆਪਣੇ ਕਹੋ ਕੁਰਬਾਨੀ ਆਦਵ ਚੀਨ ਪਰਮ ਰੰਗ ਰੰਗ ਮਾਨੀ ਰਾਓ ਜਨ ਰੇਣ ਗੁਰ ਕੀ ਮੁਖ ਲਾਗੀ ਇਹ ਬੁੱਧ ਤਿੰਨ ਸਗਲ ਤਿਆਗੀ ਗੁਰਕਾ ਸ਼ਬਦ ਲਾਗੋ ਮਨ ਮੀਠਾ ਪਾਰ ਬ੍ਰਹਮ ਤਾਂ ਕਹਿ ਮੋਹੇ ਡੀਠਾ ਗੁਰਸੁਖਦਾਤਾ ਗੁਰ ਕਰਤਾਰ ਜੀ ਪ੍ਰਾਣ ਨਾਨਕ ਗੁਰ ਆਧਾਰ ਰਾਉ ਰੇ ਮਨ ਮੇਰੇ ਤੂੰ ਤਾਂ ਕਹੋ ਆਹੇ ਜਾਂ ਕਹਿ ਊਣਾ ਕਛੂ ਨਾਹੇ ਹਾਰ ਸਾਪ੍ਰੀਤ ਕਰ ਮਨ ਮੀਤ ਪ੍ਰਾਣ ਆਧਾਰ ਆਖੋ ਸਤਚੀਤ ਰਾਉ ਰੇ ਮਨ ਮੇਰੇ ਤੂੰ ਤਾਂ ਕਹੋ ਸੇਵ ਆਦ ਪੁਰਖ ਪ੍ਰਮ ਪਰਦੇਵ ਜਸੂ ਪਰਮਨ ਕਰ ਤੂੰ ਆਸਾ ਜੁਗਾਤਾ ਕਾ ਪ੍ਰਵਾਸਾ ਜਾਂ ਕਾ ਪ੍ਰੇ ਸਦਾ ਸੁਖ ਹੋਏ ਨਾਨਕ ਗਾਵੈ ਗੁਰਮਿਲ ਸੋਏ ਗੌੜੀ ਮਹਲਾ ਪੰਜਵਾਂ ਮੀਤ ਕਰੇ ਸੋਈ ਮਨ ਮਾਨਾ ਮੀਤ ਕੇ ਕਰਤਵ ਕੁਸਲ ਸਮਾਨਾ ਏਕਾ ਟੇਕ ਮੇਰੇ ਮਨ ਚੀਤ ਜਿਸ ਕੁਛ ਕਰਨਾ ਸੋ ਹਮਰਾ ਮੀਤ ਰਾਉ ਮੀਤ ਮਾਰਾ ਬੇਪਰਵਾਹ ਗੁਰ ਕਿਰਪਾ ਤੇ ਮੋਹੇ ਅਸਨਾਹਾ ਮੀਤ ਮਾਰਾ ਅੰਤਰਜਾਮੀ ਸਮਰਥ ਪੁਰਖ ਪਾਰ ਬ੍ਰਹਮ ਸਵਾਮੀ ਹਮਦਾਸ ਰਹਿ ਤੁਮ ਠਾਕਰ ਮੇਰੇ ਮਾਨ ਮਹਤ ਨਾਨਕ ਪ੍ਰਭ ਤੇਰੇ ਗੌੜੀ ਮਹੱਲਾ ਪੰਜਵਾਂ ਜਾਂ ਕਹ ਤੁਮ ਭੈ ਸਮਰਥ ਅੰਗਾ ਤਾਂ ਕੋ ਕੁਛ ਨਹੀਂ ਕਾਲੰਗਾ ਰਾਓ ਮਾਧੋ ਜਾਂ ਕੋ ਕਹੇ ਆਸ ਤੁਮਾਰੀ ਜਾਂ ਕੋ ਕੁਛ ਨਹੀਂ ਸੰਸਾਰੀ ਜਾਂ ਕੇ ਹਿਰਦੇ ਠਾਕਰ ਹੋਏ ਤਾਂ ਕੋ ਸੈਂਸਾ ਨਾਹੀ

ਆਇਆ ਦਿਨ ਜਾਗੇ ਹਰ ਸੰਗ ਰਾਤਾ ਸਹਿਜ ਕਰ ਵਸੇ ਹਰ ਸੰਗ ਰਾਤੇ ਭਰਮ ਪਾ ਨਸੇ ਹਰ ਸੰਗ ਰਾਤੇ ਮਤ ਉਤਮ ਹੋਏ ਹਰ ਸੰਗ ਰਾਤੇ ਨਿਰਮਲ ਸੋਏ

ਟਿੱਕੇ ਉਹੀ ਸਹਿਜ ਸਿਵ ਕਰਦਾ ਸਗਲ ਕਰ ਜੋਰੇ ਸਰਬ ਮਾਇਆ ਟਾਕਰ ਤੇਰੀ ਦੋਹੀ ਪਤਤ ਪਾਵਨ ਟਾਕਰ ਨਾ ਦੋਹਰਾ ਸੁਖਦਾਈ ਨਿਰਮਲ ਸਿੱਧ ਲੋਹੀ ਗਿਆਨ

ਨਾਹੀ ਸੁਣਤਾ ਬਿਨਾ ਸੁਣੋ ਤੁਮ ਪ੍ਰਾਮ ਪ੍ਰਾਨਪਤ ਪਿਆਰੇ ਕਿਰਪਾ ਨਿਤ ਦਿਆਲਾ ਰਾਖ ਲਿਓ ਪਿਤਾ ਪ੍ਰਭ ਮੇਰੇ ਅਨਾਥੈ ਕਰ ਕਿਰਪਾਲਾ ਜਸਨੋ ਤੁਮੇ ਦਿਖਾਇਓ ਦਰਸ਼ਨ ਸਾਧ ਸੰਗਤ

ਜੋ ਕੀਤੀਏ। ਭਰਮ ਜਰਾਏ ਚਰਾਏ ਬਿਮੋਤਾ, ਪੰਥ ਏਕ ਕਰ ਵੇਖਿਆ, ਸਹਿਜ ਸੋਖ ਸੋ ਕੀਨੀ ਬਹੁਤਾ, ਸੋ ਠਾਕੁਰ ਮਸਤਕ ਲਿਖਿਆ, ਜੈ ਪਉ ਨਾਹੀ ਤਾਂ ਆਸਨ ਵਾਦਿਓ, ਸਿੰਘੀ ਰਸਮਾਨੀ ਸਤਿ ਵਿਚਾਰ ਡੰਡਾ ਕਰ ਰਾਖਿਓ, ਜੁਗਤ ਨਾਮ ਮਨ ਬਾਣੀ

0: ਸੰਤਨ ਟਹਿਲਾਇਓ, ਏਕ ਨਾਮ ਕੋ ਧੀਓ ਬਜਾਰੀ, ਮੋਕੋ ਅਚਰਜ ਗੁਰੇ ਦਿਖਾਇਓ, ਭਇਓ ਵਰਗਾਸ ਸਰਬਜਾਰਾ, ਗੁਰ ਗਿਆਨ ਮਨੇ ਪ੍ਰਗਟਾਇਓ, ਅੰਮ੍ਰਿਤ ਨਾਮ ਪਿਓ ਮਨ ਦੇਵਦਾ, ਅਨ ਪੈ ਠਹਿਰਾਇਓ, ਮਹਾਨ ਆਗਿਆ ਸਾਸੋ ਗਾਵੇ, ਦੁਖੇ ਟਾਏ ਗਵਾਇਓ, ਜੋ ਪ੍ਰਸੰਨ ਭਏ ਠਾਕੁਰ ਪ੍ਰਭ, ਆਨੰਦ ਰੋਬ ਦਿਖਾਇਓ, ਨਾ ਕਿਸੇ ਆਵਤ ਨਾ ਕਿਸੇ ਜਾਵਤ, ਸਭ ਖੇਲ ਕੀਓ ਹਰਾਇਓ, ਕਹੋ ਨਾਨਕ ਗਮ ਗਮ ਹੈ, ਠਾਕਰ ਭਗਤ ਟੇਕ ਹਰ ਨਾਇਓ, ਗੌੜੀ ਮਹੱਲਾ ਵਜੋ
1: ਹਰ ਤਾਂ ਕੋ ਨਾਮ ਜਪੀ ਜਰੇ ਰਹਾਉ, ਮਨ ਕੀ ਮਤ ਤਿਆਗੋ ਹਰ ਜਨ, ਹੁਕਮ ਬੋਝ ਸੁਖ ਪਾਈਏ ਰੇ, ਜੋ ਪ੍ਰਭ ਕਰੈ ਸੋਈ ਪਲ, ਮਨ ਸੁਖ ਦੁਖ ਓਹੀ ਧਿਆਈਏ ਰੇ, ਕੋਟ ਪਤਤ ਉਧਾਰੇ ਕਰਤੇ ਬਾਰ ਨਾ ਲਾਗੇ ਰੇ, ਦੀਨ ਦਰਦ ਦੁਖ ਭੰਜਨ ਸੁਆਮੀ, ਜਿਸ ਭਾਵੇ ਤਿਸੈ ਨਿਵਾਜੇ ਰੇ, ਸਭ ਕੋ ਮਾਤ ਪਿਤਾ ਪ੍ਰਿਤ ਪਾਲਕ, ਜੀ ਪ੍ਰਾਣ ਸੁਖ ਸਾਗਰ ਰੇ, ਦਿੰਦੇ ਟੁੱਟ ਨਾਹੀ ਤਿਸ ਕਰਤੇ, ਪੂਰ ਰਹਿਓ ਰਤਨਾਗਰ ਰੇ, ਜਾਚਕ ਜਾਚੇ ਨਾਮ ਤੇਰਾ ਸੁਆਮੀ, ਘੱਟ ਘੱਟ

ਕਰੇ। ਰਾਹ ਗੌੜੀ ਚੇਤੀ ਮਹੱਲਾ ਪੰਜਵਾਂ ਇੱਕ ਓਅੰਕਾਰ ਸਤਿਗੁਰੂ ਪ੍ਰਸਾਦ ਸੁਖ ਨਾਹੀ ਰੇ ਹਰ ਭਗਤ ਬਿਨਾ ਜੀਤ ਜਨਮ ਏ ਰਤਨ ਅਮੋਲਕ ਸਾਧ ਸੰਗਤ ਜਪ ਇੱਕ ਖਿਨਾ।

ਧਰ ਸੰਗ ਰੁਲਿਆ ਮੋਹ ਮੋਹਿਆ ਜਾਣੈ ਦੁਰਹਿ ਕੋ ਨਾਨਕ ਸਦਾ ਦੁਰਹਿ ਗੌੜੀ ਮਹੱਲਾ ਪੰਜਵਾਂ।

ਪਹਿਲਾ ਪੰਜਵਾਂ ਇੱਕੋ ਓਅੰਕਾਰ ਸਤਿਗੁਰੂ ਪ੍ਰਸਾਦ ਹੈ। ਤੂੰ ਮੇਰਾ ਬਹੁਮਾਨ ਕਰਤਾ, ਤੂੰ ਮੇਰਾ ਬਹੁਮਾਨ, ਜੋਰ ਤੁਮਾਰੇ ਸੁਖ ਵਸਾਂ, ਸ਼ਬਦ ਸੱਚ ਸ਼ਬਦ ਨਿਸ਼ਾਨ ਰਹੋ। ਸਭੇ ਗੱਲਾਂ ਜਾਤੀਆਂ ਸੁਣ ਕੇ ਚੁੱਪ ਕੀਆ, ਕਦ ਹੀ ਸੁਰਤ ਨਾ ਲੱਦਿਆ, ਮਾਇਆ ਮੋਹੜਿਆ, ਦੇਹ ਬੁਝਾਰਤ ਸਰਤਾ ਸੇ ਅੱਖੀ ਡਿੱਠੜਿਆ, ਕੋਈ ਜੇ

ਸਾਸ ਜਪਤ ਰਤਨ ਹਰ ਮਿਲੇ ਬਾਹਰ ਨ ਛੋਡੇ ਹਾਰ ਸੰਗ ਹਿਲੇ ਜਾ ਜਪਤ ਕਈ ਬੈਕੁੰਠ ਵਾਸ ਜਾ ਜਪਤ ਸੁਖ ਸਹਿਜ ਨਿਵਾਸ।

ਜੋ ਸਮਾਰੇ ਸੋਈ ਪੂਰਾ ਜੋ ਸਮਾਰੇ ਤਿਸੇ ਵਡਿਆਏ ਜੋ ਸਮਾਰੇ ਤਿਸਕਾ ਦੁੱਖ ਜਾਈ ਐਸਾ ਕੋਈ ਨਾ ਦੁਬਦਾ ਮਾਰ ਗਵਾਵੇ ਇਸੇ ਮਹਾਰਾਜ ਜੋ ਕਮਾਵੇ ਰਹਾਉ ਜੋ ਇਸ ਮਾਰੇ ਤਿਸਕੋ ਪਹੋ ਨਾਹੇ ਜੋ ਇਸ ਮਾਰੇ ਸੂ ਨਾਮ ਸਮਾਏ ਜੋ ਇਸ ਮਾਰੇ ਤਿਸਕੀ ਤਿਸ਼ਨਾ ਬੂਝੇ ਜੋ ਇਸ ਮਾਰੇ ਸੂ ਦਰਗੇ ਸਿਜੇ ਜੋ ਇਸ ਮਾਰੇ ਸੋ ਤਨਵੰਤਾ ਜੋ ਇਸ ਮਾਰੇ ਸੋ ਪਤਵੰਤਾ ਜੋ ਇਸ ਮਾਰੇ ਸੋਈ ਜਤੀ ਜੋ ਇਸ ਮਾਰੇ ਤਿਸ ਹੋਵੇ ਗਤੀ ਜੋ ਇਸ ਮਾਰੇ ਤਿਸਕਾ ਆਇਆ ਗਣੀ ਜੋ ਇਸ ਮਾਰੇ ਸੋ ਨਿਚੋਤਨੀ ਜੋ ਇਸ ਮਾਰੇ ਸੋ ਵਡਭਾਗਾ ਜੋ ਇਸ ਮਾਰੇ

ਰੇ ਮਨ ਮੇਰੇ ਤੂੰ ਹਰਸੋ ਜੋਰ, ਕਾਜ ਤੁਹਾਰੇ ਨਾਹੀਂ ਹੋਰ ਰਹਾਓ, ਵੱਡੇ ਵੱਡੇ ਜੋ ਦੁਨੀਆਦਾਰ

ਮੇਰੀ ਬਾਣੀ ਗੁਰ ਕੇ ਬਚਨ ਮਿਟਿਆ ਮੇਰਾ ਆਪ ਗੁਰ ਕੀ ਦਇਆ ਮੇਰਾ ਬੜ ਪ੍ਰਤਾਪ ਗੁਰ ਕੇ ਬਚਨ ਮਿਟਿਆ ਮੇਰਾ ਭਰਮ ਗੁਰ ਕੇ ਵਿਸ਼ਨ ਪੇਖੋ ਸਭ ਬ੍ਰਹਮ ਗੁਰ ਕੇ ਬਚਨ ਕਿਨੋ ਰਾਜ ਯੋਗ

ਨਾ ਬਿਨਾ ਤ੍ਰਿਗ ਤ੍ਰਿਗ ਸਨੇਹੋ ਰਹਾਉ ਨਾ ਬਿਨਾ ਜੋ ਵੈਰੇ ਖਾਏ ਜੋ ਕੁਕਰ ਜੂਠਣ ਮੈਂ ਪਾਏ ਨਾ ਬਿਨਾ ਜੇਤਾ ਵਿਵਹਾਰ ਜੋ ਮ੍ਰਿਤਕ ਮਿਥਿਆ ਸਿੰਗਾਰ ਨਾ ਵਿਸਾਰ ਕਰੇ ਰਸ ਭੋਗ ਸੁਖ ਸੁਪਨੇ ਨਹੀਂ ਤਨ ਮੈਂ ਰੋਗ ਨਾਮ ਤਿਆਗ ਕਰੇ ਅਨਰਾ ਕਾਜ ਬਿਸ ਜਾ ਝੂਠੇ ਸਪਾਜ ਨਾਮ ਸੰਗ ਮਨ ਪ੍ਰੀਤ ਨਾ ਲਾਵੇ ਕੋਟ ਕਰ ਕੋ